0: हाँ भाई सिडनी वालियो, तुसी सुन रहे हो सिडनी दा अपना इंडियन रेडियो स्टेशन रेडियो हांजी। हांजी
1: ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਅਤੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
0: Lade phere,
3: Hanji Hanji, oye Hanji Hanji,
4: Hanji Radio.
5: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
6: ਉਹ ਜੋ ਹੁਕਮ ਮੇਰੀ ਸਰਕਾਰ।
5: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
6: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
5: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
6: ਆਹੋ ਜੀ ਆਹੋ,
5: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 Garfield Road, ਈਸਟ ਰਿਵਰਸਟਨ ਵਿਚ ਵੀ ਤੁਹਾਡੀ ਸੇਵਾ ਵਿਚ।
7: ਰੇਡੀਓ ਹਾਂਜੀ 1674 ਐਮ। ਦੋਸਤੋ, ਸਮਾਂ ਹੋ ਚੁੱਕਾ ਡਾਕਟਰ ਸੰਦੀਪ ਭਗਤੁਰਾਨ ਦੇ ਨਾਲ ਗੱਲ ਕਰਨ ਦਾ। ਜਾਣਦੇ ਹਾਂ ਅੱਜ ਦੇ ਦਿਨ ਸਾਡੀ ਸਿਹਤ ਸੰਬੰਧੀ ਕਿਹੜੀਆਂ ਨੇ ਜਾਣਕਾਰੀਆਂ। ਜੇਕਰ ਤੁਹਾਡਾ ਕੋਈ ਸਵਾਲ ਹੋਵੇ ਤੇ ਇਸ ਕਨਵਰਸੇਸ਼ਨ ਦੇ ਦਰਮਿਆਨ ਤੁਸੀਂ ਸਾਨੂੰ ਫੇਸਬੁੱਕ ਪੇਜ ਦੇ ਉੱਤੇ ਜਾਂ ਵਟਸਐਪ ਦੇ ਉੱਤੇ ਮੈਸੇਜ ਕਰ ਸਕਦੇ ਹੋ ਤਾਂ ਕਿ ਆਪਾਂ ਡਾਕਟਰ ਸਾਹਿਬ ਅੱਗੇ ਉਹ ਸਵਾਲ ਰੱਖ ਸਕੀਏ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦੇ।
8: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਪਿਛਲੇ ਕੁਛ ਮਹੀਨਿਆਂ ਤੋਂ ਨਿਊਜ਼ 'ਚ ਖਾਂਸੀ ਜ਼ੁਕਾਮ ਦਾ ਵਾਇਰਸ, RSV ਵਾਇਰਸ ਦੀ ਕਾਫੀ ਨਿਊਜ਼ ਆਉਂਦੀ ਰਹੀ ਹੈ। ਤੋ ਇਹ ਬੜਾ ਪੁਰਾਣਾ ਵਾਇਰਸ ਹੈ ਜਿਹਦੇ ਨਾਲ ਆਮ ਤੌਰ ਤੇ ਬੱਚਿਆਂ, ਖਾਸ ਤੌਰ ਤੇ 5 ਸਾਲ ਦੀ ਉਮਰ ਤੋਂ ਘੱਟ ਵਾਲਿਆਂ ਨਾਲ। ਇਹ ਵਾਇਰਸ ਸਿਰਫ ਨੱਕ 'ਚ ਕੰਮ ਨਹੀਂ ਕਰਦਾ ਸੀ, ਫੇਫੜਿਆਂ 'ਚ ਵੀ ਵੜ ਜਾਂਦਾ ਸੀ, ਜਿਸ ਕਰਕੇ ਛੋਟੇ ਬੱਚਿਆਂ ਦੇ ਏਅਰਵੇ ਛੋਟੇ ਹੋਣ ਕਰਕੇ ਸਾਰੀ ਬਹੁਤ ਤੰਗੀ ਆਉਂਦੀ ਸੀ। ਤੋ ਉਹਦੇ ਕਰਕੇ ਇਹ ਕਾਫੀ ਸੀਰੀਅਸ ਮੰਨਿਆ ਜਾਂਦਾ ਬੱਚਿਆਂ 'ਚ। ਪਰ ਕੁਛ ਪਿਛਲੇ ਸਾਲ ਇਹ ਦੇਖਣ 'ਚ ਆਇਆ ਸੀ ਕਿ ਸਿਰਫ ਬੱਚਿਆਂ 'ਚ ਹੀ ਨਹੀਂ, ਇਹ ਵੱਡਿਆਂ 'ਚ ਵੀ ਹੋਣ ਲੱਗ ਪਿਆ ਸੀ। ਤੋ ਉਸ ਕਰਕੇ ਇਹਦੇ ਲਈ ਵੈਕਸੀਨੇਸ਼ਨ ਤਿਆਰ ਕੀਤੀ। ਉਹ ਸਰਕਾਰ ਨੇ ਲਾਸਟ ਵੀਕਐਂਡ 19 ਤਰੀਕ ਨੂੰ ਅਨਾਊਂਸ ਕੀਤਾ ਕਿ ਪ੍ਰੈਗਨੈਂਸੀ ਦੇ ਵਿੱਚ, ਯਾਨੀ ਪ੍ਰੈਗਨੈਂਟ ਮਦਰਸ ਨੂੰ ਇਹ ਵੈਕਸੀਨ ਫ੍ਰੀ ਦਿੱਤਾ ਜਾਵੇਗਾ, ਅਦਰਵਾਈਜ਼ ਕੋਸਟਲੀ ਹੁੰਦਾ ਸੀ। ਸੋ ਇਹ ਨਿਊਜ਼ ਮੈਂ ਸ਼ੇਅਰ ਕਰ ਰਿਹਾ ਕਿ ਇਹ ਵਾਲੀ ਵੈਕਸੀਨੇਸ਼ਨ ਉਪਲਬਧ ਹੋਏਗੀ। ਔਰ ਇਹਦਾ ਫਾਇਦਾ ਇਹ ਆ ਕਿ ਮਦਰ ਨੂੰ ਵੀ ਓਬਵੀਅਸਲੀ ਆਪਣੀ ਇਮਿਊਨਿਟੀ ਮਿਲ ਰਹੀ ਹੈ, ਔਰ ਆਪਣੇ ਖੂਨ ਦੇ ਨਾਲ ਅੱਗੇ ਬੱਚੇ ਨੂੰ ਵੀ ਇਮਿਊਨਿਟੀ ਬਣ ਰਹੀ ਹੈ। ਤੋ ਪਹਿਲੇ, ਖਾਸ ਤੌਰ ਤੇ ਪਹਿਲੇ ਕੁਛ ਮਹੀਨਿਆਂ 'ਚ 12 ਮਹੀਨੇ ਦੀ ਘੱਟ ਏਜ ਤੋਂ ਅਗਰ ਇਨਫੈਕਸ਼ਨ ਹੁੰਦਾ ਤੇ ਬੱਚੇ ਨੂੰ ਸਾਹ ਲੈਣ 'ਚ ਇੰਨੀ ਤੰਗੀ ਆਉਂਦੀ ਕਿ ਆਮ ਤੌਰ ਤੇ ICU 'ਚ ਜਾਣ ਦਾ ਕਾਫੀ ਰਿਸਕ ਰਹਿੰਦਾ। ਤੋ ਇਹ ਅਨਾਊਂਸਮੈਂਟ ਕੀਤੀ ਹੈ ਗਵਰਨਮੈਂਟ ਨੇ ਪਿਛਲੇ ਸ਼ਨੀਵਾਰ ਕਿ ਇਹ ਕੋਈ ਨਵਾਂ ਵਾਇਰਸ ਨਹੀਂ, ਇਹ ਨਵਾਂ ਨਹੀਂ ਹੈ, ਲੇਕਿਨ ਇਹਦੀ ਵੈਕਸੀਨੇਸ਼ਨ ਹੁਣ ਫ੍ਰੀ ਫੰਡ ਹੋ ਰਹੀ ਹੈ ਗਵਰਨਮੈਂਟ ਵੱਲੋਂ ਪ੍ਰੈਗਨੈਂਟ ਵੂਮਨ ਲਈ। ਔਰ ਇਹ ਕਦੋਂ ਕਰਵਾਉਣੀ ਚਾਹੀਦੀ ਹੈ? 28 ਤੋਂ 32 ਹਫ਼ਤੇ ਦੀ ਪ੍ਰੈਗਨੈਂਸੀ ਦੇ ਵਿੱਚ ਜਿਹੜਾ ਰਿਕਮੈਂਡਡ ਪੀਰੀਅਡ ਹੈ, ਕਿਉਂਕਿ ਉਹੀ ਟਾਈਮ ਹੈ ਜਦੋਂ ਕਾਲੀ ਖੰਘ ਦਾ ਟੀਕਾ ਵੀ ਲਗਾਇਆ ਜਾਂਦਾ। ਸੇਮ ਰੀਜ਼ਨਸ ਨੇ ਕਿ ਕਾਲੀ ਖਾਂਸੀ ਵੀ ਅਗਰ ਬੱਚਿਆਂ 'ਚ ਹੁੰਦੀ ਹੈ, ਨਵੇਂ ਨਵਜਾਤ 'ਚ, ਤਾਂ ਸਾਹ ਦੀ ਕਾਫੀ ਤੰਗੀ ਆ ਸਕਦੀ ਹੈ।

0: ਸੋ ਇਸ ਲਈ ਦੋ ਚੀਜ਼ਾਂ, ਇੱਕ ਵਾਇਰਲ ਹੈ RSV ਵਾਇਰਸ ਤੇ ਦੂਸਰੀ ਕਾਲੀ ਖੰਘ ਜਿਹੜੀ ਆਮ ਤੌਰ ਤੇ ਬੈਕਟੀਰੀਆ ਨਾਲ ਹੁੰਦੀ ਹੈ। ਦੋਵਾਂ ਨੂੰ ਹੁਣ ਜਿਹੜੀ ਪ੍ਰੋਟੈਕਸ਼ਨ ਅਸੀਂ ਵੈਕਸੀਨੇਸ਼ਨ ਦੇ ਦੌਰਾਨ ਪ੍ਰੈਗਨੈਂਟ ਮਦਰ ਚ ਕਰ ਸਕਦੇ ਹਾਂ ਤਾਂ ਜੋ ਬੱਚੇ ਲਈ ਅੱਗੇ ਜ਼ਿਆਦਾ ਤੰਗੀ ਨਾ ਹੋਵੇ। ਤੋ ਇਹ ਨਿਊਜ਼ ਸੀ ਜੀ, ਮੈਂ ਸ਼ੇਅਰ ਕਰਨੀ ਚਾਹੁੰਦਾ ਸੀ ਸੁਣਨ ਵਾਲਿਆਂ ਨਾਲ।
1: ਜੀ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਤੁਸੀਂ ਗਰਭਵਤੀ ਔਰਤਾਂ ਦੀ ਤੁਸੀਂ ਗੱਲ ਕੀਤੀ ਹੈ ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਧਿਆਨ ਦੇ ਵਿੱਚ ਰੱਖਣ ਵਾਲੀਆਂ ਹੁੰਦੀਆਂ ਤੇ ਬਹੁਤ ਸਾਰੇ ਜਿਹੜੇ ਸਲਾਹ ਮਸ਼ਵਰੇ ਆ ਉਹ ਵੀ ਇੱਧਰੋਂ ਉੱਧਰੋਂ ਔਰਤਾਂ ਨੂੰ ਮਿਲ ਜਾਂਦੇ ਆ। ਕਈ ਵਾਰੀ ਉਹ ਕਾਫੀ ਇਸ ਚੀਜ਼ ਨੂੰ ਲੈ ਕੇ ਤੇ ਦੁਚਿੱਤੀ ਦੇ ਵਿੱਚ ਪੈ ਜਾਂਦੇ ਨੇ। ਸੋ ਉਸ ਲਿਹਾਜ਼ ਦੇ ਨਾਲ ਜੇਕਰ ਆਪਾਂ ਵੇਖੀਏ ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਫੋਲੋ ਕਰਨੀਆਂ ਹੀ ਚਾਹੀਦੀਆਂ ਨੇ ਜਾਂ ਕੀ ਆਸਾਨ ਤਰੀਕਾ ਵਾ ਇਸ ਸ਼ੂ 5 ਤੋਂ ਬਚਣ ਦਾ?
0: ਹਾਂਜੀ, ਇੱਕ ਤੇ ਅਸੀਂ ਇਨਫੋਰਮੇਸ਼ਨ ਕਿੱਥੋਂ ਲੈ ਰਹੇ ਹਾਂ ਜੇ ਸਾਨੂੰ ਕਈ ਵਾਰੀ ਕਨਫਿਊਜ਼ਨ ਹੋ ਰਹੀ ਹੈ ਇਨਫੋਰਮੇਸ਼ਨ ਦੀ, ਤਾਂ ਤੁਹਾਡਾ GP ਤੁਹਾਡਾ ਬੈਸਟ ਸੋਰਸ ਹੁੰਦਾ ਐਂਟੀਨੇਟਲ ਕੇਅਰ ਦੇ ਦੌਰਾਨ। ਜਿੱਥੋਂ ਵੀ ਤੁਸੀਂ ਜਾ ਰਹੇ ਹੋ ਉਹ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਹੈ ਉਹ ਐਵੀਡੈਂਸ ਬੇਸਡ ਹੈ, ਯਾਨੀ ਨਾਪ ਤੋਲ ਕੇ ਸਹੀ ਤੁਹਾਨੂੰ ਆਫਰ ਕੀਤੀ ਜਾ ਰਹੀ ਹੈ। ਦੂਸਰੀ ਚੀਜ਼ ਹੈ ਕਿ ਇਕੱਲਾ ਸਾਰੀ ਜ਼ਿੰਮੇਦਾਰੀ ਪ੍ਰੈਗਨੈਂਟ ਮਦਰ ਤੇ ਨਹੀਂ ਹੈ, ਗਰਭਵਤੀ ਮਦਰ ਤੇ ਨਹੀਂ ਹੈ, ਬਲਕਿ ਪਰਿਵਾਰ ਤੇ ਵੀ ਹੈ। ਉਹ ਕਿਸ ਤਰ੍ਹਾਂ? ਕਿਉਂਕਿ ਜਿਹੜੇ ਆਲੇ ਦੁਆਲੇ ਕਈ ਵਾਰ ਬਜ਼ੁਰਗ ਨੇ ਜਾਂ ਸਾਡੀ ਆਪਣੀ ਵੈਕਸੀਨੇਸ਼ਨ ਜਿਹੜੀ ਹੈ ਆਊਟ ਆਫ ਡੇਟ ਹੈ। ਹੁਣ ਜਿੱਦਾਂ ਕਾਲੀ ਖੰਘ ਦੇ ਟੀਕੇ ਦੀ ਗੱਲ ਕਰੀਏ ਤੇ ਰਿਕਮੈਂਡਡ ਹੈ ਕਿ ਪਿਛਲੇ 10 ਸਾਲ ਚ ਲੱਗਿਆ ਹੋਣਾ ਚਾਹੀਦਾ, ਕਿਉਂਕਿ ਆਲੇ ਦੁਆਲੇ ਜੇ ਸਾਰੇ ਵੈਕਸੀਨੇਟਡ ਨੇ ਉਹਨਾਂ ਦੀ ਇਮਿਊਨਿਟੀ ਬਣੀ ਹੈ, ਤਾਂ ਫਿਰ ਟਰਾਂਸਮਿਸ਼ਨ ਜਿਹੜੀ ਹੈ ਯਾਨੀ ਬੱਚੇ ਨੂੰ ਅੱਗੇ ਇਨਫੈਕਸ਼ਨ ਹੋਣ ਦਾ ਰਿਸਕ ਘੱਟ ਜਾਂਦਾ। ਸੋ ਇਹੋ ਜਿਹੀਆਂ ਕੁਛ ਚੀਜ਼ਾਂ ਨੇ। ਇੱਕ ਤਾਂ ਤੁਸੀਂ ਆਪਣੇ GP ਜਾਂ ਐਂਟੀਨੇਟਲ ਕੇਅਰ ਨਰਸ ਜਿਹੜੀ ਹੈ, ਜਿਹੜੇ ਹੋਸਪਿਟਲ ਹੈ ਸਪੈਸ਼ਲਿਸਟ ਹੈ, ਉਹਨਾਂ ਦੀ ਸਲਾਹ ਦੇ ਮੁਤਾਬਕ ਤੁਸੀਂ ਡਿਸੀਜਨ ਲੈ ਸਕਦੇ ਹੋ ਲਵਾਉਣਾ ਹੈ ਕਿ ਨਹੀਂ ਲਵਾਉਣਾ, ਪਰ ਉਹ ਤੁਹਾਨੂੰ ਘੱਟੋ ਘੱਟ ਸਾਇੰਟੀਫਿਕਲੀ ਫਾਇਦੇ ਨੁਕਸਾਨ ਦੱਸ ਸਕਦੇ ਨੇ। ਹਾਂਜੀ
1: ਜੀ, ਬਹੁਤ ਸ਼ੁਕਰੀਆ ਤੁਹਾਡਾ ਡਾਕਟਰ ਸਾਹਿਬ। ਸੋ ਇਹਨਾਂ ਦਿਨਾਂ ਦਾ ਇੱਕ ਸਵਾਲ ਆ, ਕਹਿੰਦੇ ਨੇ ਕਿ ਮੇਰਾ ਨੱਕ ਬੜਾ ਖੁਸ਼ਕ ਰਹਿੰਦਾ ਤੇ ਲਹੂ ਵਗਦਾ ਹੈ ਵਿੱਚੋਂ।
0: ਹਾਂਜੀ, ਡਰਾਈ ਨੋਜ਼ ਇੱਕ ਸੀਜ਼ਨਲ ਚੀਜ਼ ਹੁੰਦੀ ਹੈ, ਯਾਨੀ ਇਸ ਵੇਲੇ ਜਿੱਦਾਂ ਮੌਸਮ ਚੱਲ ਰਿਹਾ, ਕਈਆਂ ਨੂੰ ਇਸ ਮੌਸਮ ਚ ਹੁੰਦਾ ਹੈ, ਕਈਆਂ ਨੂੰ ਸਰਦੀ ਨਾਲ। ਪਰ ਜਦੋਂ ਨੋਜ਼ ਦਾ ਅੰਦਰਲੀ ਸਕਿਨ ਯਾਨੀ ਮਿਕੋਜ਼ਾ ਡਰਾਈ ਹੈ, ਤਾਂ ਉਹਦੇ ਬਿਲਕੁਲ ਥੱਲੇ ਕੈਪਿਲਰੀਜ਼ ਪਈਆਂ ਹੁੰਦੀਆਂ ਨੇ ਖੂਨ ਦੀਆਂ, ਜਿਹੜੀ ਕਿ ਕਹਿ ਲਓ ਪ੍ਰੈਸ਼ਰ ਕੁੱਕਰ ਦੀ ਸੀਟੀ ਹੈ, ਜੇ ਬਲੱਡ ਪ੍ਰੈਸ਼ਰ ਵਧੇ ਤੇ ਉਹ ਫਟ ਜੇ ਤੇ ਖੂਨ ਨਿਕਲ ਜੇ। ਪਰ ਆਮ ਤੌਰ ਤੇ ਜੇ ਤੁਹਾਡੇ ਡਰਾਈ ਨੋਜ਼ ਕਰਕੇ ਹੋ ਰਿਹਾ, ਤਾਂ ਉਹਦਾ ਸੋਲੂਸ਼ਨ ਇਹ ਹੈ ਕਿ ਥੋੜੀ ਨੱਕ ਦੇ ਵਿੱਚ ਤੁਸੀਂ ਵੈਸਲੀਨ ਵਗੈਰਾ ਲਗਾ ਸਕਦੇ ਹੋ। ਜੇ ਤੁਹਾਨੂੰ ਛਿੱਕਾਂ ਜ਼ਿਆਦਾ ਆਉਂਦੀਆਂ ਨੇ, ਤਾਂ ਇਹਦੇ ਲਈ ਸਪਰੇਅ ਵੀ ਅਵੇਲੇਬਲ ਹੈ, ਜਿਹੜਾ ਤੁਸੀਂ ਕੈਮਿਸਟ ਤੋਂ ਲੈ ਸਕਦੇ ਹੋ, ਸਟੀਰੋਇਡ ਵਾਲਾ, ਜਾਂ ਉਸ ਤੋਂ ਵੀ ਬੈਟਰ ਹੈ ਉਸ ਸਟੀਰੋਇਡ ਤੋਂ ਪਹਿਲਾਂ ਟਰਾਈ ਕਰਨ ਲਈ, ਜਸਟ ਇੱਕ ਸੇਲਾਈਨ ਦਾ ਸਪਰੇਅ ਮਿਲਦਾ ਨੱਕ 'ਚ, ਉਹ ਲਗਾ ਕੇ ਰੱਖੋਗੇ ਤਾਂ ਨੱਕ ਦੇ ਅੰਦਰ ਫਿਰ ਖੁਸ਼ਕੀ ਜਿਹੜੀ ਉਹ ਘਟੇਗੀ, ਤਾਂ ਉਹਦੇ ਨਾਲ ਫਿਰ ਤੁਹਾਨੂੰ ਬਲੀਡਿੰਗ ਦਾ ਇਸ਼ੂ ਨਹੀਂ ਆਏਗਾ।
1: ਜੀ ਬਹੁਤ ਸ਼ੁਕਰੀਆ ਤੁਹਾਡਾ ਡਾਕਟਰ ਸਾਹਿਬ ਸਮਾਂ ਦੇਣ ਦੇ ਲਈ,
0: ਬਹੁਤ ਬਹੁਤ ਧੰਨਵਾਦ ਜੀ।
1: ਜੀ ਦੋਸਤੋ, ਸਨ ਸਾਡੇ ਨਾਲ ਡਾਕਟਰ ਸੰਦੀਪ ਭਗਤ ਜੀ, ਤੇ ਅੱਜ ਦਿਨ ਸਮਾਂ ਇਹਨਾਂ ਦੇ ਕੋਲ ਬੜਾ ਸੀਮਿਤ ਜਿਹਾ ਸੀ, ਸੋ ਇਸ ਕਰਕੇ ਤੁਹਾਡੇ ਸਵਾਲ ਜਿਹੜੇ ਆ ਉਹ ਆਪਾਂ ਨਹੀਂ ਲੈ ਸਕੇ। ਸੋ ਅਗਲੀ ਵਾਰ ਜ਼ਰੂਰ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਸਵਾਲ ਸ਼ਾਮਿਲ ਕਰਾਂਗੇ। ਕਿਸੇ ਕਿਸਮ ਦਾ ਕੋਈ ਵੀ ਸਿਹਤ ਸੰਬੰਧੀ ਕੋਈ ਮਸਲਾ ਵਾ ਤੇ ਤੁਸੀਂ ਆਪਣੇ GP ਦੇ ਨਾਲ ਜ਼ਰੂਰ ਸੰਪਰਕ ਤੁਸੀਂ ਕਰ ਲੈਣਾ, ਕਿਸੇ ਕਿਸਮ ਦੀ ਕੋਈ ਸਿਹਤ ਸੰਬੰਧੀ ਅਣਗਹਿਲੀ ਨਾ ਕੀਤੀ ਜਾਵੇ।
2: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
3: ਗਿੱਪੀ ਗਰੇਵਾਲ, ਬਿੰਨੂ ਟਿੰਨੋ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
4: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
2: ਦਿਸ 26 June ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: You are listening.
3: Haji Haji, Haji Haji, Haji Haji, Radio Haji.
2: Radio Haji, 1674 AM, 24/7 Indian Radio, Sydney ka apna Indian Radio Station.
3: Radio Haji.
2: Stay tuned.

RG 1674 AM.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

ਆਸਟ੍ਰੇਲੀਆ ਦੇਸ਼ ਜਿੱਥੇ ਅਸੀਂ ਰਹਿੰਦੇ ਹਾਂ, ਇਸ ਦੇਸ਼ ਦੀ ਸਿਆਸਤ, ਇਸ ਦੇਸ਼ ਦੇ ਇਤਿਹਾਸ, ਇਸ ਦੇਸ਼ ਦੇ ਮੌਜੂਦਾ ਵਰਤਮਾਨ ਦੇ ਵਿੱਚ ਹਾਲਾਤ ਅਤੇ ਇਸ ਦੇਸ਼ ਦੀ ਭਵਿੱਖਬਾਣੀ, ਇਹ ਸਾਰੀਆਂ ਚੀਜ਼ਾਂ ਨੂੰ ਸਮਝਣਾ ਔਰ ਇਹਦੇ 'ਤੇ ਜਾਣਨਾ ਔਰ ਇਹਦੇ ਨਾਲ ਜੁੜੀ ਹੋਈ ਕਿਤੋਂ ਵੀ ਕੋਈ ਵੀ ਤੁਹਾਨੂੰ ਜਾਣਕਾਰੀ ਮਿਲਦੀ ਹੈ ਹਾਸਲ ਕਰ ਲਿਆ ਕਰੋ, ਜ਼ਰੂਰੀ ਹੁੰਦੀ ਹੈਗੀ। ਉਦਾਹਰਣ ਦੇ ਤੌਰ ਦੇ ਉੱਤੇ ਨਿਊ ਗਾਰਡ ਨਾਮ ਦੇ ਇੱਕ ਅਦਾਰੇ ਦੇ ਬਾਰੇ ਤੁਹਾਡੇ ਨਾਲ ਬੜੇ ਚਿਰ ਪਹਿਲਾਂ ਕਿਸੇ ਐਪੀਸੋਡ

0: ਦੇ ਵਿੱਚ ਜਦੋਂ ਪ੍ਰੋਗਰਾਮ ਦਾ ਨਾਮ ਨਿਊਜ਼ ਐਂਡ ਵਿਊਜ਼ ਹੁੰਦਾ ਸੀ ਤਾਂ ਇੱਕ ਸਾਂਝ ਪਾਈ ਸੀ ਆਸਟ੍ਰੇਲੀਆ ਦੀ ਫਾਸਿਸਟ ਆਈਡੀਓਲੋਜੀ ਨੂੰ ਸਮਝਣਾ ਬਹੁਤ ਜ਼ਰੂਰੀ ਹੈਗਾ ਕਿਉਂ ਕਿਉਂਕਿ ਅੱਗੇ ਚੱਲ ਕੇ ਤੁਹਾਨੂੰ ਮੈਂ ਦੱਸਦਾ ਉਹਦੇ ਕੁਛ ਇੱਕ ਵਜੂਹਾਤ ਨੇ ਫੋਰ ਐਗਜ਼ਾਮਪਲ ਜਦੋਂ ਫਾਸਿਸਟ ਆਈਡੀਓਲੋਜੀ ਦੀ ਗੱਲ ਕਰਦੇ ਹਾਂ ਤਾਂ ਕਹਿੰਦੇ ਹਾਂ ਕਿ ਅਸੀਂ ਅਕਸਰ ਇਹ ਕਹਿ ਦਿੰਦੇ ਹਾਂ ਕਿ ਐਬੋਰੀਜਨਲਸ ਦੀ ਧਰਤੀ ਹੈ ਇੱਥੇ ਬ੍ਰਿਟਿਸ਼ਰਸ ਨੇ ਆ ਕੇ ਕਬਜ਼ਾ ਲਿਆ ਅਤੇ ਉਹ ਵੀ ਤਾਂ ਮਾਈਗ੍ਰੈਂਟ ਹੀ ਹੈਗੇ ਨੇ ਨਹੀਂ ਇੱਦਾਂ ਨਹੀਂ ਹੈ ਇਹ ਟਰੱਸਟ ਮੀ ਇਹ ਇੱਦਾਂ ਨਹੀਂ ਹੈ ਸਾਰੀ ਕਹਾਣੀ ਬਹੁਤ ਸ਼ਾਰਟਕੱਟ 'ਚ ਤੁਸੀਂ ਸਮਝੀ ਹੈ ਅਤੇ ਬਹੁਤ ਸ਼ਾਰਟਕੱਟ ਦੇ ਵਿੱਚ ਇਹਦੀ ਬਹਿਸ ਕਰਨ ਲੱਗ ਜਾਂਦੇ ਆਪਾਂ ਜਿਹੜੀ ਮਾਈਗ੍ਰੈਂਟ ਗਰੁੱਪ ਨੇ ਜਾਂ ਜਿਹੜੇ ਐਬੋਰੀਜਨਲ ਟੋਰਸਟ੍ਰੇਟ ਆਈਲੈਂਡਰ ਲੋਕ ਹੈਗੇ ਨੇ ਅਤੇ ਉਹਦੇ ਵਿਚਕਾਰ ਦੀ ਜਿਹੜੀ ਕੜੀ ਹੈ ਉਹਨੂੰ ਸੈਟਲਰਸ ਯਾਨੀ ਕਿ ਬਸਤੀਵਾਦ ਦੇ ਲੋਕ ਜਿਹੜੇ ਹੈਗੇ ਨੇ ਉਹਨਾਂ ਦੀ ਆਪਣੀ ਇੱਕ ਸਟੋਰੀ ਹੈ ਨਾ ਤਾਂ ਅਸੀਂ ਐਬੋਰੀਜਨਲ ਇਤਿਹਾਸ ਨੂੰ ਚੰਗੀ ਤਰ੍ਹਾਂ ਸਮਝ ਸਕੇ ਹਾਂ ਪੜ੍ਹ ਸਕੇ ਹਾਂ ਅਤੇ ਨਾ ਹੀ ਸੈਟਲਰਸ ਦੀ ਕਹਾਣੀਆਂ ਨੂੰ ਜਾਣ ਸਕੇ ਹੈਗੇ ਹਾਂ ਪਰ ਇਸ ਸਾਰੇ ਦੇ ਦਰਮਿਆਨ ਉਹ ਸੈਟਲਰਸ ਜਿਹੜੇ ਖੁਦ ਨੂੰ ਆਸਟ੍ਰੇਲੀਆ ਦੀ ਇਸ ਧਰਤੀ ਨੂੰ ਸਥਾਪਿਤ ਕਰਨ ਦਾ ਦਾਅਵਾ ਕਰਦੇ ਨੇ ਜਾਂ ਇਸ ਦੀ ਨੀਂਹ ਰੱਖਣ ਦਾ ਦਾਅਵਾ ਕਰਦੇ ਨੇ ਅਤੇ ਕਹਿੰਦੇ ਨੇ ਕਿ ਐਬੋਰੀਜਨਲ ਉਸ ਤੋਂ ਪਹਿਲਾਂ ਉਹ ਆਸਟ੍ਰੇਲੀਆ ਨਾਮ ਦੀ ਇਸ ਜ਼ਮੀਨ ਦੇ ਉੱਤੇ ਰਹਿ ਜ਼ਰੂਰ ਰਹੇ ਸੀ ਜੀ ਨਹੀਂ ਸੀ ਰਹੇ ਇਸ ਨੂੰ ਇੱਕ ਦੇਸ਼ ਬਣਾਉਣ ਦਾ ਔਰ ਇਸ ਨੂੰ ਇੱਕ ਰਹਿਣ ਲਾਇਕ ਥਾਂ ਬਣਾਉਣ ਦਾ ਜਿਹੜਾ ਜ਼ਿੰਮਾ ਉਹ ਸੈਟਲਰਸ ਦੇ ਕੋਲ ਜਾਂ ਫਿਰ ਬਸਤੀਵਾਦ ਦੇ ਜਿਹੜੇ ਉਹ ਲੋਕ ਨੇ ਉਹਨਾਂ ਦੇ ਉੱਤੇ ਆਉਂਦਾ ਹੈਗਾ ਉਸ ਤੋਂ ਪਹਿਲਾਂ ਕੋਨਵਿਕਟਸ ਦਾ ਵੀ ਇੱਕ ਆਪਣਾ ਇਤਿਹਾਸ ਹੈ ਯਾਨੀ ਇਹ ਜਿਹੜੇ ਸੈਟਲਰ ਸੀ ਉਸ ਤੋਂ ਪਹਿਲਾਂ ਕੋਨਵਿਕਟਸ ਨੂੰ ਕਿੱਦਾਂ ਲੈ ਕੇ ਆਉਂਦੇ ਹੈਗੇ ਨੇ ਅਤੇ ਇਸ ਸਾਰੇ ਕਾਸੇ ਦੇ ਦਰਮਿਆਨ ਇਹ ਜਿਹੜੀ ਸਮਾਜ ਦੀ ਇੱਕ ਉਥਲ ਪੁਥਲ ਹੈਗੀ ਆ ਔਰ ਉਸ ਦੇ ਵਿੱਚ ਇੱਕ ਚੈੱਕਸ ਐਂਡ ਬੈਲੈਂਸ ਜਿਵੇਂ ਕਹਿੰਦੇ ਹੁੰਦੇ ਹਾਂ ਜ਼ਰੂਰੀ ਹੋਣੇ ਚਾਹੀਦੇ ਨੇ ਕਿਉਂਕਿ ਸ਼ੁਰੂ ਤੋਂ ਹੀ ਦੇਖਦੇ ਆ ਰਹੇ ਹਾਂ ਅਸੀਂ ਇਨਸਾਨ ਦੀ ਹੋਂਦ ਤੋਂ ਲੈ ਕੇ ਕਿ ਜਦੋਂ ਇਨਸਾਨ ਜੰਗਲਾਂ ਦੇ ਵਿੱਚ ਰਹਿੰਦਾ ਸੀ ਅਤੇ ਉਦੋਂ ਵੀ ਕਬੀਲੇ ਜਾਂ ਅਲੱਗ ਅਲੱਗ ਹਿੱਸੇ ਬਣਨ ਲੱਗ ਪਏ ਸੀ ਅਤੇ ਉਹਨਾਂ ਕਬੀਲਿਆਂ ਦਾ ਕੋਈ ਨਾ ਕੋਈ ਸਰਦਾਰ ਕੋਈ ਨਾ ਕੋਈ ਉਹਦਾ ਨੇਤਾ ਹੁੰਦਾ ਸੀ ਉਹ ਨੇਤਾ ਜਾਂ ਉਹ ਧੜਾ ਜਿਹੜਾ ਉਹਦਾ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੁੰਦਾ ਉਹ ਇਸ ਕਰਕੇ ਵੀ ਜ਼ਰੂਰੀ ਹੁੰਦਾ ਤਾਂ ਕਿ ਜਿਹੜਾ ਇੱਕ ਡਿਸਿਪਲਿਨ ਬਣਿਆ ਰਹਿ ਸਕੇ ਨਹੀਂ ਤਾਂ ਫਿਰ ਹੂਹਾ ਹਾਹਾ ਹੋ ਜਾਏਗੀ ਚਾਰੇ ਪਾਸੇ ਹਾਹਾਕਾਰ ਹੋ ਜਾਏਗੀ ਅਤੇ ਕੋਈ ਡਿਸਿਪਲਿਨ ਨਹੀਂ ਹੋਏਗਾ ਤਾਂ ਜੰਗਲ ਰਾਜ ਹੋ ਜਾਏਗਾ ਜੰਗਲ ਯਾਨੀ ਕਿ ਜਿਵੇਂ ਜਾਨਵਰ ਇੱਕ ਦੂਸਰੇ ਨੂੰ ਮਾਰਦੇ ਰਹਿੰਦੇ ਨੇ ਅਤੇ ਕੋਈ ਤੈਅ ਨਹੀਂ ਕਰ ਪਾਉਂਦਾ ਕਿ ਅਸਲ ਦੇ ਵਿੱਚ ਕਿਹਦੀ ਅਗਵਾਈ ਦੇ ਵਿੱਚ ਰਹਿਣਾ ਤਾਂ ਹੁਣ ਜੇ ਜੰਗਲ ਦੇ ਵਿੱਚ ਕੋਈ ਰਾਜਾ ਸ਼ੇਰ ਹੋਵੇ ਤਾਂ ਉਹ ਡਿਸਿਪਲਿਨ ਬਣਾ ਕੇ ਰੱਖਦਾ ਇਹ ਕਿਹਾ ਜਾਂਦਾ ਪੁਰਾਣੀਆਂ ਕਹਾਣੀਆਂ 'ਚ ਭੇੜੀਆ ਕਦੇ ਵੀ ਰਾਜਾ ਨਹੀਂ ਹੋ ਸਕਦਾ ਕਿਉਂਕਿ ਭੇੜੀਏ ਇੱਕ ਹਰਡ ਨੂੰ ਹੀ ਲੀਡ ਕਰ ਸਕਦੇ ਨੇ ਉਸ ਤੋਂ ਬਾਅਦ ਉਹ ਸਭ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਨੇ ਅਤੇ ਹੁਣ ਜੇ ਕਿਸੇ ਦੇਸ਼ ਦਾ ਸਿਆਸਤਦਾਨ ਇੱਕ ਭੇੜੀਆ ਪ੍ਰਵਿਰਤੀ ਦਾ ਹੋਵੇ ਤਾਂ ਫਿਰ ਉਸ ਦੇਸ਼ ਦਾ ਕੂੜਾ ਕਬਾੜ ਹੀ ਹੁੰਦਾ ਬਹੁਤ ਸਾਰੀਆਂ ਉਦਾਹਰਣਾਂ ਪਾਸਟ ਦੇ ਵਿੱਚ ਅਸੀਂ ਦੇਖ ਚੁੱਕੇ ਹਾਂ ਇਸ ਕਰਕੇ ਕਿਸੇ ਸਿਆਣੇ ਸੁੱਕੜ ਬੰਦੇ ਦਾ ਗੱਦੀ 'ਤੇ ਬੈਠਣਾ ਬਹੁਤ ਜ਼ਰੂਰੀ ਹੈਗਾ ਫਾਸਿਸਟ ਆਈਡੀਓਲੋਜੀ ਦੇ ਬਾਰੇ ਜਦੋਂ ਤੁਸੀਂ ਪੜ੍ਹਦੇ ਹੋ ਤਾਂ ਆਸਟ੍ਰੇਲੀਆ ਦੇ ਵਿੱਚ ਇੱਕ ਬੜੇ ਮਸ਼ਹੂਰ ਰਾਈਟਰ ਹੋਏ ਨੇ ਵਿਲੀਅਮ ਬੇਲਬ੍ਰਿਜ ਵਿਲੀਅਮ ਬੇਲਬ੍ਰਿਜ ਅਸਲ ਦੇ ਵਿੱਚ ਸਿਰਫ ਇੱਕ ਲੇਖਕ ਹੀ ਨਹੀਂ ਹੋਏ ਸਿਆਸਤਦਾਨ ਜਾਂ ਸਿਆਸੀ ਥਿਊਰੀਜ਼ ਦੇ ਉੱਤੇ ਲਿਖਣ ਵਾਲੇ ਵੀ ਹੋਏ ਨੇ ਪੋਇਟ ਵੀ ਰਹੇ ਹੈਗੇ ਨੇ ਖੁਦ ਅਧਿਆਪਕ ਵੀ ਰਹੇ ਹੈਗੇ ਨੇ ਉਹ ਅਤੇ ਬ੍ਰਿਸਬਨ ਦੇ ਗ੍ਰਾਮਰ ਸਕੂਲ ਤੋਂ ਪੜ੍ਹਦੇ ਨੇ ਲੰਡਨ ਤੋਂ ਆਉਂਦੇ ਨੇ ਹਾਲਾਂਕਿ ਉਹ ਬਾਅਦ ਦੇ ਵਿੱਚ ਉਹ ਫਿਰ ਕਿਸ ਤਰੀਕੇ ਦੇ ਨਾਲ ਜਾਂ ਉਹਨਾਂ ਦਾ ਪਰਿਵਾਰ ਜਿਹੜਾ ਲੰਡਨ ਤੋਂ ਆਉਂਦਾ ਅਤੇ ਇੱਥੇ ਆਸਟ੍ਰੇਲੀਆ ਦੇ ਵਿੱਚ ਕਿਵੇਂ ਉਹ ਸਥਾਪਿਤ ਹੁੰਦੇ ਹੈਗੇ ਨੇ ਅਤੇ ਆਸਟ੍ਰੇਲੀਆ ਦਾ ਜਿਹੜਾ ਇੱਕ ਬਦਲ ਰਿਹਾ ਦੌਰ ਸੀ ਉਸ ਨੂੰ ਉਹ ਕਿਵੇਂ ਦੇਖਦੇ ਨੇ ਕਿਉਂਕਿ ਉਹਨਾਂ ਨੇ ਉਹ ਆਪਣੇ ਅੱਖੀਂ ਦੇਖਿਆ ਆਸਟ੍ਰੇਲੀਆ ਨੂੰ ਫੈਡਰੇਸ਼ਨ ਬਣਦਿਆਂ ਹੋਇਆਂ ਅਤੇ ਇਸ ਸਾਰੇ ਦੇ ਦਰਮਿਆਨ ਵਿਲੀਅਮ ਬੇਲਬ੍ਰਿਜ ਨੇ ਫਾਸਿਸਟ ਆਈਡੀਓਲੋਜੀ ਦੇ ਉੱਤੇ ਬਹੁਤ ਸਾਰੀਆਂ ਪਰਚੇ ਲਿਖੇ ਬਹੁਤ ਸਾਰੀਆਂ ਕਿਤਾਬਾਂ ਵੀ ਲਿਖੀਆਂ ਆਸਟ੍ਰੇਲੀਆ ਦਾ ਜਿਹੜਾ ਆਸਟ੍ਰੇਲੀਆ ਫਸਟ ਮੂਵਮੈਂਟ ਹੋਇਆ 1930ਵਿਆਂ ਦੇ 40ਵਿਆਂ ਦੇ ਦਹਾਕੇ ਦੇ ਵਿੱਚ ਉਹਦੇ ਬਾਰੇ ਵੀ ਉਹਨਾਂ ਨੇ ਬੜਾ ਕੁਛ ਲਿਖਿਆ ਇਹ ਸਮਝਣਾ ਬਹੁਤ ਜ਼ਰੂਰੀ ਹੈਗਾ ਕਿਉਂਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਤਿਹਾਸ ਦੀਆਂ ਉਹ ਸਾਂਝਾਂ ਤੁਹਾਡੇ ਨਾਲ ਪਾਉਣ ਲੱਗੀਆਂ ਜਿਹਦੇ 'ਤੇ ਅੱਜ ਦਾ ਜਿਹੜਾ ਮੌਜੂਦਾ ਆਸਟ੍ਰੇਲੀਆ ਦਾ ਪੋਲੀਟੀਕਲ ਸਿਸਟਮ ਆ ਕੇ ਖੜ੍ਹੇ ਆ ਹੁਣ ਨਿਊ ਗਾਰਡ ਦੀ ਗੱਲ ਜਿਹੜੀ ਮੈਂ ਕੀਤੀ ਸੀ ਉਹ ਆਸਟ੍ਰੇਲੀਆ ਦੇ ਫਾਸੀਵਾਦ ਦੇ ਫਾਸੀਵਾਦ ਆਪਾਂ ਕਹਿ ਲੈਂਦੇ ਹੁੰਦੇ ਹਾਂ ਜਿੱਥੇ ਬਹੁਤ ਐਕਸਟ੍ਰੀਮ ਕੋਈ ਵਿਚਾਰਧਾਰਾ ਜਿਹੜੀ ਉਹ ਆ ਜਾਂਦੀ ਹੈ ਐਕਸਟ੍ਰੀਮ ਜਿਵੇਂ ਕਿ ਮੈਂ ਹੀ ਮੈਂ ਅਤੇ ਮੈਂ ਜੋ ਕਹਿਤਾ ਉਹ ਸਹੀ ਹੈ ਉਦਾਹਰਣ ਦੇ ਤੌਰ ਦੇ ਉੱਤੇ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਡੋਨਲਡ ਟਰੰਪ ਨੂੰ ਦੇਖ ਸਕਦੇ ਹੋ। ਉਹਨਾਂ ਦੇ ਫਾਸੀਵਾਦ ਨੇ ਦੁਨੀਆ ਦਾ ਕਿੰਨਾ ਨੁਕਸਾਨ ਕੀਤਾ ਹੈਗਾ। ਉਹ ਇਸ ਕਰਕੇ ਕਿਉਂਕਿ ਦੁਨੀਆ ਦੇ ਬਹੁਤ ਸਾਰੇ ਜਿੰਦਿਆਂ ਦੀ ਚਾਬੀ ਉਹਨਾਂ ਦੇ ਹੱਥ 'ਚ ਹੈ ਅਤੇ ਗਲਤ ਹੱਥਾਂ ਦੇ ਵਿੱਚ ਚਾਬੀ ਆ ਗਈ ਹੈ। ਉਹੀ ਭੇੜੀਏ ਵਾਲੀ ਐਗਜ਼ਾਮਪਲ ਤੁਸੀਂ ਮੰਨ ਸਕਦੇ ਹੋ ਕਿ ਇੱਕ ਇਸ ਕਿਸਮ ਦਾ ਕਮਾਨ ਜਿਹੜੀ ਇੱਕ ਇਸ ਕਿਸਮ ਦੀ ਮੈਂਟੈਲਿਟੀ ਵਾਲੇ ਬੰਦੇ ਦੇ ਕੋਲ ਚਲੀ ਗਈ ਹੈ ਤਾਂ ਉਹਦਾ ਨੁਕਸਾਨ ਕੀ ਹੋ ਰਿਹਾ। ਖੈਰ ਫਾਸੀਵਾਦ ਦੀ ਗੱਲ ਜਦੋਂ ਕਰਦੇ ਹੈਗੇ ਆਸਟ੍ਰੇਲੀਆ 'ਚ ਫਾਸਿਸਟ ਆਈਡੀਓਲੋਜੀ ਦੇ ਉੱਤੇ ਬਹੁਤ ਸਾਰੇ ਧੜੇ, ਬੜੀਆਂ ਸਾਰੀਆਂ ਸਿਆਸੀ ਪਾਰਟੀਆਂ, ਬੜੇ ਸਾਰੇ ਸਿਆਸੀ ਲੋਕ ਅਤੇ ਗੈਰ ਸਿਆਸੀ ਲੋਕ ਵੀ ਆਉਂਦੇ ਰਹੇ ਨੇ, ਆਪੋ ਆਪਣੇ ਵਿਚਾਰ ਦਿੰਦੇ ਰਹੇ ਨੇ, ਆਉਂਦੇ ਜਾਂਦੇ ਰਹੇ ਨੇ। ਮੈਂ ਇਹ ਕਹਿ ਲਵਾਂ ਜ਼ਰਾ ਆਉਂਦੇ ਰਹੇ ਨੇ ਅਤੇ ਟਿਕੇ ਰਹੇ ਨੇ, ਉਹ ਇਹ ਗੱਲ ਨਹੀਂ ਹੈਗੀ, ਆ ਗਏ ਅਤੇ ਚਲੇ ਗਏ। ਹੁਣ ਇੱਕ ਬੜੀ ਮਸ਼ਹੂਰ ਘਟਨਾ ਹੋਈ ਸੀਗੀ ਆਸਟ੍ਰੇਲੀਆ ਦੇ ਵਿੱਚ, ਆਸਟ੍ਰੇਲੀਆ ਦੇ ਇਤਿਹਾਸ ਦੇ ਨਾਲ ਜੁੜੀ। ਜਦੋਂ ਤੁਸੀਂ ਦੁਨੀਆ ਦੇ, ਹੁਣ ਆਪਾਂ ਤਾਂ ਆਸਟ੍ਰੇਲੀਆ ਰਹਿੰਦੇ ਹਾਂ, ਜਦੋਂ ਦੁਨੀਆ ਦੇ ਦੂਸਰੇ ਦੇਸ਼ਾਂ ਦੇ ਬਸ਼ਿੰਦਿਆਂ ਤੋਂ ਪੁੱਛੋਗੇ ਅਤੇ ਆਸਟ੍ਰੇਲੀਆ ਦੀ ਇੱਕ ਤਸਵੀਰ ਦੇਖੋਗੇ ਤਾਂ ਸਿਡਨੀ ਦਾ ਜਿਹੜਾ ਹਾਰਬਰ ਬ੍ਰਿਜ ਹੈ, ਓਪੇਰਾ ਹਾਊਸ ਹੈ, ਉਹਨੂੰ ਬਹੁਤੇ ਲੋਕ ਆਸਟ੍ਰੇਲੀਆ ਮੰਨ ਲੈਂਦੇ ਨੇ। ਦੋ ਚਾਰ ਸ਼ਹਿਰ ਨੇ, ਮੈਲਬਰਨ, ਬ੍ਰਿਸਬਨ, ਸਿਡਨੀ, ਇਹਦੀ ਗੱਲ ਕਰ ਲੈਂਦੇ ਨੇ, ਹੋਰ ਬਹੁਤਾ ਨਹੀਂ ਪਤਾ ਹੁੰਦਾ ਹੈਗਾ, ਸਾਨੂੰ ਵੀ ਨਹੀਂ ਬਹੁਤਾ ਪਤਾ ਹੈਗਾ। ਇਸੇ ਕਰਕੇ ਇਨਸਾਈਟ ਰਿਪੋਰਟ ਵਰਗੇ ਪ੍ਰੋਗਰਾਮ ਸੁਣ ਲਿਆ ਕਰੋ, ਸਮਝ ਲਿਆ ਕਰੋ। ਹੁਣ ਇਹ ਜਿਹੜੀ ਘਟਨਾ, ਇਹ ਜਿਹੜਾ ਬ੍ਰਿਜ ਸੀਗਾ 1931-32 ਦੇ ਵਿੱਚ ਜਦੋਂ ਇਹ ਬਣਦਾ ਹੈਗਾ, 32 ਦੇ ਵਿੱਚ ਕਹਿ ਲਓ, 31 ਦੇ ਵਿੱਚ, ਅਤੇ ਉਦੋਂ ਪਹਿਲਾਂ ਇੱਕ ਨਿਊ ਗਾਰਡ ਨਾਮ ਦਾ ਧੜਾ ਜਿਹੜਾ ਉਹ ਉੱਭਰਨਾ ਸ਼ੁਰੂ ਹੋ ਗਿਆ ਸੀ। ਇੱਕ ਕਿਸਮ ਦੇ ਨਾਲ ਕਮਿਊਨਿਸਟ ਮੂਵਮੈਂਟ ਜਿਹੜੇ ਦੁਨੀਆ ਭਰ ਦੇ ਵਿੱਚ ਚੱਲ ਰਹੇ ਸੀ ਉਸ ਦੌਰ ਦੇ ਵਿੱਚ, ਕਿਉਂਕਿ ਅਕਤੂਬਰ ਰੈਵੋਲਿਊਸ਼ਨ ਦੇ ਬਾਰੇ ਜੇ ਤੁਸੀਂ ਸੁਣਿਆ ਹੋਵੇ, ਪੜ੍ਹਿਆ ਹੋਵੇ, ਨਹੀਂ ਤਾਂ ਆਪਾਂ ਕਰਾਂਗੇ ਸਾਂਝ ਅਕਤੂਬਰ ਤੋਂ ਪਹਿਲਾਂ। ਪਹਿਲਾਂ ਮੈਂ ਵਾਅਦਾ ਕਰਦਾ ਕਿ ਰੂਸ ਦੇ ਉਸ ਅਕਤੂਬਰ ਰੈਵੋਲਿਊਸ਼ਨ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ, ਕਿਉਂਕਿ ਉਹਨੇ ਬਹੁਤ ਕੁਝ ਦੁਨੀਆ ਦੇ ਵਿੱਚ ਨਵੇਂ ਇੱਕ ਟਰੈਂਡ ਸੈੱਟ ਕਰਤੇ ਸੀਗੇ, ਜਾਂ ਫਿਰ ਅਸੀਂ ਟਰੈਂਡ ਨਹੀਂ ਕਹਿ ਸਕਦੇ ਹੈਗੇ, ਉਸ ਅਕਤੂਬਰ ਰੈਵੋਲਿਊਸ਼ਨ ਦੇ ਕਰਕੇ ਬੜੀਆਂ ਸਾਰੀਆਂ ਜਿਹੜੀਆਂ ਰਾਈਟ ਵਿੰਗਰ ਪਾਰਟੀਆਂ ਸੀ ਉਹ ਬਣ ਗਈਆਂ ਸੀ ਔਰ ਅੱਜ ਦੀ ਤਰੀਕ 'ਚ ਦੁਨੀਆ 'ਚ ਰਾਜ ਕਰ ਰਹੀਆਂ ਨੇ। ਆਸਟ੍ਰੇਲੀਆ ਦੇ ਵਿੱਚ ਵੀ ਜਿਹੜਾ ਇਹ ਕਮਿਊਨਿਸਟ ਧੜਾ ਮਜ਼ਬੂਤ ਨਾ ਹੋ ਜਾਵੇ, ਇਸ ਕਰਕੇ ਆਸਟ੍ਰੇਲੀਆ 'ਚ ਕੁਝ ਫਾਰ ਰਾਈਟ, ਯਾਨੀ ਕਿ ਧੁਰ ਦੱਖਣਪੰਥੀ ਸੋਚ ਰੱਖਣ ਵਾਲੇ ਕੁਝ ਮਨਾਰਕਿਸਟ ਲੋਕਾਂ ਨੇ ਇੱਕ ਧੜਾ ਬਣਾਇਆ, ਆਪਣਾ ਇੱਕ ਵੱਖਰਾ ਧੜਾ ਬਣਾਇਆ। ਸਿਡਨੀ ਦੇ ਵਿੱਚ ਸ਼ੁਰੂਆਤ ਹੁੰਦੀ ਹੈ 16 ਫਰਵਰੀ 1931 ਨੂੰ ਔਰ ਇਹਦਾ ਨਾਮ ਰੱਖਿਆ ਜਾਂਦਾ ਨਿਊ ਗਾਰਡ। ਬੜੀ ਐਕਸਟ੍ਰੀਮਿਸਟ ਸੋਚ, ਜੇ ਤੁਸੀਂ ਇਹਨਾਂ ਦੀਆਂ ਦਲੀਲਾਂ ਔਰ ਇਹਨਾਂ ਦੀਆਂ ਅਪੀਲਾਂ ਔਰ ਇਹਨਾਂ ਦੀਆਂ ਸਪੀਚਾਂ ਸੁਣ ਲਵੋ ਤਾਂ ਤੁਹਾਨੂੰ ਲੱਗੇਗਾ ਕਿ ਅੱਜ ਕੱਲ੍ਹ ਦੇ ਲੀਡਰ ਤਾਂ ਕਹਿੰਦੇ ਹੀ ਕੁਛ ਨਹੀਂ ਹੈਗੇ। ਜ਼ਹਿਰ ਤਾਂ ਉਹ ਲੋਕ ਉਗਲ ਰਹੇ ਸੀ, ਨਿਊ ਗਾਰਡ ਦੇ ਲੋਕ ਉਗਲ ਰਹੇ ਸੀ, ਕਿਉਂਕਿ ਕਦੇ ਕਦੇ ਸੱਤਾ ਹਥਿਆਉਣ ਦੇ ਲਈ ਇਹ ਜਿਵੇਂ ਟਰੈਂਡ ਇੱਕ ਹਿਟਲਰ ਨੇ ਵੀ ਸ਼ੁਰੂ ਕੀਤਾ ਸੀ ਨਾ ਕਿ ਸੱਤਾ ਤੱਕ ਪਹੁੰਚਣ ਦੇ ਲਈ ਕੁਛ ਵੀ ਕਹਿਣਾ ਜ਼ਰੂਰੀ ਹੈ, ਕਿਸੇ ਵੀ ਝੂਠ ਨੂੰ ਕਿਸੇ ਵੀ ਹੱਦ ਤੱਕ ਇੰਨਾ ਉੱਚੀ ਇੰਨਾ ਚਲਾ ਚਲਾ ਕੇ ਦੱਸਣਾ ਜ਼ਰੂਰੀ ਹੈ ਕਿ ਲੋਕ ਸੱਚ ਮੰਨਣ ਲੱਗ ਜਾਣ। ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ ਵੀ ਇਹ ਹੁੰਦਾ ਔਰ ਇਹ ਥਿਊਰੀਆਂ ਪਹਿਲਾਂ ਵੀ ਚੱਲਦੀਆਂ ਰਹੀਆਂ ਹੈਗੀਆਂ ਨੇ। ਖੈਰ ਐਨੀਵੇਜ਼, ਵਾਪਸ ਇਸ ਘਟਨਾ ਦੇ ਵੱਲ ਆਈਏ, ਆਸਟ੍ਰੇਲੀਆ ਦੀ ਇਸ ਘਟਨਾ ਦੇ ਵੱਲ, ਅਤੇ ਪਹਿਲੀ ਜਿਹੜੀ ਆਲਮੀ ਜੰਗ ਹੋਈ ਸੀ ਨਾ ਖਤਮ ਹੋ ਚੁੱਕੀ ਸੀਗੀ, ਦੂਸਰੀ ਹਾਲੇ ਆਲਮੀ ਜੰਗ ਹਾਲੇ ਹੋਣੀ ਸੀ, ਕਿਸੇ ਨੂੰ ਪਤਾ ਨਹੀਂ ਸੀ ਵੀ ਹੋਣੀ ਹੈ ਕਿ ਨਹੀਂ ਹੋਣੀ, ਪਰ ਐਨੀਵੇਜ਼ ਫਸਟ ਵਰਲਡ ਵਾਰ ਤੋਂ ਬਾਅਦ ਉਹਦੇ 'ਚ ਜਿਹੜੇ ਆਸਟ੍ਰੇਲੀਆ ਦੀ ਤਰਫ ਤੋਂ ਲੜਨ ਵਾਲੇ ਲੋਕ ਸੀਗੇ, ਜਿਹੜੇ ਵਾਰ ਵੈਟਰਨ ਜਿਨ੍ਹਾਂ ਨੂੰ ਕਹਿ ਲੈਂਦੇ ਹਾਂ, ਉਹ ਲੋਕ ਇਕੱਠੇ ਹੁੰਦੇ ਨੇ, ਜਾਂ ਇੱਕ ਰਾਈਟ ਵਿੰਗਰ ਸੋਚ ਵਾਲੇ ਲੋਕ ਇਕੱਠੇ ਹੁੰਦੇ ਨੇ, ਮਨਾਰਕਿਸਟ ਲੋਕ ਇਕੱਠੇ ਹੁੰਦੇ ਨੇ, ਜਾਂ ਫਿਰ ਉਹ ਲੋਕ ਵੀ ਇਕੱਠੇ ਹੁੰਦੇ ਨੇ ਜਿਨ੍ਹਾਂ ਨੂੰ ਕਮਿਊਨਿਸਟ ਵਿਚਾਰਧਾਰਾ ਪਸੰਦ ਨਹੀਂ ਸੀ। ਅਕਤੂਬਰ ਰੈਵੋਲਿਊਸ਼ਨ ਨੂੰ ਇੱਥੇ ਬ੍ਰੈਕਟਾਂ 'ਚ ਰੱਖ ਕੇ ਚੱਲੋ, ਉਹਦੇ ਕੀ ਅਸਰ ਸੀਗੇ ਉਹ ਇਹਦੇ 'ਤੇ ਹੈਗੇ ਨੇ। ਐਰਿਕ ਕੈਂਬਲ ਵਰਗਾ ਇੱਕ ਬੰਦਾ ਜਿਹੜਾ ਆਸਟ੍ਰੇਲੀਆ ਦੇ ਵਿੱਚ ਆਫਿਸਰ, ਆਰਮੀ ਆਫਿਸਰ ਰਿਟਾਇਰ ਹੁੰਦਾ ਔਰ ਫਾਰ ਰਾਈਟ ਐਸੋਸੀਏਸ਼ਨ ਜਿਹੜੀ ਹੈ ਨਿਊ ਗਾਰਡ ਉਹਨੂੰ ਸਥਾਪਿਤ ਕਰਦਾ ਹੈਗਾ, ਔਰ ਐਰਿਕ ਦੇ ਕਹਿਣ ਦੇ ਉੱਤੇ, ਹੁਣ ਅਗਲਾ ਨਾਮ ਜ਼ਰੂਰ ਸੁਣ ਕੇ ਚੱਲਿਓ, ਜਿੰਨੇ ਸਿਡਨੀ ਵਾਲੇ ਲੋਕ ਨੇ ਉਹ ਜ਼ਰੂਰ ਇਸ ਨਾਮ ਨੂੰ ਸਮਝਦੇ ਹੋਏ ਚੱਲਿਓ, ਚਾਰਲਸ ਕਿੰਗਸਫੋਰਡ ਸਮਿਥ ਨੂੰ ਵੀ ਕਹਿੰਦਾ ਹੈ ਕਿ ਤੂੰ ਵੀ ਮੇਰੇ ਨਾਲ ਆ ਕੇ ਰਲ ਜਾ, ਕਿਉਂਕਿ ਤੇਰੀ ਇੱਕ ਚੰਗੀ ਫੈਨ ਫੋਲੋਇੰਗ ਹੈਗੀ ਹੈ। ਸੋਸ਼ਲ ਮੀਡੀਆ ਤਾਂ ਨਹੀਂ ਸੀ ਉਸ ਵਕਤ 1930-31 ਦੇ ਵਿੱਚ, ਪਰ ਸਮਿਥ ਜਿਹਨੂੰ ਉਸ ਵਕਤ ਸ਼ਾਰਟ ਨੇਮ, ਆਸਟ੍ਰੇਲੀਆ 'ਚ ਅਕਸਰ ਅਸੀਂ ਸ਼ਾਰਟ ਨੇਮ ਦੇ ਨਾਲ ਕਹਿ ਲੈਂਦੇ, ਸਮਿਥ ਹੀ ਕਹਿ ਲੈਂਦੇ ਨੇ, ਆਸਟ੍ਰੇਲੀਆ ਦੇ ਏਵੀਏਸ਼ਨ ਸੈਕਟਰ ਦਾ ਇਹ ਮੋਢੀ ਨਾਮ ਹੈਗਾ। ਸਿਡਨੀ ਵਾਲੇ ਕਿਵੇਂ ਜਾਣਦੇ ਨੇ, ਵੈਸੇ ਤਾਂ ਕਿੰਗਸਫਰਡ ਬ੍ਰਿਸਬੇਨ ਦੇ ਵਿੱਚ ਪੈਦਾ ਹੋਏ ਸੀਗੇ, ਪਰ ਉਹ ਰੇਜ ਜਿਹੜੇ ਸੀ ਉਹ ਵਧੇ ਸੀਗੇ ਉਹ ਸਿਡਨੀ ਦੇ ਵਿੱਚ ਹੋਏ ਸੀ, ਔਰ ਉਹਨਾਂ ਨੇ ਆਸਟ੍ਰੇਲੀਅਨ ਆਰਮੀ ਵੀ ਜੁਆਇਨ ਕੀਤੀ ਸੀ, ਗਲੀਪੋਲੀ ਵਾਰ ਦੇ ਵਿੱਚ ਉਹਨਾਂ ਨੇ ਆਸਟ੍ਰੇਲੀਆ ਦੀ ਅਗਵਾਈ ਵੀ ਕੀਤੀ ਸੀ, ਔਰ ਇੱਕ ਫਾਈਟਰ ਦੇ ਤੌਰ ਦੇ ਉੱਤੇ ਤੇ ਉਸ ਤੋਂ ਬਾਅਦ ਇੱਕ ਪਾਇਲਟ ਦੇ ਤੌਰ ਦੇ ਉੱਤੇ ਵੀ ਉਹ ਮਸ਼ਹੂਰ ਹੋਏ ਸੀਗੇ ਸੋ ਇਹ ਉਹੀ ਕਿੰਗਸਫਰਡ ਨੇ ਜਿਨ੍ਹਾਂ ਦੇ ਨਾਂ ਦੇ ਉੱਤੇ ਅੱਜ ਜਦੋਂ ਤੁਸੀਂ ਸਿਡਨੀ 'ਚ ਹਵਾਈ ਅੱਡੇ 'ਤੇ ਉਤਰਦੇ ਹੋ ਤਾਂ ਉੱਥੇ ਵੱਡਾ ਸਾਰਾ ਲਿਖਿਆ ਹੁੰਦਾ ਚਾਰਲਸ ਕਿੰਗਸਫਰਡ ਸਮਿਥ ਏਅਰਪੋਰਟ ਚਾਰਲਸ ਤਾਂ ਨਹੀਂ ਲਿਖਿਆ ਹੁੰਦਾ ਪਰ ਕਿੰਗਸਫਰਡ ਸਮਿਥ ਏਅਰਪੋਰਟ ਲਿਖਿਆ ਹੁੰਦਾ ਸਿਡਨੀ ਦੇ ਹਵਾਈ ਅੱਡੇ ਦਾ ਨਾਮ ਦੇਸ਼ ਦੇ ਏਵੀਏਟਰ ਦੇ ਨਾਮ ਦੇ ਉੱਤੇ ਜਾਂ ਪਹਿਲੇ ਜਿਹੜੇ ਮੋਢੀ ਹੁੰਦੇ ਨੇ ਜਿਵੇਂ ਇੰਡੀਆ ਦੇ ਵਿੱਚ ਜੇ ਆਰ ਡੀ ਟਾਟਾ ਹੁੰਦੇ ਸੀ ਨਾ ਜਿਨ੍ਹਾਂ ਨੇ ਪਹਿਲੇ ਪਾਇਲਟ ਦੇ ਤੌਰ 'ਤੇ ਮਸ਼ਹੂਰ ਹੋਏ ਨੇ ਉਦਾਂ ਹੀ ਚਾਰਲਸ ਕਿੰਗਸਫਰਡ ਸਮਿਥ ਜਿਹੜੇ ਸੀ ਉਹ ਐਰੀ ਕੈਂਬਲ ਦੇ ਕਹਿਣ ਦੇ ਉੱਤੇ ਨਿਊ ਗਾਰਡ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਕਰਦੇ ਕਰਦੇ ਕਰਦੇ ਕਰਦੇ ਐਵੇਂ ਪ੍ਰੋਮੀਨੈਂਟ ਮੈਂਬਰਸ ਦਾ ਇੱਕ ਬਹੁਤ ਵੱਡਾ ਇਹ ਗੁੱਟ ਖੜਾ ਕਰ ਲੈਂਦੇ ਨੇ ਕਹਿੰਦੇ ਨੇ ਕਿ 50,000 ਦੇ ਕਰੀਬ ਲੋਕ ਇਸ ਧੜੇ ਦੇ ਵਿੱਚ ਉਸ ਵਕਤ ਸ਼ਾਮਲ ਹੋ ਜਾਂਦੇ ਨੇ 50,000 ਕੋਈ ਛੋਟੀ ਗਿਣਤੀ ਨਹੀਂ ਹੈਗੀ ਇਹ ਸਮਝ ਕੇ ਚੱਲੋ ਕਿ ਆਸਟ੍ਰੇਲੀਆ ਦੀ ਅੱਧੀ ਆਬਾਦੀ ਲਗਭਗ ਇਸ ਧੜੇ ਦੇ ਨਾਲ ਜੁੜ ਗਈ ਸੀਗੀ ਨਿਊ ਜਿਹੜਾ ਗਾਰਡ ਇੱਕ ਕਿਸਮ ਦਾ ਗਰੁੱਪ ਬਣਿਆ ਸੀਗਾ ਇਹ ਔਰ ਉਸ ਵਕਤ ਲੇਬਰ ਪਾਰਟੀ ਜਿਹੜੀ ਲੇਬਰ ਪਾਰਟੀ ਸੱਤਾ ਦੇ ਵਿੱਚ ਸੀ ਉਹਨੂੰ ਚੁਣੌਤੀ ਦੇਣ ਲੱਗ ਪਿਆ ਸੀ ਐਨ ਐਸ ਡਬਲਿਊ ਦੇ ਵਿੱਚ ਉਸ ਵਕਤ ਜੈਕ ਲੈਂਗ ਨਾਮ ਦਾ ਇੱਕ ਸ਼ਖਸ ਹੁੰਦਾ ਸੀ ਉਹਨੂੰ ਬਿਗ ਫੈਲਾ ਵੀ ਕਹਿ ਲਿਆ ਜਾਂਦਾ ਆਸਟ੍ਰੇਲੀਆ ਦੇ ਉੱਭਰ ਰਹੇ ਪੋਲੀਟੀਸ਼ੀਅਨਸ ਦੇ ਵਿੱਚ ਉਹਨਾਂ ਨੂੰ ਜਾਣਿਆ ਜਾਂਦਾ ਕਹਿੰਦੇ ਕਿ ਉਹਨਾਂ ਦਾ ਉਭਾਰ ਇੰਨੀ ਤੇਜ਼ੀ ਦੇ ਨਾਲ ਹੋਇਆ ਸੀ ਕਿ ਆਸਟ੍ਰੇਲੀਆ ਦੇ ਅਗਲੇ ਪ੍ਰਧਾਨ ਮੰਤਰੀ ਦੇ ਤੌਰ 'ਤੇ ਉਹਨਾਂ ਨੂੰ ਦੇਖਿਆ ਜਾ ਰਿਹਾ ਸੀਗਾ ਔਰ ਐਨ ਐਸ ਡਬਲਿਊ ਦੇ ਪ੍ਰੀਮੀਅਰ ਜਿਨ੍ਹਾਂ ਪੂਰਾ ਨਾਮ ਜੈਕ ਲੈਂਗ ਦਾ ਵੈਸੇ ਜੌਨ ਥੋਮਸ ਜੈਕ ਲੈਂਗ ਸੀਗਾ ਇਹ ਪ੍ਰੀਮੀਅਰ ਸੀ ਐਨ ਐਸ ਡਬਲਿਊ ਦੇ ਔਰ ਐਨ ਐਸ ਡਬਲਿਊ ਬਹੁਤ ਵੱਡਾ ਸੂਬਾ ਸੀ ਔਰ ਇਹਨਾਂ ਦੀ ਅਗਵਾਈ ਦੇ ਵਿੱਚ ਜੈਕ ਲੈਂਗ ਦੀ ਅਗਵਾਈ ਦੇ ਵਿੱਚ ਇੱਕ ਬਹੁਤ ਇਤਿਹਾਸਕ ਘਟਨਾ ਵਾਪਰੀ ਸੀ ਉਹ ਲੈਂਡਮਾਰਕ ਆਸਟ੍ਰੇਲੀਆ ਨੂੰ ਮਿਲਿਆ ਸੀਗਾ ਜਿਹਦੀ ਤਸਵੀਰ ਅੱਖਾਂ ਬੰਦ ਕਰੇ ਦੇ ਉੱਤੇ ਆਸਟ੍ਰੇਲੀਆ ਨਾਮ ਲਓ ਤਾਂ ਸਾਹਮਣੇ ਆ ਜਾਂਦੀ ਹੈ ਸਿਡਨੀ ਦਾ ਹਾਰਬਰ ਬ੍ਰਿਜ ਜੈਕ ਲੈਂਗ ਦੇ ਸਮੇਂ ਹੀ ਇਹਦਾ ਉਦਘਾਟਨ ਹੁੰਦਾ ਹੈਗਾ ਸਿਡਨੀ ਹਾਰਬਰ ਬ੍ਰਿਜ ਦਾ ਔਰ ਇਹ ਬ੍ਰਿਜ ਜਿਹੜਾ ਇਹ ਬਹੁਤ ਇਹ ਭਵਿੱਖ ਦੇ ਵਿੱਚ ਪਤਾ ਸੀ ਕਿ ਇੱਕ ਜੈਕ ਲੈਂਗ ਔਰ ਹਾਰਬਰ ਬ੍ਰਿਜ ਨੇ ਆਸਟ੍ਰੇਲੀਆ ਦੀ ਤਵਾਰੀਖ ਲਿਖ ਦੇਣੀ ਹੈਗੀ ਹੈ ਇੱਥੇ ਦੀ ਤਾਰੀਖ ਲਿਖ ਦੇਣੀ ਹੈ ਤਾਂ ਇਸ ਕਰਕੇ ਜਿਹੜਾ ਇਹ ਧੜਾ ਸੀਗਾ ਨਿਊ ਗਾਰਡ ਇਹਨਾਂ ਨੂੰ ਲੱਗਿਆ ਲੈ ਵੀ ਲੇਬਰ ਦੀ ਚੜ੍ਹਾਈ ਹੋ ਜਾਣੀ ਹੈ ਚੈੱਕਸ ਐਂਡ ਬੈਲੈਂਸ ਦੀ ਗੱਲ ਜਦੋਂ ਆਉਂਦੀ ਹੈ ਤਾਂ ਇਸ ਧੜੇ ਨੇ ਇਹਨਾਂ ਨੂੰ ਢਾਣ ਦੀ ਕੋਸ਼ਿਸ਼ ਕੀਤੀ ਇਨਫੈਕਟ ਮਾਰਚ 1932 ਦੇ ਵਿੱਚ ਜਦੋਂ ਹਾਰਬਰ ਬ੍ਰਿਜ ਦਾ ਉਦਘਾਟਨ ਹੋਇਆ ਤਾਂ ਕੈਪਟਨ ਡੀ ਗਰੂਟ ਨਾਮ ਦਾ ਇੱਕ ਬੰਦਾ ਜਿਹੜਾ ਉਹ ਇਸ ਦੀ ਓਪਨਿੰਗ ਦੇ ਲਈ ਘੋੜੇ ਦੇ ਉੱਤੇ ਆਉਂਦਾ ਪਰ ਇੱਧਰਲੇ ਪਾਸੇ ਜਿਹੜੇ ਆਪਣੇ ਐਰਿਕ ਸੀਗੇ ਜਾਂ ਕਿੰਗਸਫਰਡ ਸੀ ਜਾਂ ਹਾਬਰਟ ਪ੍ਰੀਮੋਰਸ ਸੀ ਇਹ ਸਾਰੇ ਲੋਕ ਸਿਡਨੀ ਦੇ ਇਸ ਬ੍ਰਿਜ ਦੇ ਉੱਤੇ ਇਕੱਠ ਕਰਦੇ ਨੇ ਅਤੇ ਕਹਿੰਦੇ ਨੇ ਕਿ ਇਹ ਸਰਕਾਰ ਢਹਿਣੀ ਚਾਹੀਦੀ ਹੈ ਖੈਰ ਉਹਨਾਂ ਦਾ ਮਕਸਦ ਜਿਹੜਾ ਉਹ ਹਾਸਲ ਕਰਨ ਦੇ ਵਿੱਚ ਕਾਮਯਾਬ ਰਹਿੰਦੇ ਨੇ ਕਿੱਥੇ ਜੈਕ ਲੈਂਗ ਨੇ ਪ੍ਰਧਾਨ ਮੰਤਰੀ ਬਣਨਾ ਸੀ ਕਿੱਥੇ ਉਹਨੂੰ ਪ੍ਰੀਮੀਅਰ ਦੇ ਅਹੁਦੇ ਤੋਂ ਹੀ ਹਟਾ ਦਿੱਤਾ ਗਿਆ ਅਤੇ ਉਹ ਤੋਂ ਬਾਅਦ ਇਸ ਘਟਨਾ ਤੋਂ ਬਾਅਦ ਜੈਕ ਲੈਂਗ ਜਿਹੜੇ ਸੀਗੇ ਉਹ ਵੀ ਚਲੋ ਬਤੌਰ ਪ੍ਰੀਮੀਅਰ ਨਹੀਂ ਰਹੇ ਅਤੇ ਨਿਊ ਗਾਰਡ ਵੀ ਹੌਲੀ ਹੌਲੀ ਇਹਦੀ ਮੈਂਬਰਸ਼ਿਪ ਜਿਹੜੀ ਇੱਕਦਮ 50,000 'ਤੇ ਚਲੀ ਗਈ ਸੀ ਉਹ ਇੱਕਦਮ ਥੱਲੇ ਆਉਣੀ ਸ਼ੁਰੂ ਹੋ ਗਈ ਨਿਊ ਗਾਰਡ ਨੇ ਆਪਣਾ ਟੀਚਾ ਹਾਸਲ ਕਰ ਲਿਆ ਸੀ ਪਰ ਆਸਟ੍ਰੇਲੀਆ ਦੇ ਵਿੱਚ ਇਹ ਕੋਈ ਪਹਿਲੀ ਔਰ ਆਖਰੀ ਘਟਨਾ ਨਹੀਂ ਸੀ ਫਾਸਿਸਟ ਮੂਵਮੈਂਟ ਆਸਟ੍ਰੇਲੀਆ 'ਚ ਚੱਲਦੇ ਰਹੇ ਨੇ 40ਵਿਆਂ ਦੇ ਦਹਾਕੇ ਦੇ ਵਿੱਚ ਆਸਟ੍ਰੇਲੀਆ ਫਸਟ ਮੂਵਮੈਂਟ ਇੱਕ ਤੁਰਿਆ ਸੀ ਹਾਲਾਂਕਿ ਇਹ ਮੂਵਮੈਂਟ ਵੀ ਇੱਕ ਕਿਸਮ ਦਾ ਜਿਹੜਾ ਐਂਟੀ ਸੈਮੈਟਿਕ ਗਰੁੱਪ ਸੀ ਯਹੂਦੀਆਂ ਦੇ ਖਿਲਾਫ ਸੀ ਅੱਜ ਦੀ ਤਰੀਕ 'ਚ ਆਸਟ੍ਰੇਲੀਆ ਜਿਹੜਾ ਯਹੂਦੀਆਂ ਦੇ ਨਾਲ ਖੜ੍ਹੇ ਹੋਣ ਦਾ ਦਾਅਵਾ ਕਰਦਾ ਉਸ ਵਕਤ ਆਸਟ੍ਰੇਲੀਆ 'ਚ ਇਸ ਗਰੁੱਪ ਨੂੰ ਆਸਟ੍ਰੇਲੀਆ ਫਸਟ ਮੂਵਮੈਂਟ ਨੂੰ ਯਕੀਨ ਮੰਨਿਓ ਕਿਸੇ ਹੋਰ ਨੇ ਨਹੀਂ ਹਿਟਲਰ ਨੇ ਖੜ੍ਹਾ ਕਰਵਾਇਆ ਸੀ ਸੋ ਜਰਮਨੀ ਦਾ ਇਟਲੀ ਦਾ ਜਾਪਾਨ ਦਾ ਪੂਰੀ ਪੂਰੀ ਹਮਾਇਤ ਸੀ ਅਤੇ ਕਹਿੰਦੇ ਸੀ ਕਿ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਆ ਫਸਟ ਮੂਵਮੈਂਟ ਇੱਕ ਕਿਸਮ ਦਾ ਤੋਰਿਆ ਜਾਊਗਾ ਅਗੇਨ ਥਾਂ ਉਹੀ ਸੀ ਸਿਡਨੀ ਔਰ ਇੱਥੋਂ ਇਸ ਕਿਸਮ ਦੀ ਫਾਸਿਜ਼ਮ ਨੂੰ ਜਾਂ ਨਾਜ਼ੀਜ਼ਮ ਨੂੰ ਇੱਕ ਹਵਾ ਦਿੱਤੀ ਗਈ ਸੀ ਟੀਚਾ ਕੀ ਸੀ ਇੱਕ ਵਾਰ ਫਿਰ ਤੋਂ ਜਿਹੜਾ ਇੱਕ ਸਰਕਾਰ ਦੇ ਵਿੱਚ ਬੈਲੈਂਸ ਬਣਾਉਣ ਦਾ ਕਿ ਠੀਕ ਹੈ ਜੀ ਇੱਧਰਲੇ ਪਾਸੇ ਸਰਕਾਰ ਕਿਤੇ ਬਹੁਤ ਜ਼ਿਆਦਾ ਮਜ਼ਬੂਤ ਨਾ ਹੋ ਜਾਵੇ ਇਸ ਕਰਕੇ ਲੋਕਾਂ ਨੂੰ ਇੱਕ ਇਸ ਕਿਸਮ ਦਾ ਇੱਕ ਹੌਕਾ ਦਿੱਤਾ ਜਾਵੇ ਜਾਂ ਡਰਾਵਾ ਦਿੱਤਾ ਜਾਵੇ ਕਿ ਦੇਖੋ ਜੀ ਤੁਸੀਂ ਤਾਂ ਖਤਮ ਹੋ ਜਾਣਾ ਤੁਹਾਡਾ ਤਾਂ ਬੁਰਾ ਹਾਲ ਹੋ ਜਾਣਾ ਨੁਕਸਾਨ ਹੋ ਜਾਣਾ ਸੋ ਇਸ ਕਿਸਮ ਦੇ ਨਾਲ ਇਹ ਧੜਾ ਆਉਂਦਾ ਫਿਰ 1946 'ਚ ਆਸਟ੍ਰੇਲੀਅਨ ਲੀਗਸ ਆਫ ਰਾਈਟ ਨਾਮ ਦੀ ਵੀ ਇੱਕ ਪਾਰਟੀ ਆਉਂਦੀ ਹੈ ਇਹ ਪੋਲੀਟੀਕਲ ਪਾਰਟੀ ਸੀਗੀ ਇਨਫੈਕਟ ਯਹੂਦੀਆਂ ਦੇ ਖਿਲਾਫ ਬਣੀ ਹੋਈ ਹੈ ਪਹਿਲੀ ਪੋਲੀਟੀਕਲ ਪਾਰਟੀ ਕਹਿ ਸਕਦੇ ਹੈਗੇ ਹੋ ਇਹ ਤੁਸੀਂ ਆਸਟ੍ਰੇਲੀਆ 'ਚ ਉਹੀ ਯੂਥੀ ਅਗੇਨ ਜਿਨ੍ਹਾਂ ਦੇ ਅੱਜ ਨਾਲ ਖੜੇ ਹੁੰਦਾ ਸੀ ਦਾਅਵਾ ਕਰਦੇ ਹੈਗੇ ਆ। ਇਸ ਕਿਸਮ ਦੀਆਂ ਬਹੁਤ ਸਾਰੀਆਂ ਪਾਰਟੀਆਂ ਦੁਨੀਆ ਭਰ ਦੇ ਵਿੱਚ ਬਣੀਆਂ ਸੀ। ਆਸਟ੍ਰੇਲੀਅਨ ਲੀਗ ਆਫ ਰਾਈਟਸ ਆਸਟ੍ਰੇਲੀਆ 'ਚ ਬਣੀ ਸੀ, ਬ੍ਰਿਟਿਸ਼ ਲੀਗਸ ਆਫ ਰਾਈਟਸ ਬ੍ਰਿਟੇਨ ਦੇ ਅੰਦਰ ਬਣੀ ਸੀ, ਕੈਨੇਡੀਅਨ ਲੀਗ ਆਫ ਰਾਈਟਸ ਬਣੀ ਸੀ, ਨਿਊਜ਼ੀਲੈਂਡ। ਸੋ ਇੱਦਾਂ ਦੀਆਂ ਦੁਨੀਆ ਭਰ ਦੇ ਵਿੱਚ ਪਾਰਟੀਆਂ ਬਣੀਆਂ ਸੀ ਉਸ ਵਕਤ, ਔਰ ਆਸਟ੍ਰੇਲੀਆ ਦੇ ਵਿੱਚ ਵੀ ਬਣੀ ਸੀ। ਬਾਅਦ ਦੇ ਵਿੱਚ ਕੀ ਬਣਿਆ ਇਹਨਾਂ ਦਾ ਨੋਬਡੀ ਨੋਜ਼। ਅਤੇ ਇਸੇ ਹੀ ਤਰੀਕੇ ਦੇ ਨਾਲ ਅਲੱਗ ਅਲੱਗ ਕਿਸਮ ਦੇ ਐਕਸ਼ਨ ਗਰੁੱਪ, ਫਾਸਿਸਟ ਗਰੁੱਪ, ਨਾਜ਼ੀ ਗਰੁੱਪ, ਰਾਈਟ ਵਿੰਗਰ ਗਰੁੱਪ, ਐਕਸਟ੍ਰੀਮਿਸਟ ਗਰੁੱਪ ਬਣਦੇ ਰਹੇ, ਢਹਿੰਦੇ ਰਹੇ, ਆਉਂਦੇ ਰਹੇ, ਜਾਂਦੇ ਰਹੇ। ਅੱਜ ਦੇ ਇਨਸਾਈਟ ਰਿਪੋਰਟ ਪ੍ਰੋਗਰਾਮ ਦੇ ਵਿੱਚ ਇਹਨਾਂ ਦੀ ਗੱਲ ਇਸ ਕਰਕੇ ਕਰਨੀ ਜ਼ਰੂਰੀ ਹੈ ਕਿਉਂਕਿ ਜਿਹੜਾ ਨਾਂ ਤੁਸੀਂ ਅੱਜ ਕੱਲ੍ਹ ਆਸਟ੍ਰੇਲੀਆ ਦੀ ਸਿਆਸਤ ਦੇ ਵਿੱਚ ਬੜੇ ਧੜੱਲੇ ਦੇ ਨਾਲ ਸੁਣ ਰਹੇ ਹੋ, ਮੈਂ ਜ਼ਿਆਦਾ ਨਹੀਂ ਕੁਛ ਕਹਿੰਦਾ ਹੈਗਾ ਪਰ ਮੈਂ ਇੰਨਾ ਕੁ ਮੰਨ ਕੇ ਚੱਲਦਾ ਹੈ ਕਿ ਇਹ ਜਿਵੇਂ ਵਾਵਰੋਲੇ ਨਹੀਂ ਹੁੰਦੇ ਹੈਗੇ ਕਿ ਇੱਕ ਵਾਰ ਆਇਆ ਉਹ ਗਿਆ ਹੋ ਗਿਆ ਖਤਮ ਕਹਾਣੀ। ਮੈਨੂੰ ਜਿੰਨਾ ਕੁ ਮੈਂ ਸਮਝ ਪਾ ਰਿਹਾ ਹੈਗਾ ਕਿਉਂਕਿ ਖਬਰਾਂ ਦਾ ਪ੍ਰੋਗਰਾਮ ਤਾਂ ਹੈ ਨਹੀਂ, ਵਿਚਾਰ ਰੱਖਣ ਦਾ ਪ੍ਰੋਗਰਾਮ ਹੈ, ਮੈਨੂੰ ਇੱਕ ਇੰਝ ਗੱਲ ਲੱਗਦੀ ਹੈਗੀ ਹੈ ਕਿ ਇਹ ਨਾਂ ਵੀ ਜਿਹੜਾ ਹੈਗਾ ਇੱਕ ਵਾਵਰੋਲ ਹੈ, ਆਇਆ ਤੂਫਾਨ ਜਿਹਾ ਉਠਾ ਰਿਹਾ ਅਤੇ ਚਲਾ ਜਾਊਗਾ, ਠੰਡਾ ਹੋ ਜਾਊਗਾ। ਅਤੇ ਇਹਦਾ ਮਕਸਦ ਇਹੀ ਹੈ ਕਿ ਜਿਹੜੀ ਮੌਜੂਦਾ ਪਾਰਟੀ ਹੈ ਉਹ ਐਡੀ ਕੁ ਮਜ਼ਬੂਤ ਹੋ ਚੁੱਕੀ ਹੈ ਸੱਤਾਧਾਰੀ ਪਾਰਟੀ ਕਿ ਉਹਨੂੰ ਕਿਤੇ ਲਾਉਣਾ ਮੁਸ਼ਕਿਲ ਹੋ ਰਿਹਾ ਸੀ। ਇਸ ਕਰਕੇ ਇੱਕ ਇਸ ਕਿਸਮ ਦਾ ਮੂਵਮੈਂਟ ਜਿਹੜਾ ਆਸਟ੍ਰੇਲੀਆ ਦੇ ਵਿੱਚ ਕ੍ਰੀਏਟ ਕੀਤਾ ਗਿਆ, ਪਹਿਲਾਂ ਵੀ ਹੁੰਦਾ ਰਿਹਾ। ਕੌਣ ਹੈ ਉਹ ਸ਼ਖਸ, ਉਹਦੇ 'ਤੇ ਅੱਜ ਦਾ ਇਹ ਸ਼ੁਰੂਆਤ ਦਾ ਜਿਹੜਾ ਅੱਧਾ ਕੁ ਘੰਟਾ ਜਾਂ 15-20 ਮਿੰਟ ਆ ਉਹਨੂੰ ਦੇਣ ਦੇ ਚੱਲਦੇ ਹਾਂ ਤਾਂ ਕਿ ਮੈਂ ਤੁਹਾਨੂੰ ਇੱਕ ਗੱਲ ਦੱਸਦੇ ਹੋਏ ਚੱਲਾਂ ਕਿ ਕੋਈ ਜਿੰਨ ਨਹੀਂ ਹੈਗਾ ਇਹ। ਜੇ ਜਿੰਨ ਮੰਨ ਵੀ ਲਓ ਅਤੇ ਜਿਸ ਚਿਰਾਗ ਦੇ ਵਿੱਚੋਂ ਇਹ ਬਾਹਰ ਨਿਕਲਿਆ ਉਸੇ ਚਿਰਾਗ ਦੇ ਵਿੱਚ ਇਹਨੂੰ ਨੱਪ ਲੈਣਾ। ਟੈਨਸ਼ਨ ਨਾ ਲਵੋ, ਚਿੰਤਾ ਨਾ ਕਰੋ। ਕੋਈ ਇੱਕ ਇੰਟਰਵਿਊ ਸੁਣਾਉਂਦੇ ਹਾਂ ਤੁਹਾਨੂੰ, 1996 ਦੇ ਵਿੱਚ ਹੋਈ ਸੀਗੀ, 60 ਮਿੰਟ ਪ੍ਰੋਗਰਾਮ ਇੱਕ ਆਸਟ੍ਰੇਲੀਆ ਦੇ ਵਿੱਚ ਆਉਂਦਾ ਹੁੰਦਾ, ਅੱਜ ਕੱਲ੍ਹ 9 ਨਿਊਜ਼ ਇਹ ਪ੍ਰੋਗਰਾਮ ਚਲਾਉਂਦੇ ਨੇ। ਪ੍ਰੋਗਰਾਮ ਦੇ ਵਿੱਚ ਪੱਤਰਕਾਰ ਦੀ ਤਰਫ ਤੋਂ ਇੱਕ ਸਵਾਲ ਪੁੱਛਿਆ ਜਾਂਦਾ, ਉਸ ਵਕਤ 1996 ਦੇ ਵਿੱਚ ਪਹਿਲੀ ਵਾਰ ਸੱਤਾ ਦੇ ਵਿੱਚ ਜਾਂ ਪੋਲੀਟਿਕਸ ਦੇ ਵਿੱਚ ਦਾਖਲਾ ਜਿਸ ਲੇਡੀ ਦਾ ਹੁੰਦਾ ਜਿਹਨੂੰ ਵਾਵਰੋਲਾ ਮੈਂ ਕਹਿ ਰਿਹਾ ਹੈਗਾ, ਉਹ ਰਿਪੋਰਟਰ ਲਿਜ਼ ਹੇਜ਼ ਦੇ ਸਵਾਲਾਂ ਦਾ ਜਵਾਬ ਦਿੰਦੀ ਹੋਈ ਆਪ ਹੀ ਘਬਰਾ ਜਾਂਦੀ ਹੈ। ਹਾਲਾਂਕਿ ਕਹਿੰਦੀ ਹੈ ਕਿ ਅੰਗਰੇਜ਼ੀ ਬੋਲਣ ਵਾਲੇ ਇਸ ਦੇਸ਼ ਦੇ ਵਿੱਚ ਹੋਣੇ ਚਾਹੀਦੇ ਨੇ, ਪਰ ਇੱਕ ਸਵਾਲ ਦੇ ਜਵਾਬ ਦੇ ਵਿੱਚ ਉਹਦੀ ਆਪਦੀ ਅੰਗਰੇਜ਼ੀ ਨਹੀਂ ਡਾਵਾਂਡੋਲੇ ਖਾ ਗਈ। ਆਪਾਂ ਤਾਂ ਫਿਰ 8 'ਚ ਲੈ ਕੇ ਬੈਠੇ ਹੈਗੇ ਹਾਂ, ਹੋਰ ਵੀ ਭਾਸ਼ਾਵਾਂ ਆਉਂਦੀਆਂ ਨੇ, ਸਾਡਾ ਤਾਂ ਸਰ ਜਾਣਾ, ਆਪਣਾ ਸੋਚੋ ਆਪਕਾ ਕਿਆ ਹੋ ਗਿਆ ਜਨਾਬੇ ਵਾਲੀ। ਐਨੀਵੇਜ਼ ਅੱਜ ਦੀ ਤਰੀਕ 'ਚ ਤਾਂ ਇਹਨੂੰ ਇੰਗਲਿਸ਼ ਵੀ ਆ ਗਈ ਹੈ, ਸਲੀਕਾ ਵੀ ਆ ਗਿਆ, ਬੜਾ ਕੁਝ ਸਿੱਖ ਗਈ ਹੈ, ਪਰ ਟਾਈਮ ਲੱਗਿਆ, ਇੱਕ ਬਹੁਤ ਲੰਬਾ ਟਾਈਮ ਲੱਗਿਆ ਹੈਗਾ। ਸਵਾਲ ਸੁਣੋ ਪਹਿਲਾਂ ਅਤੇ ਇਸ ਸਵਾਲ ਦਾ ਜਵਾਬ ਵੀ ਫਿਰ ਸੁਣ ਲਿਓ ਅਤੇ ਫਿਰ ਮੈਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅੱਗੇ ਦੀ ਸਾਂਝ ਪਾਉਂਦਾ।
1: Are you xenophobic? Please explain. Xenophobia means a fear of all things foreign. No, I don't think I am. No, I'm not. Is there a problem? Just because I might be... I find this very hard because... I have to sort of clarify all my, what I think and how I feel about things.
2: Precisely. Yeah. Well, precisely, because you are a federal politician. You're not just sitting, we're not just sitting around in a pub talking about things. You're a federal politician. You're standing up in federal parliament making these statements. So, of course, you should be expected to be able to qualify.
1: Which the majority of mainstream Australians are backing me on this issue because they believe in what I'm saying also. They can see it also. But it's all these minority lobby groups who don't like the fact of what I'm saying is because it's going to upset their little world. And they've got a problem with it, not I. All I know is what comes from here inside. And by talking to the people out there in mainstream Australia and their fears also.
2: So it's from the heart, not from the head.
1: I've been learning once I've got it since I've been in this job.
0: ਹਾਲੇ ਵੀ ਲਰਨ ਨਹੀਂ ਕਰ ਰਹੀ ਹੈਗੀ। ਜਦੋਂ ਤੋਂ ਕਹਿੰਦੀ ਮੈਂ ਜੋਬ ਚ ਆਈ ਹਾਂ ਉਦੋਂ ਤੋਂ ਮੈਂ ਲਰਨ ਕਰ ਲਈ ਹਾਂ। ਪੌਲਿਨ ਹੈਨਸਨ, ਜੇ ਤੁਹਾਨੂੰ ਲੱਗਦਾ ਕਿ ਆਸਟ੍ਰੇਲੀਆ ਦੀ ਤਾਰੀਖ ਦੇ ਵਿੱਚ ਇਹ ਨਾਮ ਬਦਲ ਕੇ ਰੱਖ ਦੂਗਾ ਇਤਿਹਾਸ ਨੂੰ, ਵਰਤਮਾਨ ਨੂੰ, ਔਰ ਵਰਤਮਾਨ ਨੂੰ ਇਤਿਹਾਸ ਬਣਾ ਦੂਗਾ, ਮੇਰੀ ਪੋਲੀਟੀਕਲ ਪ੍ਰੈਡਿਕਸ਼ਨ ਇਹ ਕਹਿ ਰਹੀ ਹੈ ਕਿ ਐਡਾ ਕੁਛ ਵੱਡਾ ਹੋਣ ਨਹੀਂ ਲੱਗਿਆ ਹੈਗਾ, ਔਰ ਉਮੀਦਾਂ ਵੀ ਨਾ ਲਗਾ ਕੇ ਚੱਲੋ। ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਦੇ ਵਿੱਚ, ਔਰ ਅੱਜ ਇਸ ਸਿਆਸਤ ਦੀ ਆਪਾਂ ਗੱਲ ਕਰਨੀ ਹੈ, ਔਰ ਉਹ ਜਿਹੜੀ ਇੱਕ ਪੋਲੀਟੀਕਲ ਭਵਿੱਖਬਾਣੀ ਹੁੰਦੀ ਹੈ ਉਹ ਇੱਦਾਂ ਦੀ ਉਹ ਰਹੀ ਹੈਗੀ ਹੈ ਕਿ ਦੁਨੀਆ ਦੇ ਜ਼ਿਆਦਾਤਰ ਦੇਸ਼ਾਂ 'ਚ ਜੋ 100-200 ਸਾਲਾਂ ਤੋਂ ਚੱਲਦਾ ਆ ਰਿਹਾ ਉਹੀ ਅਗਲੇ 100-200 ਸਾਲਾਂ ਤੱਕ ਚੱਲਦਾ ਰਹੇਗਾ। ਘੱਟੋ ਘੱਟ ਅਮੈਰੀਕਾ, ਬ੍ਰਿਟੇਨ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਇਹਨਾਂ ਦੇ ਪ੍ਰਸਪੈਕਟਿਵ ਦੇ ਵਿੱਚ ਇਹ ਤਸਵੀਰ ਬਦਲਣ ਨਹੀਂ ਲੱਗੀ। ਮੈਂ ਕੀ ਕਹਿ ਰਿਹਾ, ਥੋੜ੍ਹਾ ਜਿਹਾ ਪ੍ਰੋਗਰਾਮ ਸੁਣ ਲਵੋ, ਹੌਲੀ ਹੌਲੀ ਇੱਕ ਇੱਕ ਗੱਲ ਤੁਹਾਨੂੰ ਸਮਝ ਆ ਜਾਏਗੀ। 2016 ਦੇ ਵਿੱਚ ਇਹ ਜਿਹੜੀ ਇੰਟਰਵਿਊ, ਵੈਸੇ ਅੱਜ ਤੋਂ ਬਾਈ ਦੀ ਵੇ 30 ਸਾਲ ਪੁਰਾਣੀ ਹੈਗੀ, ਉਦੋਂ ਇਹਨਾਂ ਦਾ ਹਲੇ ਪਰਦਾ ਉੱਠਿਆ ਹੀ ਸੀਗਾ। ਪੌਲਿਨ ਹੈਨਸਨ ਪਹਿਲੀ ਵਾਰ ਆਈ ਸੀ ਪੋਲੀਟਿਕਸ ਵਿੱਚ 2016 'ਚ। ਪੌਲਿਨ ਹੈਨਸਨ ਹਾਲਾਂਕਿ ਕੋਈ ਬਹੁਤ ਵੱਡਾ ਨਾਮ ਨਹੀਂ ਸੀਗਾ, ਅਗਲੇ ਮਤਲਬ 20 ਸਾਲਾਂ ਦੇ ਵਿੱਚ ਵੀ ਉਹ ਕੋਈ ਬਹੁਤ ਵੱਡਾ ਨਾਮ ਨਹੀਂ ਬਣ ਸਕਿਆ, ਪਿਛਲੇ 10 ਸਾਲਾਂ 'ਚ ਵੀ ਨਹੀਂ ਬਣ ਸਕਿਆ, ਪਿਛਲੇ 1-1.5 ਸਾਲ ਦੇ ਵਿੱਚ ਤੁਸੀਂ ਕਹਿ ਸਕਦੇ ਹੋ, ਜਾਂ ਉਹ ਤੋਂ ਵੀ ਹੋਰ ਜ਼ਿਆਦਾ ਪ੍ਰਿਸਾਈਸਲੀ ਪਿਛਲੇ 3-6 ਮਹੀਨਿਆਂ 'ਚ ਬਣ ਸਕਿਆ ਹੈਗਾ ਇਹ ਨਾਮ ਵੱਡਾ। ਉਹਦੇ ਵੀ ਬੜੇ ਇੱਕ ਕਾਰਨ, ਦੇਖੋ ਐਵੇਂ ਇੱਕਦਮ ਨਹੀਂ ਹੁੰਦਾ ਹੁੰਦਾ, ਤੁਸੀਂ ਠੀਕ ਹੈ ਤੁਸੀਂ ਪੋਲੀਟਿਕਸ ਦੇ ਵਿੱਚ ਹੈਗੇ ਹੋ, ਪਰ ਐਂ ਇੱਕਦਮ ਨਹੀਂ ਹੋ ਸਕਦਾ ਹੈਗਾ। ਤੋ ਜ਼ਾਹਰ ਜਿਹੀ ਗੱਲ ਹੈ ਕਿ ਇਸੇ ਕਰਕੇ ਮੈਂ ਪੋਲੀਟੀਕਲ ਪ੍ਰੈਡਿਕਸ਼ਨਸ ਕਰ ਰਿਹਾ ਹੈਗਾ ਕਿ ਜੇ ਕੋਈ ਨਾਮ ਕਈ ਸਾਲਾਂ ਤੋਂ ਬਹੁਤ ਵੱਡਾ ਹੋਵੇ, ਹੌਲੀ ਹੌਲੀ ਹੌਲੀ ਹੌਲੀ ਹੌਲੀ ਹੌਲੀ ਉਹ ਬਹੁਤ ਵੱਡਾ ਹੁੰਦਾ ਜਾਂਦਾ, ਤਾਂ ਫਿਰ ਉਹਦਾ ਡਰ ਹੋ ਸਕਦਾ। ਪਰ ਇਸ ਇੱਕ ਨਾਮ ਦਾ ਨਹੀਂ ਹੋ ਸਕਦਾ, ਕਿਉਂਕਿ ਇਹ ਚੁਟਕੀ ਦੇ ਵਿੱਚ ਜਿਹੜਾ ਇੱਕ ਨਾਮ ਇੱਕਦਮ ਮੀਡੀਆ ਦੇ ਵਿੱਚ ਉਛਾਲਿਆ ਗਿਆ ਹੈਗਾ, ਸੋ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਇਹ। ਹੁਣ ਮੈਂ ਤੁਹਾਨੂੰ ਆਪਣੇ ਜਿਹੜੇ ਦਾਅਵੇ ਕਰ ਰਿਹਾ ਉਹਨਾਂ ਦੇ ਹੱਕ ਦੇ ਵਿੱਚ ਕੁਛ ਗੱਲਾਂ ਦੱਸਣ ਲੱਗੇ। ਇੱਕ ਨਾ ਆ ਪਿੱਛੇ ਜੇ ਹੁਣ ਜਿਹੜੀ ਸਪੀਚ ਇਹਨਾਂ ਨੇ ਦਿੱਤੀ ਸੀ ਉਹਦੇ 'ਚ ਪਿੱਛੇ ਗੈਟਅਪ ਨਾਮ ਦਾ ਇੱਕ ਅਦਾਰਾ ਸੀਗਾ, ਜਿਹੜਾ ਹਾਲਾਂਕਿ ਉਹ ਹੈਗੇ ਲੈਫਟਿਸਟ ਹੀ ਨੇ, ਪਰ ਉਹਨਾਂ ਨੇ ਇੱਕ ਬਹੁਤ ਵੱਡਾ ਪੋਸਟਰ ਲਗਾਤਾ ਸੀ ਅਤੇ ਵੀ ਪੌਲਿਨ ਹੈਨਸਨ ਜਿਹੜੀ ਉਹ ਜੀਨਾ ਰਾਈਨਹਾਰਟ ਦੇ ਪੈਸਿਆਂ ਦੇ ਉੱਤੇ ਖੇਡ ਰਹੀ ਹੈ, ਜ਼ਿਆਦਾ ਹੀ ਉੱਛਲ ਰਹੀ ਹੈ, ਅਤੇ ਇਹੋ ਜਿਹੀ ਕੋਈ ਗੱਲ ਹੈ ਨਹੀਂ। ਅਤੇ ਥੱਲੇ ਲਿਖਿਆ ਵੀ ਸੀਗਾ ਕਿ ਮੈਂ ਕਰਮਚਾਰੀਆਂ ਦੀ ਤਨਖਾਹ ਦਾ ਵਿਰੋਧ ਕਰਦੀ ਹਾਂ ਪਰ ਮੈਂ ਆਪ ਪੇ ਰਾਈਜ਼ ਲੈ ਰਹੀ ਹੈਗੀ। ਸੋ ਦੋਗਲੀ ਰਾਜਨੀਤੀ ਜਿਹੜੀ ਹੁੰਦੀ ਹੈ ਉਹਦੇ ਕਿਵੇਂ ਜਿਹੜੇ ਪਰਦੇ ਫਾਸ਼ ਹੁੰਦੇ ਨੇ। ਐਨੀਵੇਜ਼, ਗੈਟਅਪ ਦੀ ਗੱਲ ਨਹੀਂ ਕਰਨੀ, ਫੈਡਅਪ ਦੀ ਗੱਲ ਕਰਨੀ। ਫੈਡਅਪ ਨਾਮ ਦਾ ਇੱਕ ਕੈਂਪੇਨ ਇਹਨਾਂ ਨੇ ਤੋਰਿਆ ਸੀਗਾ ਅਤੇ ਉਹਦੇ 'ਚ ਇਹ ਜਿਹੜੀ ਐਨਾ ਬ੍ਰੌਨਵਿਸਕੀ ਨਾਮ ਦੀ ਇੱਕ ਡਾਕੂਮੈਂਟਰੀ ਫਿਲਮ ਮੇਕਰ ਹੈਗੀ ਆਸਟ੍ਰੇਲੀਆ ਦੇ ਵਿੱਚ, ਉਹਨਾਂ ਨੇ ਇੱਕ ਡਾਕੂਮੈਂਟਰੀ ਬਣਾਈ ਸੀ ਅਤੇ ਉਹ ਡਾਕੂਮੈਂਟਰੀ ਦੇ ਵਿੱਚੋਂ ਕੁਛ ਅੰਸ਼ ਮੈਂ ਚੱਕੇ ਵੀ ਨੇ, ਤੁਹਾਡੇ ਤੱਕ ਸਾਂਝੇ ਵੀ ਕਰਨ ਲੱਗੇ। ਐਨਾ ਬ੍ਰੌਨਵਿਸਕੀ ਨੇ ਇਹ ਗੱਲ ਕੀਤੀ ਕਿ ਉਹ ਡਾਕੂਮੈਂਟਰੀ ਜਿਵੇਂ ਜਿਵੇਂ ਤੁਸੀਂ ਦੇਖੋਗੇ ਉਹਦੇ ਵਿੱਚ ਉਹ ਆਪ ਦੱਸਦੀ ਹੈ ਕਿ ਆਸਟ੍ਰੇਲੀਆ 'ਚ ਬਹੁਤ ਜ਼ਿਆਦਾ ਸਿਆਸਤਦਾਨ ਹੈਗੇ ਨੇ, ਪਰ ਪੌਲਿਨ ਹੈਨਸਨ 'ਤੇ ਮੈਂ ਡਾਕੂਮੈਂਟਰੀ ਇਸ ਕਰਕੇ ਬਣਾਈ ਹੈ ਕਿ ਹਾਲਾਂਕਿ ਇਹਦੀ ਜਿਹੜੀ ਗੱਲ ਹੈਗੀ ਹੈ ਉਹ ਸਮਝ ਨਹੀਂ ਆਉਂਦੀ ਹੈਗੀ, ਪਰ ਫਿਰ ਵੀ ਇਹਦੀ ਜਿਹੜੀ ਗੱਲ ਉਹ ਬਹੁਤ ਲੋਕਾਂ ਦੇ ਸਿੱਧੇ ਮਨ ਦੇ ਵਿੱਚ ਜਾ ਕੇ ਲੱਗਦੀ ਹੈ, ਸਮਝ ਨਹੀਂ ਆਉਂਦੀ। ਇਹ ਇੱਕ ਵੱਖਰੀ ਗੱਲ ਹੈ, ਸਮਝ ਦਾ ਮਤਲਬ ਇਹ ਹੈ ਕਿ ਉਹਦੀ ਜਿਵੇਂ ਟਰੰਪ ਸਾਹਿਬ ਨਹੀਂ ਗੱਲ ਕਰਦੇ ਕਿ ਮੈਂ ਇਰਾਨ 'ਤੇ ਅਟੈਕ ਨਹੀਂ ਕਰੂੰਗਾ, ਲੈ ਮੈਂ ਤਾਂ ਕਰਤਾ ਅਟੈਕ, ਸੋ ਆਪਣੀ ਗੱਲ 'ਤੇ ਨਹੀਂ ਕੋਈ ਬੰਦਾ ਰਹਿੰਦਾ। ਉਵੇਂ ਪੌਲਿਨ ਹੈਨਸਨ ਦਾ ਸਿਸਟਮ ਹੈ ਕਿ ਮੈਂ ਆਹ ਗੱਲ ਕੀਤੀ ਹੈ ਅਤੇ ਮੈਂ ਹੁਣ ਇਹਦੇ 'ਤੇ ਹੈ ਨਹੀਂ। ਡਾਕੂਮੈਂਟਰੀ ਦੀ ਸ਼ੁਰੂਆਤ ਉਹ ਕੁਛ ਇਸ ਤਰੀਕੇ ਦੇ ਨਾਲ ਕਰਦੀ ਹੈ ਕਿ ਇੱਕ ਛੋਟੀ ਪੌਲਿਨ ਹੈਨਸਨ ਨੰਨੀ ਛਾਂ ਅਤੇ ਸਕੂਲ ਦੇ ਵਿੱਚ ਉਦੋਂ ਆਸਟ੍ਰੇਲੀਆ ਦੇ ਵਿੱਚ ਨਾ ਇੱਕ ਕੁਇਨਜ਼ਲੈਂਡ ਤੋਂ ਨੇ, ਇਹ ਕੁਇਨਜ਼ਲੈਂਡ ਦੇ ਬੱਚੇ ਬੜੇ ਕਮਜ਼ੋਰ ਸੀਗੇ, ਅੱਜ ਕੱਲ੍ਹ ਤਾਂ ਰਗਬੀ ਖੇਡਦੇ ਨੇ, ਅਤੇ ਉਦੋਂ ਇਹ 1954 ਦੇ ਵਿੱਚ ਪੈਦਾ ਹੋਈ ਸੀ, ਇਹ 60s ਦੀ 50s ਦੀ ਗੱਲ ਹੈਗੀ ਹੈ। ਅਤੇ ਉਦੋਂ ਸਰਕਾਰ ਨੇ ਇੱਕ ਕੈਂਪੇਨ ਚਲਾਇਆ ਹੋਇਆ ਸੀਗਾ ਕਿ ਬੱਚਿਆਂ ਨੂੰ ਤਗੜੇ ਕਰਨਾ ਹੈਗਾ ਅਤੇ ਮਜ਼ਬੂਤ ਰੱਖਣਾ ਹੈਗਾ, ਸੋ ਇਸ ਕਰਕੇ ਉਸ ਦੌਰ ਦੇ ਵਿੱਚ ਕੁਇਨਜ਼ਲੈਂਡ ਦੀ ਸਰਕਾਰ ਦਾ ਜਿਹੜਾ ਹੈਲਥ ਇਨੀਸ਼ੀਏਟਿਵ ਸੀਗਾ ਉਹਦੇ ਚੱਲਦਿਆਂ ਉਹਨਾਂ ਨੇ ਦੁੱਧ ਬੱਚਿਆਂ ਨੂੰ ਦਿੰਦੇ ਹੁੰਦੇ ਸੀ ਸਕੂਲ ਦੇ ਵਿੱਚ, ਸਕੂਲ ਸ਼ੁਰੂ ਹੋਣ ਤੋਂ ਪਹਿਲਾਂ। ਪੌਲਿਨ ਹੈਨਸਨ ਨਹੀਂ ਸੀ ਪੀਂਦੀ ਹੁੰਦੀ ਅਤੇ ਉਹ ਡਾਕੂਮੈਂਟਰੀ ਦੇ ਵਿੱਚ ਦੱਸਿਆ, ਉਹ ਕਹਿੰਦੀ ਕਿਉਂ ਨਹੀਂ ਸੀ ਪੀਂਦੀ, ਅਤੇ ਉਹ ਆਪਣੇ ਦੁੱਧ ਦੀਆਂ ਜਿਹੜੀਆਂ ਛੋਟੀਆਂ ਛੋਟੀਆਂ ਬੋਤਲਾਂ ਸੀਗੀਆਂ ਉਹਨਾਂ ਨੂੰ ਸਟੈਕ ਕਰੀ ਜਾਂਦੀ ਸੀਗੀ ਅਤੇ ਨਖਰਾ। ਅਤੇ ਉਹ ਇੱਕ ਦਿਨ ਪ੍ਰਿੰਸੀਪਲ ਨੇ ਫੜ ਲਈਆਂ ਜਿੱਥੇ ਬੋਤਲਾਂ ਸਟੈਕ ਕਰ ਰਹੀ ਸੀ ਅਤੇ ਕਹਿੰਦੇ ਬੜੀ ਬਦਬੂ ਜੀ ਆ ਰਹੀ ਹੈ, ਫਿਰ ਉਹਨੇ ਪੁੱਛਿਆ ਵੀ ਇੱਥੇ ਮੋਲਡ ਲੱਗ ਚੁੱਕੀ ਹੈ ਤੇ ਦੱਸੋ ਕਿਹਨੇ ਕਿਹਨੇ ਕੀਤਾ? ਪ੍ਰਿੰਸੀਪਲ ਨੂੰ ਤਾਂ ਲੱਗਿਆ ਵੀ ਬਹੁਤ ਸਾਰੇ ਬੱਚੇ ਕਰ ਰਹੇ ਹੋਣੇ। ਪੌਲੀਨ ਹੈਨਸਨ ਨੇ ਫਿਰ ਬਾਅਦ 'ਚ ਜਦੋਂ ਡਾਂਟ ਡਪਟ ਪਈ, ਹੁਣ ਅਸਲੀਅਤ ਤਾਂ ਨਹੀਂ ਹੁੰਦੀ, ਡਾਕੂਮੈਂਟਰੀ ਜਦੋਂ ਬਣਦੀ ਹੈ ਤਾਂ ਉਸਦੇ ਵਿੱਚ ਜਿਹਦੇ ਨਾਮ ਦੇ ਉੱਤੇ ਬਣਦੀ ਹੁੰਦੀ ਹੈ ਉਹਨੂੰ ਹੀਰੋਇਕ ਵੀ ਦਿਖਾਉਣਾ ਹੁੰਦਾ। ਹੋ ਸਕਦਾ ਉਸ ਵਕਤ ਮੁਰਗਾ ਬਣਾਇਆ ਹੋਵੇ ਪ੍ਰਿੰਸੀਪਲ ਨੇ, ਹੋ ਸਕਦਾ ਚੰਡ ਮਾਰੀ ਹੋਵੇ, ਕੁੱਟਿਆ ਹੋਵੇ, ਕੁਛ ਵੀ ਹੋ ਸਕਦਾ। ਆਪਾਂ ਨੂੰ ਨਹੀਂ ਪਤਾ 50-60s ਦੇ ਵਿੱਚ ਆਸਟ੍ਰੇਲੀਅਨ ਸਕੂਲ ਕਿੱਦਾਂ ਦੇ ਸੀ, ਕੋਈ ਦੱਸੂਗਾ ਤਾਂ ਉਹ ਦੱਸ ਸਕਦਾ ਕੁਇਨਜ਼ਲੈਂਡ ਦੇ ਵਿੱਚ ਕੀ ਸਿਸਟਮ ਸੀ। ਬਟ ਐਨੀਵੇਜ਼, ਡਰਾਵੇ ਧਮਕਾਵੇ ਤੋਂ ਬਾਅਦ ਪੌਲੀਨ ਹੈਨਸਨ ਤੋਂ ਵੀ ਪੁੱਛਿਆ ਗਿਆ ਅਤੇ ਉਹਨੇ ਮੰਨ ਗਈ ਅਤੇ ਕਹਿੰਦੀ ਹਾਂ ਮੈਂ ਇਸ ਕਰਕੇ ਰੱਖਦੀ ਹੁੰਦੀ ਸੀ ਕਿਉਂਕਿ ਮੈਨੂੰ ਪਸੰਦ ਨਹੀਂ ਹੈਗਾ, ਅਤੇ ਮੈਂ ਘਰੇ ਤਾਂ ਜਦੋਂ ਦੁੱਧ ਪੀਨੀ ਹਾਂ ਗਰਮ ਕਰਕੇ ਪੀਨੀ ਹਾਂ, ਠੰਡਾ ਨਹੀਂ ਮੈਂ ਪੀਂਦੀ। ਸੋ ਇਹ ਜਿਹੜੀ ਇੱਕ ਮੈਂ ਇਸ ਕਰਕੇ ਇਸ ਪੂਰੀ ਡਾਕੂਮੈਂਟਰੀ ਦੇ ਵਿੱਚ ਇਹ ਇੱਕ ਗੱਲ ਚੱਕ ਰਿਹਾ ਹੈਗਾ ਕਿਉਂਕਿ ਪਹਿਲਾਂ ਚੀਜ਼ ਕਹਿ ਦੇਣੀ ਅਤੇ ਫਿਰ ਉਹਦੇ 'ਤੇ ਸਟੈਂਡ ਬੜਾ ਕਮਜ਼ੋਰ ਜਿਹਾ ਲੈ ਲੈਣਾ ਅਤੇ ਕਹਿ ਦੇਣਾ ਅਤੇ ਕਰ ਦੇਣਾ, ਉਹਦੇ 'ਚ ਫਰਕ ਹੁੰਦਾ। ਇੱਕ ਤਾਂ ਬੰਦਾ ਹੁੰਦਾ ਹੈ ਕਿ ਮੈਂ ਕਿਸੇ ਚੀਜ਼ 'ਤੇ ਸਟੈਂਡ ਲੈ ਰਿਹਾ ਅਤੇ ਉਹਦਾ ਜਦੋਂ ਮੈਂ ਕਾਰਨ ਤੁਹਾਨੂੰ ਦੱਸੂੰਗਾ ਤਾਂ ਤੁਸੀਂ ਮੰਨ ਜਾਓਗੇ ਕਿ ਯਾਰ ਵਾਕਈ ਇਹੀ ਐਂਗਲ ਸੀ ਕਹਾਣੀ ਦਾ, ਇਹੀ ਇੱਦਾਂ ਹੀ ਹੋਣਾ ਚਾਹੀਦਾ ਸੀ, ਐਂਡ ਆਈ ਐਮ ਵਿਦ ਯੂ। ਪਰ ਜਦੋਂ ਤੁਸੀਂ ਸਾਹਮਣੇ ਵਾਲੇ ਬੰਦੇ ਦਾ ਸਟੈਂਡ ਹੀ ਦੇਖੋ ਵੀ ਯਾਰ ਆਹ ਗੱਲ 'ਤੇ ਸਟੈਂਡ ਲਿਆ ਨਾ। ਐਨੀਵੇਜ਼, ਸਿੰਗਲ ਮਦਰ ਆਪਣੇ ਘਰ ਵਾਲੇ ਦੇ ਨਾਲ ਹੀ ਨਹੀਂ ਬਣੀ। 1996 ਦੇ ਵਿੱਚ ਕੁਇਨਜ਼ਲੈਂਡ ਦੇ ਇਪਸਵਿਚ ਦੇ ਵਿੱਚ ਇੱਕ ਫਿਸ਼ ਐਂਡ ਚਿਪਸ ਸ਼ੌਪ ਸ਼ੁਰੂ ਕਰ ਲੈਂਦੀ ਹੈ ਪੌਲੀਨ ਹੈਨਸਨ। ਅਤੇ ਉਸ ਦੌਰ ਦੇ ਵਿੱਚ ਜਦੋਂ ਦੁਨੀਆ ਭਰ ਦੇ ਵਿੱਚ ਇੱਕ ਮਾਹੌਲ ਬਣਿਆ ਹੋਇਆ ਸੀਗਾ ਆਵਾਸ ਪ੍ਰਵਾਸ ਦਾ, ਆਸਟ੍ਰੇਲੀਆ ਦੇ ਵਿੱਚ ਪ੍ਰਧਾਨ ਮੰਤਰੀ ਸੀ ਪੌਲ ਕੀਟਿੰਗ। ਉਹ ਪੌਲ ਕੀਟਿੰਗ ਕਾਫੀ ਮਜ਼ਬੂਤ ਪ੍ਰਧਾਨ ਮੰਤਰੀ ਸੀ ਆਸਟ੍ਰੇਲੀਆ ਦੇ, ਔਰ ਆਸਟ੍ਰੇਲੀਆ ਦੇ ਵਿੱਚ ਉਹ ਜਿਹੜੇ ਏਸ਼ੀਅਨ ਮੁਲਕਾਂ ਦੇ ਨਾਲ ਸੰਬੰਧ ਸਥਾਪਿਤ ਕਰਨ ਵਾਲੇ ਪ੍ਰਧਾਨ ਮੰਤਰੀ ਮੰਨੇ ਜਾ ਸਕਦੇ ਨੇ ਕਿਉਂਕਿ ਲੋੜ ਸੀਗੀ ਉਸ ਵਕਤ ਆਸਟ੍ਰੇਲੀਆ ਨੂੰ ਵੀ। ਹਾਲਾਂਕਿ ਉਸ ਦੌਰ ਦੇ ਵਿੱਚ ਆਸਟ੍ਰੇਲੀਆ ਦੇ ਅੰਦਰ ਵਾਈਟ ਆਸਟ੍ਰੇਲੀਆ ਪਾਲਿਸੀ ਜਿਹੜੀ ਸੀਗੀ ਉਹ ਖਤਮ ਹੋ ਚੁੱਕੀ ਸੀ ਅਤੇ ਹੁਣ ਆਸਟ੍ਰੇਲੀਆ ਮਾਈਗ੍ਰੈਂਟਸ ਦੇ ਵੱਲ ਮੂੰਹ ਤੱਕ ਰਿਹਾ ਸੀ ਕਿਉਂਕਿ ਆਸਟ੍ਰੇਲੀਆ ਦੀ ਗ੍ਰੇ ਹੇਅਰ ਪਾਪੂਲੇਸ਼ਨ ਨੂੰ ਲੋੜ ਸੀ ਕਿ ਕੁਛ ਬਾਹਰੀ ਲੋਕ ਆਉਣ ਅਤੇ ਇਸ ਦੇਸ਼ ਨੂੰ ਚੱਲਦਾ ਰੱਖ ਸਕਣ। ਗੁਆਂਢ ਦੇ ਵਿੱਚੋਂ ਹੀ ਲੋਕ ਲੈਣੇ ਸ਼ੁਰੂ ਕੀਤੇ। ਵੀਅਤਨਾਮ ਦੇ ਵਿੱਚ ਉਸ ਦੌਰ ਦੇ ਵਿੱਚੋਂ ਵੱਡੀ ਗਿਣਤੀ 'ਚ ਲੋਕ ਆਸਟ੍ਰੇਲੀਆ 'ਚ ਇਮੀਗ੍ਰੇਟ ਹੋਣ ਲੱਗ ਪਏ। ਫਿਸ਼ ਐਂਡ ਚਿਪਸ ਸ਼ੌਪ ਦੇ ਉੱਤੇ ਜਦੋਂ ਅਕਸਰ ਕਾਮਿਆਂ ਦੀ ਕਮੀ ਰਹਿ ਜਾਂਦੀ ਸੀ, ਬਜ਼ੁਰਗ ਜਨਾਨੀਆਂ ਦੇ ਨਾਲ ਕਿੰਨਾ ਕੁ ਦੇਰ ਚਲਾ ਲੈਂਦੀ ਉਹਨਾਂ ਨੂੰ ਘੱਟ ਤਨਖਾਹਾਂ ਦੇ ਕੇ, ਸੋ ਇਸ ਕਰਕੇ ਪੌਲੀਨ ਹੈਨਸਨ ਨੇ ਉਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਹੋਣੀਆਂ ਕਿਉਂਕਿ ਅੱਜ ਦੀ ਤਰੀਕ 'ਚ ਤਾਂ ਇਹ ਕਹਿ ਰਹੀ ਹੈ ਕਿ ਕਰਮਚਾਰੀਆਂ ਨੂੰ ਤਨਖਾਹਾਂ ਨਹੀਂ ਹੋਣੀਆਂ ਚਾਹੀਦੀਆਂ, ਜਿਨ੍ਹਾਂ ਦੇ ਬਿਜ਼ਨਸਿਸ ਨੇ ਉਹਨਾਂ ਦੀ ਜੇਬ ਭਰੀ ਰਹਿਣੀ ਚਾਹੀਦੀ ਹੈ। ਸੋ ਐਨੀਵੇਜ਼, 1996 ਦੇ ਵਿੱਚ ਇਹ ਫੈਡਰਲ ਪੋਲੀਟਿਕਸ 'ਚ ਆਉਣ ਦਾ ਫੈਸਲਾ ਕਰਦੇ ਨੇ, ਲਿਬਰਲ ਪਾਰਟੀ ਨੂੰ ਜੁਆਇਨ ਕਰਦੇ ਨੇ। ਆਕਸਲੀ ਦੀ ਸੀਟ ਹੈ ਕੁਇਨਜ਼ਲੈਂਡ 'ਚ, ਉੱਥੋਂ ਖੜ੍ਹਦੇ ਨੇ, ਪਰ ਇਸ ਦਰਮਿਆਨ ਉਹ ਬੜੇ ਰੇਸਿਸਟ ਰਿਮਾਰਕ ਕਰ ਦਿੰਦੇ ਨੇ, ਲਿਬਰਲ ਪਾਰਟੀ ਉਹਨਾਂ ਨੂੰ ਬਾਹਰ ਕੱਢ ਦਿੰਦੀ ਹੈਗੀ ਹੈ ਅਤੇ ਫਿਰ ਇਹ ਇੰਡੀਪੈਂਡੈਂਟ ਵੀ ਲੜਨ ਲੱਗਦੇ ਨੇ। ਅਤੇ ਉਹ ਤੋਂ ਬਾਅਦ ਜਦੋਂ ਪਾਰਲੀਮੈਂਟ ਦੇ ਵਿੱਚ ਆਉਂਦੇ ਨੇ, ਇੱਕ 1.5-2 ਮਿੰਟ ਦੀ ਇੱਕ ਸਪੀਚ ਦਾ ਇੱਕ ਪਾਰਟ ਹੈ ਜਿਹਦੇ 'ਚ ਏਸ਼ੀਅਨਸ ਆਸਟ੍ਰੇਲੀਆ ਦੇ ਵਿੱਚ ਜਿਹੜੇ ਆ ਰਹੇ ਸੀ, ਸਪੈਸ਼ਲੀ ਇੰਡੀਅਨਸ ਦੇ ਉੱਤੇ, ਪੌਲੀਨ ਹੈਨਸਨ ਨੇ ਇੱਕ ਟਿੱਪਣੀ ਕੀਤੀ ਸੀ ਕਿ ਜੇ ਇਹ ਲੋਕ ਸਾਡੇ ਦੇਸ਼ ਦੇ ਵਿੱਚ ਆ ਗਏ ਦੇਸ਼ ਦਾ ਨਕਸ਼ਾ ਵਿਗੜ ਜਾਣਾ ਹੈਗਾ। ਪੌਲੀਨ ਹੈਨਸਨ ਦੀ ਉਹ ਸਪੀਚ ਮੈਂ ਚਾਹੁੰਦਾ ਕਿ ਤੁਸੀਂ ਸੁਣੋ ਔਰ ਯਾਦ ਰੱਖੋ ਕਿਉਂਕਿ ਕੋਈ ਫਰਕ ਨਹੀਂ ਆਇਆ। ਉਸ ਵਕਤ ਵੀ ਇਹੀ ਡਰਾਵਾ ਸੀਗਾ ਕਿ ਦੇਖੋ ਜੀ ਜੇ ਅਸੀਂ ਨਾ ਜਲਦੀ ਸੰਭਲੇ ਤਾਂ ਅਸੀਂ ਇੰਗਲੈਂਡ ਬਣ ਜਾਂਗੇ, ਅਮੈਰੀਕਾ ਬਣ ਜਾਂਗੇ। ਅੱਜ ਵੀ ਉਹੀ ਡਰਾਵੇ ਨੇ, 20-30 ਸਾਲਾਂ ਬਾਅਦ ਵੀ ਉਹੀ ਚੀਜ਼ਾਂ ਕੰਟੀਨਿਊ ਕਿਵੇਂ ਰਹਿ ਸਕਦੀਆਂ ਨੇ? ਕਿਵੇਂ ਪੋਲੀਟਿਕਸ ਦੇ ਵਿੱਚ ਤੁਸੀਂ ਇੱਕ ਆਈਡੀਓਲੋਜੀ ਫੜ ਕੇ ਰੱਖਣੀ ਹੈ ਅਤੇ ਉਸ ਆਈਡੀਓਲੋਜੀ ਨੂੰ ਪਸੰਦ ਕਰਨ ਵਾਲੇ ਤੁਹਾਡੇ ਨਾਲ ਜੁੜੇ ਰਹਿਣਗੇ, ਉਹਨੂੰ ਨਾ ਪਸੰਦ ਕਰਨ ਵਾਲੇ ਤੁਹਾਡੇ ਤੋਂ ਡਰੇ ਰਹਿਣਗੇ, ਅਤੇ ਫਿਰ ਕਦੇ ਨਾ ਕਦੇ ਤਾਂ ਜਿਹੜਾ ਇੱਕ ਧੜਾ ਹੈਗਾ, ਜਦੋਂ ਜਿਵੇਂ ਹੀ ਸਿਆਸਤ ਦੇ ਵਿੱਚ ਇੱਦਾਂ ਹੀ ਹੁੰਦਾ ਨਾ, ਸੀਸਾ ਦੀ ਗੇਮ ਹੁੰਦੀ ਹੈ ਸਿਆਸਤ। ਸੀਸਾ 'ਤੇ ਬੈਠੇ ਹੋ ਕਦੇ ਪਾਰਕਾਂ ਦੇ ਵਿੱਚ, ਇੱਕ ਪਾਸੇ ਬੋਝ ਪਾਉਂਦੇ ਹੋ ਤੁਸੀਂ ਤਾਂ ਦੂਜਾ ਪਾਸਾ ਉੱਤੇ ਨੂੰ ਉੱਠ ਜਾਂਦਾ, ਫਿਰ ਦੂਜੇ ਪਾਸੇ ਵੱਧ ਬੋਝ ਪੈਂਦਾ ਤਾਂ ਇੱਕ ਪਾਸਾ ਉੱਠ ਜਾਂਦਾ। ਸੋ ਇਹ ਸੀਸਾ ਦੀ ਗੇਮ ਦੇ ਵਿੱਚ ਇਹ ਦੇਖਣਾ ਹੁੰਦਾ ਕਿ ਜਿਹੜਾ ਥੱਕ ਗਿਆ ਜਦੋਂ ਉੱਠ ਕੇ ਜਾਣਾ ਤਾਂ ਤੁਸੀਂ ਉਹਦੀ ਥਾਂ ਲੈ ਲੈਣੀ ਹੈ। ਸਿਆਸਤ, ਕੱਲ੍ਹ ਦੀਆਂ ਖਬਰਾਂ 'ਚ ਵੀ ਦੱਸਿਆ ਸੀ ਕਿ ਇੱਕ ਮੌਕਾ ਅਤੇ ਇੱਕ ਮੌਕਾ ਪ੍ਰਸਤੀ, ਇਹ ਦੋ ਹੀ ਚੀਜ਼ਾਂ ਦੇ ਉੱਤੇ ਟਿਕੀ ਹੁੰਦੀ ਹੈ। ਪੌਲੀਨ ਹੈਨਸਨ ਦੋਹਾਂ ਨੂੰ ਚੰਗੀ ਤਰ੍ਹਾਂ ਸਮਝਦੇ ਹੈਗੇ ਨੇ। ਪਾਰਲੀਮੈਂਟ ਦੇ ਵਿੱਚ ਖੜ੍ਹੇ ਹੋ ਕੇ ਕੀ ਸਪੀਚ ਦਿੰਦੇ ਨੇ ਇਹ 2 ਮਿੰਟ ਦੀ, ਇਹ ਯਾਦ ਕਰ ਲਓ, ਕੰਠਸਥ ਕਰ ਲਓ, ਗਲੇ ਬੰਨ ਲਓ, ਜਿਵੇਂ ਤੁਹਾਨੂੰ ਭਗਵਤ ਗੀਤਾ ਜਾਂ ਬਾਣੀਆਂ ਯਾਦ ਨੇ, ਇੱਦਾਂ ਪੌਲੀਨ ਹੈਨਸਨ ਦੀ ਇਹ ਸਪੀਚ ਵੀ ਯਾਦ ਹੋਣੀ ਚਾਹੀਦੀ ਹੈਗੀ ਹੈ। ਵਜ੍ਹਾ ਪ੍ਰੈਡਿਕਸ਼ਨ ਕਰ ਰਿਹਾ ਮੈਂ, ਬਹੁਤ ਵੱਡੀ ਚੱਲਣੀ ਨਹੀਂ ਇਹ ਦੁਕਾਨ ਬਹੁਤੀ।
3: ਇਮੀਗ੍ਰੇਸ਼ਨ ਪਾਲਿਸੀ ਰੈਡੀਕਲੀ ਰਿਵਿਊਡ and that of multiculturalism abolished.
4: Hear, hear.
3: I believe we are in danger of being swamped by Asians. Between 1984 and 1995, 40% of all migrants into this country were of Asian origin. They have their own culture and religion, form ghettos, and do not assimilate. Of course I will be called racist, but if I can invite who I want into my home, then I should have the right to have a say in who comes into my country. A truly multicultural country can never be strong or united, and the world is full of failed and tragic examples, ranging from Ireland to Bosnia to Africa and closer to home, Papua New Guinea. America and Great Britain are currently paying the price. Mr. Acting Speaker, Arthur Calwell was a great Australian and Labor leader, and it is a pity that there are not men of his stature sitting on the opposition benches today. Arthur Calwell said, and I quote, "Japan, India, Burma, Ceylon, and every new African nation are fiercely anti-white and anti-one another. Do we want or need any of these people here? I am one red-blooded Australian who says no and who speaks for 90% of Australians."
0: Do cheezan ne dekho ta ik speech ch keh gaye ke 40% abadi itthe is desh di migrant hai te multicultural country nahi hai. ਅਤੇ ਫਿਰ ਐਂਡ 'ਚ ਕਹਿੰਦੇ ਨੇ ਕਿ 90% ਆਸਟ੍ਰੇਲੀਅਨ ਲੋਕਾਂ ਦੀ ਮੈਂ ਜ਼ਬਾਨ ਹੈਗੀ ਹੈ, ਯਾਨੀ ਕਿ 10% ਲੋਕ ਹੀ ਫਿਰ ਮਾਈਗਰੈਂਟ ਹੋਏ. ਸੋ ਫੈਕਟਸ ਜਦੋਂ ਤੁਹਾਡੇ ਕਲੀਅਰ ਨਾ ਹੋਣ, ਇਹ ਬਹੁਤ ਵੱਡੀਆਂ ਪ੍ਰੋਬਲਮਸ ਨੇ. ਦੇਖੋ, ਬਹੁਤ ਸਾਰੇ ਕਾਰਨ ਹੋ ਸਕਦੇ ਨੇ. ਪੌਲਿਨ ਹੈਨਸਨ ਦੀਆਂ ਐਬੀਸ਼ਨਸ ਵੱਡੀਆਂ ਨੇ, ਬਟ ਕੀ ਉਹ ਅੱਜ ਦੀ ਤਰੀਕ ਦੇ ਵਿੱਚ ਪ੍ਰਧਾਨ ਮੰਤਰੀ ਬਣ ਸਕਦੇ ਨੇ, ਜਿਵੇਂ ਕਿ ਬਹੁਤ ਸਾਰੇ ਸਰਵੇਖਣ ਤੁਹਾਡੇ ਤੱਕ ਖ਼ਬਰਾਂ ਦੇ ਵਿੱਚ ਸਾਨੂੰ ਸਾਂਝੇ ਕਰਨੇ ਪੈਂਦੇ ਨੇ. ਸਹੀ ਜਵਾਬ ਔਰ ਇੱਕ ਖਰਚ ਜਵਾਬ ਹੈਗਾ ਨਹੀਂ. ਪਹਿਲੀ ਗੱਲ ਤਾਂ ਆਸਟ੍ਰੇਲੀਆ ਦੇ ਵਿੱਚ ਇਸ ਕਿਸਮ ਦੇ ਨਾਲ ਇਹ ਪੋਸੀਬਲ ਨਹੀਂ ਹੈਗਾ ਕਿ ਅੱਜ ਦੀ ਤਰੀਕ ਦੇ ਵਿੱਚ ਲੇਬਰ ਪਾਰਟੀ ਦੀ ਸਰਕਾਰ ਟੁੱਟ ਜਾਵੇ ਅਤੇ ਹੁਣ ਦੇ ਹੁਣ ਪੌਲਿਨ ਹੈਨਸਨ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਜਾਵੇ. ਦੂਜੀ ਗੱਲ, ਜੇ ਇਲੈਕਸ਼ਨ ਨਹੀਂ ਵੀ ਹੁੰਦੇ, ਇੱਕ ਵੋਟ ਆਫ ਕੌਨਫੀਡੈਂਸ ਹੁੰਦਾ ਹੁੰਦਾ, ਭਰੋਸੇ ਦੀ ਵੋਟ, ਘੱਟੋ ਘੱਟ 150 ਚੋਂ 76 ਵੋਟਾਂ ਚਾਹੀਦੀਆਂ ਨੇ. ਨੋਟ ਪੋਸੀਬਲ ਐਟ ਆਲ ਕਿ 76 ਵੋਟਾਂ ਉਹਨਾਂ ਨੂੰ ਆ ਜਾਣ ਅਤੇ ਬਗੈਰ ਇਲੈਕਸ਼ਨਸ ਤੋਂ ਉਹਨਾਂ ਨੂੰ ਇੱਕ ਨੇਤਾ ਬਣਾ ਦਿੱਤਾ ਜਾਵੇ. ਔਰ ਤੀਜੀ ਗੱਲ, ਸੈਨੇਟ ਦਾ ਨੇਤਾ ਪ੍ਰਧਾਨ ਮੰਤਰੀ ਨਹੀਂ ਹੋਣਾ ਚਾਹੀਦਾ. ਇਹ ਕਲਚਰ ਨਹੀਂ ਰਿਹਾ ਹੈਗਾ ਆਸਟ੍ਰੇਲੀਆ 'ਚ ਕਦੇ, ਨਾ ਅੱਜ ਤੱਕ ਇੱਦਾਂ ਦਾ ਕਦੇ ਹੋਇਆ ਅਤੇ ਨਾ ਹੋਏਗਾ, ਕਿਉਂਕਿ ਸੈਨੇਟ ਵਾਲੇ 6 ਸਾਲਾਂ ਦੇ ਲਈ ਰਹਿੰਦੇ ਨੇ, ਦੂਸਰੇ 4 ਸਾਲ ਦੇ ਲਈ, 3 ਸਾਲ ਦੀ ਟਰਮ ਹੁੰਦੀ ਹੈਗੀ ਹੈ. ਪਰ ਉਹਦੇ 'ਚ ਜਵਾਬਦੇਹੀ ਹੁੰਦੀ ਹੈ ਜਦੋਂ ਤੁਸੀਂ ਹਾਊਸ ਆਫ ਰਿਪ੍ਰਜੈਂਟੇਟਿਵ 'ਚੋਂ ਆਉਂਦੇ ਹੋ, ਹੇਠਲੇ ਸਦਨ ਦੇ ਵਿੱਚੋਂ ਆਉਂਦੇ ਹੋ, ਤੁਸੀਂ ਲੋਕਾਂ 'ਚੋਂ ਚੁਣ ਕੇ ਆਉਂਦੇ ਹੋ. ਸੈਨੇਟ ਦੇ ਵਿੱਚ ਕੋਈ ਇਲੈਕਸ਼ਨਸ ਨਹੀਂ ਹੁੰਦੇ ਹੈਗੇ, ਲੋਕਾਂ 'ਚੋਂ ਚੁਣ ਕੇ ਨਹੀਂ ਆਉਂਦੇ, ਇਸ ਕਰਕੇ ਤੁਹਾਡੀ ਕੋਈ ਜਵਾਬਦੇਹੀ ਨਹੀਂ ਆਮ ਲੋਕਾਂ 'ਚ, ਸੋ ਹੋਣਾ ਨਹੀਂ. ਇਹ ਤਾਂ ਗੱਲ, ਇਹਦੇ 'ਤੇ ਕਾਟਾ ਮਾਰ ਦਿਉ ਜੋ ਸਕਾਈ ਨਿਊਜ਼ ਜਾਂ ਹੋਰ ਬਹੁਤ ਸਾਰੇ ਟੀ ਵੀ ਚੈਨਲ ਜਾਂ ਅਖਬਾਰ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਨੇ, ਸਮਝਾ ਰਹੇ ਨੇ ਕਿ ਉਹ ਪ੍ਰਧਾਨ ਮੰਤਰੀ ਬਣ ਜਾਣਗੇ, ਰਾਤੋਂ ਰਾਤ 'ਚ ਨਹੀਂ ਹੋਣ ਲੱਗਿਆ. ਨੰਬਰ 1, ਥੋੜ੍ਹੀ ਜਿਹੀ ਸਮਝ ਆਪ ਨੂੰ ਵੀ ਰੱਖਣੀ ਜ਼ਰੂਰੀ ਹੈਗੀ, ਇੰਨਾ ਕੁ ਤਾਂ ਆਪਾਂ ਸਮਝ ਰਹੇ ਹੈਗੇ ਆਸਟ੍ਰੇਲੀਅਨ ਸਿਸਟਮ ਨੂੰ. ਦੂਜੀ ਗੱਲ, ਲਿਬਰਲ ਅਤੇ ਨੈਸ਼ਨਲ ਪਾਰਟੀ ਵਿਰੋਧੀ ਧਿਰ ਹੈ. ਹੁਣ ਜਿਹੜਾ ਦਾਅਵਾ ਮੈਂ ਪਹਿਲਾਂ ਕਰ ਰਿਹਾ ਸੀਗਾ ਉਹ ਇਹ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਬਹੁਤ ਸਾਰੇ ਜਿਹੜੇ ਪੋਲਸ ਨੇ ਉਹ ਤੁਹਾਨੂੰ ਇਹ ਦਿਖਾ ਰਹੇ ਹੋਣਗੇ ਕਿ ਲਿਬਰਲ ਅਤੇ ਨੈਸ਼ਨਲ ਪਾਰਟੀ, ਔਰ ਅਸੀਂ ਵੀ ਖਬਰਾਂ 'ਚ ਇਹ ਗੱਲ ਕਰੀ ਦੀ ਹੈ ਕਿ ਉਹ 3rd ਨੰਬਰ 'ਤੇ ਚਲੇ ਗਏ ਨੇ, ਜਿਵੇਂ ਪੰਜਾਬ 'ਚ ਅਕਾਲੀ ਦਲ 4th ਨੰਬਰ 'ਤੇ ਚਲਾ ਗਿਆ. ਪਰ ਆਸਟ੍ਰੇਲੀਆ ਦੇ ਬਨਸਪਤ ਜੇ ਗੱਲ ਕਰੀ ਜਾਵੇ ਤਾਂ ਇੱਥੇ ਇਲੈਕਸ਼ਨਸ ਜਿਹੜੇ ਹੋਣੇ ਨੇ ਉਹ 2028 'ਚ ਹੋਣੇ ਨੇ. ਫੈਡਰਲ ਚੋਣਾਂ 2028 ਦੇ ਵਿੱਚ ਹੋਣੀਆਂ ਨੇ. ਬਹੁਤ ਟਾਈਮ ਪਿਆ, ਬਹੁਤ ਟਾਈਮ ਪਿਆ. ਸਿਆਸਤ ਦੇ ਵਿੱਚ ਰਾਤੋ ਰਾਤ ਤਸਵੀਰ ਬਦਲਦੀ ਹੁੰਦੀ ਹੈ, ਇਹ ਗੱਲ ਮੰਨਦੇ ਹੋ ਤੁਸੀਂ? ਆ ਪਿਛਲੇ 1.5-2 ਮਹੀਨਿਆਂ ਦੇ ਵਿੱਚ ਤਸਵੀਰ ਮੀਡੀਆ ਇਹ ਬਣਾ ਕੇ ਦਿਖਾ ਰਿਹਾ ਕਿ ਪੌਲਿਨ ਹੈਨਸਨ ਹੀ ਇੱਕ ਚਿਹਰਾ ਹੈਗੇ ਨੇ ਜਾਂ ਉਹੀ ਇੱਕ ਸ਼ਖਸ ਹੈ ਜਿਹੜਾ ਤੁਹਾਨੂੰ ਇੱਥੋਂ ਬਚਾ ਸਕਦਾ. ਹੋਇਆ ਕੀ ਹੈ ਕਿ ਲੇਬਰ ਪਾਰਟੀ ਇੰਨੀ ਸਟਰੋਂਗ ਹੁੰਦੀ ਜਾ ਰਹੀ ਸੀ, ਹੋ ਵੀ ਗਈ ਸੀ, ਔਰ ਲਗਾਤਾਰ ਦੂਜੀ ਵਾਰ ਇਲੈਕਸ਼ਨ ਜਿੱਤੀ ਸੀ, ਕਿ ਜਿਹੜੀ ਇੱਕ ਦੂਸਰੀ ਧਿਰ ਹੁੰਦੀ ਹੁੰਦੀ ਹੈ ਨਾ, ਜਿਹੜੀ ਕਦੇ ਸਿਆਸਤ 'ਚ ਨਹੀਂ ਹੁੰਦੀ ਹੁੰਦੀ, ਉਹਦੇ ਲਈ ਸਿਆਸਤ 'ਚ ਨਹੀਂ ਹੁੰਦੀ ਦਾ ਮਤਲਬ ਵਿਰੋਧੀ ਧਿਰ ਦੀ ਗੱਲ ਨਹੀਂ ਮੈਂ ਕਰ ਰਿਹਾ, ਦੂਸਰੀ ਧਿਰ ਉਹ ਜਿਹੜੇ ਸਰਕਾਰਾਂ ਬਣਾਉਂਦੇ ਆ ਗਿਰਾਉਂਦੇ ਨੇ, ਪੂੰਜੀਪਾਤੀ ਕਹਿ ਲਓ ਤੁਸੀਂ ਜਾਂ ਕੁਛ ਰਿਚ ਲੋਕ ਕਹਿ ਲਓ ਜਾਂ ਕੁਛ ਉਹ 1.5% ਦੀ 2% ਦੀ ਆਬਾਦੀ ਜਿਹੜੀ ਤੈਅ ਕਰਦੀ ਹੈ ਭਵਿੱਖ ਦੁਨੀਆ ਭਰ ਦੇ ਵਿੱਚ ਅਲੱਗ ਅਲੱਗ ਦੇਸ਼ਾਂ 'ਚ, ਉਹਨਾਂ ਦੇ ਲਈ ਵੀ ਇਹ ਜ਼ਰੂਰੀ ਹੋ ਜਾਂਦਾ ਸੀਗਾ ਕਿ ਕਿਤੇ ਇੱਕੋ ਇੱਕ ਪਾਰਟੀ ਐਡੀ ਮਜ਼ਬੂਤ ਨਾ ਹੋਵੇ ਕਿ ਉਹ ਚੈੱਕਸ ਐਂਡ ਬੈਲੈਂਸ ਵਾਲਾ ਕੰਮ ਹੀ ਖਤਮ ਹੋ ਜਾਵੇ। ਤੁਸੀਂ ਸਮਝ ਰਹੇ ਹੋ ਕਿ ਹੁਣ ਤੋਂ ਆ ਕੁਇਨਜ਼ਲੈਂਡ ਦੇ ਇਲੈਕਸ਼ਨ ਛੱਡ ਦਿਓ, ਉਹ ਤੋਂ ਪਹਿਲਾਂ ਤੱਕ ਤਾਂ ਇਹੀ ਸੀਗਾ ਕਿ ਆਸਟ੍ਰੇਲੀਆ ਦੀਆਂ ਸਾਰੀਆਂ ਹੀ ਸਟੇਟਸ ਦੇ ਵਿੱਚ ਲੇਬਰ ਦੀ ਸਰਕਾਰ ਸੀ, ਫੈਡਰਲ ਸਰਕਾਰ ਲੇਬਰ ਦੀ ਸੀ, ਇੱਕ ਚੰਗੀ ਤਸਵੀਰ ਨਹੀਂ ਸੀ। ਇਸ ਕਰਕੇ ਇਹ ਹੁਣ ਬਦਲਾਅ ਆਉਣ ਲੱਗੇ, ਉੱਥੇ ਬਦਲਾਅ ਹੋਇਆ, ਵੈਸਟਰਨ ਆਸਟ੍ਰੇਲੀਆ 'ਚ ਬਦਲਾਅ ਹੋਇਆ, ਕੁਇਨਜ਼ਲੈਂਡ 'ਚ LNP ਆਉਂਦੀ ਹੈ, ਇੱਧਰ ਜਿਹੜੀ ਹੈ ਸਰਵੇ ਇੱਦਾਂ ਦੇ ਆਉਣ ਲੱਗਦੇ ਨੇ। ਅੱਛਾ, ਆਪਣੀ ਲਿਬਰਲ ਪਾਰਟੀ ਦੀਆਂ ਕਮਜ਼ੋਰੀਆਂ, ਪੀਟਰ ਡਟਨ ਨਹੀਂ ਟਿਕ ਪਾਉਂਦੇ ਹੈਗੇ, ਐਂਗਸਟ ਸੂਜ਼ਨ ਲੀ ਕਮਜ਼ੋਰ ਨੇਤਾ ਚੁਣ ਲਈ ਜਾਂਦੀ ਹੈ, ਫਿਰ ਐਂਗਸ ਟੇਲਰ ਵੀ ਆ ਰਹੇ ਨੇ, ਉਹ ਵੀ ਜਿਹੜੇ ਨੇ ਐਂਥਨੀ ਐਲਬਨੀਜ਼ ਦੇ ਬਰਾਬਰ ਦਾ ਕੱਦ ਦਾ ਨੇਤਾ ਨਹੀਂ ਬਣ ਪਾ ਰਿਹਾ ਹੈਗਾ। ਸੋ ਕਿਹਨੂੰ ਲਿਆਂਦਾ ਜਾਵੇ? ਫੋਰ ਟਾਈਮ ਬੀਂਗ ਸਾਨੂੰ ਕੋਈ ਨਾ ਕੋਈ ਤਾਂ ਐਸਾ ਲੀਡਰ ਚਾਹੀਦਾ ਹੈ ਜਿਹੜਾ ਸਰਕਾਰ ਦੀ ਨਿਖੇਧੀ ਕਰ ਸਕੇ। ਲੈਟਸ ਬਰਿੰਗ ਦਿਸ ਪਪਿਟ, ਪਪਿਟ ਇਹ ਕਹੂੰਗਾ ਮੈਂ, ਕਿਉਂਕਿ ਹੁਣ ਜਿਹੜਾ ਮੈਂ ਪਹਿਲਾਂ ਦਾਅਵਾ ਕਰ ਰਿਹਾ ਸੀ ਉਹ ਇਹ ਸੀ ਕਿ ਚਾਹੇ ਅਮੈਰੀਕਾ ਹੋ ਗਿਆ, ਚਾਹੇ ਕੈਨੇਡਾ ਹੋ ਗਿਆ, ਚਾਹੇ ਨਿਊਜ਼ੀਲੈਂਡ ਹੋ ਗਿਆ, ਇੰਗਲੈਂਡ ਹੋ ਗਿਆ, ਇੰਗਲੈਂਡ 'ਚ ਦੇਖੋ ਬ੍ਰੈਕਸਿਟ ਦਾ ਵੀ ਰੌਲਾ ਪੈ ਚੁੱਕਿਆ ਹੈਗਾ, ਉੱਥੇ ਕਦੇ ਕੰਜ਼ਰਵੇਟਿਵ ਆ ਜਾਂਦੇ ਨੇ ਕਦੇ ਲੇਬਰ, ਟੂ ਪਾਰਟੀ ਸਿਸਟਮ ਹੀ ਰਹੂਗਾ ਆਸਟ੍ਰੇਲੀਆ 'ਚ ਵੀ, ਅਮੈਰੀਕਾ 'ਚ ਵੀ, ਅਮੈਰੀਕਾ 'ਚ ਵੀ ਕਦੇ ਲਿਬਰਲ ਕਦੇ ਡੈਮੋਕਰੇਟ, ਰਿਪਬਲਿਕਨ ਕਦੇ ਡੈਮੋਕਰੇਟ, ਆਸਟ੍ਰੇਲੀਆ 'ਚ ਕਦੇ ਲਿਬਰਲ ਨੈਸ਼ਨਲ ਅਤੇ ਕਦੇ ਲੇਬਰ, ਕਦੇ ਲਿਬਰਲ ਨੈਸ਼ਨਲ ਕਦੇ ਲੇਬਰ, ਇਹ ਟੂ ਪਾਰਟੀ ਸਿਸਟਮ ਹੀ ਇਹਨਾਂ ਕੰਟਰੀਜ਼ ਨੂੰ ਚਲਾ ਰਹੇ ਨੇ, ਨਿਊਜ਼ੀਲੈਂਡ, ਕੈਨੇਡਾ, ਇਹਨਾਂ ਕੰਟਰੀਜ਼ ਦੇ ਵਿੱਚ, ਸਪੈਸ਼ਲੀ ਭਾਰਤ ਦੇ ਵਿੱਚ ਵੀ ਤੁਸੀਂ ਇਹੀ ਦੇਖਿਆ ਹੋਊਗਾ। ਜੇ ਤੁਹਾਨੂੰ ਇਹ ਲੱਗ ਰਿਹਾ ਹੋਵੇ ਕਿ ਭਾਰਤ ਦੇ ਵਿੱਚ ਕੋਈ ਆਮ ਆਦਮੀ ਪਾਰਟੀ ਜਾਂ ਕਾਂਗਰਸ ਜਨਤਾ ਪਾਰਟੀ ਕੋਈ ਸਰਕਾਰ ਕਦੇ ਨਹੀਂ ਬਣਨੀ, ਕਦੇ ਨਹੀਂ ਬਣਨੀ, ਦੇ ਕੁੱਡ ਬੀ ਅ ਟੂਲ ਟੂ ਡੀ ਰੇਲ ਦੀ ਗਵਰਨਮੈਂਟ, ਟੂ ਡੀ ਰੇਲ ਦੀ, ਜਿਵੇਂ ਅੰਨਾ ਅੰਦੋਲਨ ਹੋਇਆ ਸੀ ਆਮ ਆਦਮੀ ਪਾਰਟੀ ਵਾਲਿਆਂ ਦਾ, ਉਹ ਸਿਰਫ ਕਾਂਗਰਸ ਨੂੰ ਹਟਾਉਣ ਦੇ ਲਈ ਹੋਇਆ ਸੀ, ਬੀਜੇਪੀ ਨੂੰ ਲਿਆਉਣ ਦੇ ਲਈ, ਕਿਉਂਕਿ ਕਾਂਗਰਸ ਮਜ਼ਬੂਤ ਹੋ ਗਈ ਸੀ। ਅਮੈਰੀਕਾ ਦੇ ਵਿੱਚ ਵੀ ਇੱਦਾਂ ਦੇ ਹੀ ਹੋਏ, ਹੁਣ ਇੰਗਲੈਂਡ ਦੇ ਵਿੱਚ ਵੀ ਹਾਲਾਤ ਕੁਛ ਇਹੋ ਜਿਹੇ ਹੈਗੇ ਨੇ, ਪਰ ਕਦੇ ਵੀ ਨਾਇਲ ਫਰਾਜ ਦੀ ਪਾਰਟੀ ਜਿਹੜੀ ਉਹ ਸੱਤਾ 'ਚ ਨਹੀਂ ਆ ਸਕਦੀ। ਜਿਹੜਾ ਰਿਫੋਰਮ UK ਮੂਵਮੈਂਟ ਆ ਉਹ ਸਿਰਫ ਕੰਜ਼ਰਵੇਟਿਵਸ ਨੂੰ ਹੈਲਪ ਕਰ ਸਕਦਾ ਕਿ ਆਓ ਹੁਣ ਤੁਸੀਂ ਗੱਦੀ ਲੈ ਲਓ। ਆਸਟ੍ਰੇਲੀਆ 'ਚ ਵੀ ਇੱਦਾਂ ਹੀ ਆ ਸਿਸਟਮ ਕਿ ਲੇਬਰ ਨੂੰ ਹਟਾਉਣ ਦੇ ਲਈ ਕੋਈ ਪਪਿਟ ਲਿਆਂਦਾ ਜਾਵੇ। ਸੋ ਇਹ ਦੂਜਾ ਇੱਕ ਕਾਰਨ ਮੈਂ ਤੁਹਾਨੂੰ ਦੱਸ ਰਿਹਾ। ਔਰ ਤੀਸਰੀ ਚੀਜ਼ ਇਹ ਹੈਗੀ ਹੈ ਕਿ ਜਿਹੜੇ ਸਰਵੇਖਣ ਹੁੰਦੇ ਨੇ ਨਾ, ਖਾਸ ਤੌਰ ਦੇ ਉੱਤੇ ਇਹਨਾਂ ਵਿਕਸਿਤ ਦੇਸ਼ਾਂ ਦੇ ਵਿੱਚ, ਇਹ ਸਰਵੇਖਣ ਦੇਸ਼ ਦੀ ਆਵਾਜ਼ ਨਹੀਂ ਹੁੰਦੇ ਪਰ ਦੇਸ਼ ਦੀ ਆਵਾਜ਼ ਦੀ ਟੋਨ ਸੈੱਟ ਕਰਨ ਦੇ ਲਈ ਕਾਫੀ ਹੁੰਦੇ ਨੇ। ਫੋਰ ਐਗਜ਼ਾਮਪਲ ਕਿ ਹਰ ਹਫ਼ਤੇ ਇੱਕ ਸਰਵੇਖਣ, ਔਰ ਉਸ ਸਰਵੇਖਣ ਦੇ ਉੱਤੇ ਦੋ ਦੋ ਤਿੰਨ ਤਿੰਨ ਦਿਨ ਗੱਲ ਹੋਵੇ, ਔਰ ਘੱਟੋ ਘੱਟ ਨਹੀਂ ਤਾਂ 4-5 ਮੀਡੀਆ ਚੈਨਲ, 7-8 ਅਖਬਾਰ ਉਹਦੇ 'ਤੇ ਗੱਲ ਕਰਨ। ਹੁਣ ਜਿਵੇਂ ਰੇਡੀਓ ਹਾਂਜੀ ਦੇ ਵਿੱਚ ਸਾਡੇ ਸਰਵੇਖਣ ਨਹੀਂ ਹੈਗੇ, ਉਹ ਨਾ ਹੀ ਅਸੀਂ ਕਰਵਾ ਸਕਦੇ ਹਾਂ, ਪਰ ਫਿਰ ਵੀ ਸਾਨੂੰ ਦੱਸਣੇ ਪੈਣਗੇ ਕਿਉਂਕਿ ਮੀਡੀਆ ਦੇ ਵਿੱਚ ਸਾਰੇ ਕਿਤੇ ਇਹ ਗੱਲ ਹੋ ਰਹੀ ਹੈ, ਅਤੇ ਜੇ ਤੁਸੀਂ ਨਹੀਂ ਦੱਸੋਗੇ ਦੈਨ ਯੂ ਆਰ ਲੈਫਟ ਅਪਾਰਟ, ਬਾਹਰ ਰਹਿ ਜਾਓਗੇ। ਸੋ ਤੁਹਾਨੂੰ ਉਹਦੀ ਗੱਲ ਕਰਨੀ ਪੈਣੀ ਹੈ। ਸੋ ਚਾਹੇ ਖੱਬੇ ਪੱਖੀ ਅਦਾਰੇ ਨੇ, ਚਾਹੇ ਰਾਈਟ ਵਿੰਗਰ ਅਦਾਰੇ ਨੇ, ਖਬਰ ਦੀ ਗੱਲ ਤੁਸੀਂ ਕਰੋਗੇ ਉਹ 500, 700, 900, 1000 ਲੋਕਾਂ ਤੋਂ ਪੁੱਛੋ, ਅਤੇ ਕਦੋਂ ਪੁੱਛੋ, ਕਿਵੇਂ ਪੁੱਛੋ, ਉਹਦੇ ਆਪਣੇ ਉਹਦੇ 'ਤੇ ਸਵਾਲ ਉੱਠ ਸਕਦੇ ਨੇ, ਉਹਦੀ ਉਹਨਾਂ ਸਰਵੇਸ ਦੀ ਟਰਾਂਸਪੇਰੈਂਸੀ ਦੇ ਉੱਤੇ ਤੁਸੀਂ ਜਿੰਨੇ ਮਰਜ਼ੀ ਸਵਾਲ ਚੁੱਕੀ ਜਾਓ, ਪਰ ਉਹ ਜਦੋਂ ਖਬਰ ਬਣ ਜਾਂਦੇ ਨੇ ਅਤੇ ਉਹ ਖਬਰਾਂ ਦੇ ਵਿੱਚ ਫਿਰ ਤੁਹਾਨੂੰ ਇੱਕ ਆਸਰਾ ਮਿਲ ਜਾਂਦਾ, ਇੱਕ ਸਹਾਰਾ ਮਿਲ ਜਾਂਦਾ, ਅਤੇ ਫਿਰ ਤੁਸੀਂ ਐਂ ਕਹਿਣ ਲੱਗ ਜਾਂਦੇ ਹੋ ਕਿ ਦੇਖੋ ਜੀ ਦੇਸ਼ ਦੀ ਟੋਨ ਹੀ ਬਦਲ ਚੁੱਕੀ ਹੈ। ਸੋ ਅੱਜ ਦੀ ਤਰੀਕ ਦੇ ਵਿੱਚ ਬੇਸ਼ੱਕ ਲਿਬਰਲ ਨੈਸ਼ਨਲ, ਦੇਖੋ ਇੱਕ ਪਾਰਟੀ ਹੈ, ਇੱਕ ਪੁਰਾਣੀ ਪਾਰਟੀ ਹੈ, ਲਿਬਰਲ ਨੈਸ਼ਨਲ ਗੱਠਜੋੜ ਇੱਕ ਮਜ਼ਬੂਤ ਗੱਠਜੋੜ ਹੈਗਾ। ਅੱਜ ਦੀ ਤਰੀਕ ਦੇ ਵਿੱਚ ਖਬਰਾਂ ਤੋਂ ਹਟ ਕੇ ਮੈਂ ਤੁਹਾਨੂੰ ਇਹ ਦੱਸ ਰਿਹਾ, ਖਬਰਾਂ ਦੇ ਵਿੱਚ ਇੱਕ ਅਲੱਗ ਗੌਤਮ ਕਪਿਲ ਹੋਏਗਾ, ਪਰ ਉੱਥੇ ਸਾਨੂੰ ਉਹ ਖਬਰ ਦੱਸਣੀ ਪੈਂਦੀ ਹੈ ਕਿ ਲਿਬਰਲ ਨੈਸ਼ਨਲ ਗੱਠਜੋੜ ਕਮਜ਼ੋਰ ਹੈ, ਲੇਬਰ ਪਾਰਟੀ ਕਮਜ਼ੋਰ ਹੋ ਰਹੀ ਹੈ, ਵਨ ਨੇਸ਼ਨ ਪਾਰਟੀ ਤਾਂ ਜਾ ਰਹੀ ਹੈ। ਸੱਚਾਈ ਇਹ ਨਹੀਂ ਹੈ, ਬਿਲਕੁਲ ਨਹੀਂ ਹੈਗੀ। ਉਦਾਹਰਣ ਦਿੰਦਾ, 2024 'ਚ ਫੈਡਰਲ ਚੋਣਾਂ ਹੋਈਆਂ ਸੀ, ਐਂਥਨੀ ਐਲਬਨੀਜ਼ ਦੀ ਮਕਬੂਲੀਅਤ ਕਮਜ਼ੋਰ ਹੋ ਰਹੀ ਸੀ, ਪੀਟਰ ਡਟਨ ਨੂੰ ਫਾਇਦਾ ਮਿਲਣਾ ਚਾਹੀਦਾ ਸੀ, ਲਿਬਰਲ ਨੈਸ਼ਨਲ ਪਾਰਟੀ ਉਸ ਵਕਤ ਸੱਤਾ 'ਚ ਆਉਣੀ ਚਾਹੀਦੀ ਸੀ, ਪਰ 2025 'ਚ ਜਿਹੜੇ ਨੇ ਉਹ ਫਿਰ ਵੀ ਸੱਤਾ ਆਪਣੀ ਟਰਾਂਸਫਰ ਨਹੀਂ ਕਰ ਪਾਉਂਦੇ ਹੈਗੇ। ਐਂਥਨੀ ਐਲਬਨੀਜ਼ 2024 ਤੋਂ ਕਮਜ਼ੋਰ ਹੁੰਦੇ ਜਾ ਰਹੇ ਨੇ, 25 ਤੱਕ ਉਹਨਾਂ ਦੀ ਮਕਬੂਲੀਅਤ ਥੱਲੇ ਰਹਿੰਦੀ ਹੈ, ਹਾਲਾਂਕਿ ਪੀਟਰ ਡਟਨ ਦੀ ਉੱਪਰ ਨਹੀਂ ਹੁੰਦੀ ਹੈ, ਪਰ ਫਿਰ ਵੀ ਉਹ ਇਲੈਕਸ਼ਨ ਹਾਰ ਜਾਂਦੇ ਨੇ ਯਾਨੀ ਕਿ ਔਰ ਲਾਰਜ ਮੈਜੋਰਿਟੀ ਦੇ ਨਾਲ ਉਲਟਾ ਲੇਬਰ ਆਉਂਦੀ ਹੈਗੀ ਹੈ ਦਿਸ ਇਜ਼ ਨੋਟ ਦੀ ਰਾਈਟ ਟੋਨ ਫੋਰ ਦੋਜ਼ 1% ਪੀਪਲ ਹੂ ਆਰ ਹੋਲਡਿੰਗ ਦੀ ਸਟ੍ਰਿੰਗਸ ਆਫ ਦਿਸ ਕੰਟਰੀ ਉਹਨਾਂ ਦੇ ਲਈ ਇਹ ਵਾਜਬ ਨਹੀਂ ਹੈਗਾ ਸੋ ਅਗਲੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਮਾਹੌਲ ਇੱਦਾਂ ਦਾ ਸੈੱਟ ਕਰਨਾ ਪੈਣਾ ਨੰਬਰ ਦੋ ਗੱਲ ਹੁਣ ਲੇਬਰ ਪਾਰਟੀ ਨੂੰ ਐਡੀ ਕਿੱਡੀ ਕੁ ਲੋੜ ਪੈ ਗਈ ਸੀਗੀ ਕਿ ਸੀ ਜੀ ਟੀ ਰਿਫੋਰਮ ਲਿਆਂਦਾ ਜਾਵੇ ਕਹਿ ਰਹੇ ਨੇ ਕਿ ਇਹਦੇ ਨਾਲ ਸਿਰਫ ਅਮੀਰ ਲੋਕਾਂ ਨੂੰ ਨੁਕਸਾਨ ਹੋਏਗਾ ਹੁਣ ਜੇ ਤੁਸੀਂ ਲੱਖ ਸਵਾ ਲੱਖ ਜਾਂ ਇਹਦੇ ਤੋਂ ਵੱਧ ਦੀ ਤਨਖਾਹ ਕਮਾਉਂਦੇ ਹੋ ਅਤੇ ਤੁਹਾਡੀ ਇੱਕ ਇਨਵੈਸਟਮੈਂਟ ਪ੍ਰੋਪਰਟੀ ਹੈਗੀ ਹੈ ਆਪਣਾ ਘਰ ਤਾਂ ਹੈਗਾ ਹੀ ਹੈ ਇਨਵੈਸਟਮੈਂਟ ਪ੍ਰੋਪਰਟੀ ਹੈ ਕਿਉਂਕਿ ਉੱਥੋਂ ਹੀ ਤੁਸੀਂ ਸੀ ਜੀ ਟੀ ਡਿਸਕਾਊਂਟ ਲਓਗੇ ਆਪਣੇ ਘਰ ਤੋਂ ਇਲਾਵਾ ਨੈਗੇਟਿਵ ਗੇਰਿੰਗ ਉੱਥੋਂ ਹੀ ਕਮਾਓਗੇ ਨਾ ਤੁਸੀਂ ਜਾਂ ਆਪਣੇ ਬਿਜ਼ਨਸ ਤੋਂ ਇਲਾਵਾ ਜਾਂ ਫਿਰ ਸੀ ਜੀ ਟੀ ਡਿਸਕਾਊਂਟ ਤੁਹਾਡਾ ਕ੍ਰਿਪਟੋ 'ਤੇ ਲੱਗਦਾ ਜਾਂ ਫਿਰ ਤੁਹਾਡਾ ਗੋਲਡ ਦੇ ਉੱਤੇ ਲੱਗਦਾ ਸੋ ਵਿਚ ਮੀਨਸ ਕਿ ਯੂ ਹੈਵ ਐਕਸਟਰਾ ਇਨਕਮ ਸੋਰਸ ਔਰ ਐਡਿਡ ਇਨਕਮ ਵਟ ਐਵਰ ਦੀ ਬੇਸਿਕ ਇਨਕਮ ਵਟ ਐਵਰ ਦੀ ਬੇਸਿਕ ਐਸੈਟਸ ਯੂ ਹੈਵ ਔਨ ਟੋਪ ਆਫ ਦੈਟ ਦੀ ਐਕਸਟਰਾ ਗਵਰਨਮੈਂਟ ਵਾਂਟਸ ਟੂ ਮੇਕ ਇਟ ਲੁਕਰੇਟਿਵ ਇਹਦੇ 'ਚੋਂ ਹੀ ਉਹ ਪੈਸਾ ਕੱਢਣਾ ਚਾਹੁੰਦੇ ਨੇ ਕਿ ਜਿਹੜੇ ਅਮੀਰ ਤਰੀਨ ਨੇ ਸਿੱਧਾ ਸਿੱਧਾ ਤਾਂ ਟੈਕਸ ਨਹੀਂ ਲਗਾਇਆ ਜਾ ਸਕਦਾ ਬੜੀ ਵਾਰ ਇਹ ਗੱਲ ਹੋਈ ਹੈ ਦੁਨੀਆ ਭਰ 'ਚ ਕਿ ਜਿਹੜੇ ਅਮੀਰ ਤਰੀਨ ਲੋਕ ਨੇ ਉਹਨਾਂ ਦੇ ਉੱਤੇ ਟੈਕਸ ਡਬਲ ਕਰ ਦਿਉ ਦਿਸ ਕੈਨ ਨੋਟ ਹੈਪਨ ਕੈਨ ਨੋਟ ਹੈਪਨ ਲਿਖ ਕੇ ਲੈ ਲਓ ਦੁਨੀਆ 'ਚ ਕਿਤੇ ਨਹੀਂ ਹੋ ਸਕਦਾ ਇਹ ਨਾ ਹੀ ਤਾਂ ਸਰਕਾਰਾਂ ਦੀ ਇੰਨੀ ਜ਼ਰੂਰਤ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਉਹ 1% ਲੋਕਾਂ ਦੀ ਉਹਨਾਂ ਨੂੰ ਲੋੜ ਹੈਗੀ ਹੈ ਉਹੀ ਤਾਂ ਉਹਨਾਂ ਦੇ ਡੋਨਰਸ ਨੇ ਉਹੀ ਤਾਂ ਉਹਨਾਂ ਨੂੰ ਪੈਸੇ ਦਿੰਦੇ ਨੇ ਹੁਣ ਆਪਾਂ ਜੀਨਾ ਰਾਈਨਹਾਰਟ ਦੀ ਵਾਰ ਵਾਰ ਗੱਲ ਕਰੀ ਜਾਂਦੇ ਹਾਂ ਕਿ ਪੌਲਿਨ ਹੈਂਸਨ ਨੂੰ ਡੋਨੇਸ਼ਨਾਂ ਸਭ ਤੋਂ ਵੱਧ ਉਹਨੇ ਦਿੱਤੀਆਂ ਨੇ $10,00,000 ਦਾ ਹੈਲੀਕਾਪਟਰ ਦੇ ਤਾ $2,000,000 ਅੱਡ ਤੋਂ ਦੇ ਤੇ $20,00,000 ਆ ਡੋਨੇਸ਼ਨ ਡਰਾਈਵ ਇੱਕ ਦਿਨ 'ਚ ਇਕੱਠੀ ਕੀਤੀ ਉਹਨਾਂ ਨੇ $40,00,000 ਉੱਥੋਂ ਇਕੱਠੇ ਕਰ ਲਏ ਪੌਲਿਨ ਹੈਂਸਨ ਨੇ ਇਹ ਸਾਰੀਆਂ ਖਬਰਾਂ ਹੋ ਰਹੀਆਂ ਨੇ ਬਟ ਡੂ ਯੂ ਨੋ ਕਿ ਇਹ 2025 ਦੀ ਇਲੈਕਸ਼ਨ 'ਚ ਸਭ ਤੋਂ ਵੱਧ ਲੱਖ 5-5 lakh ਜਾਂ $10-10 lakh ਦੀਆਂ ਡੋਨੇਸ਼ਨਾਂ ਲੇਬਰ ਪਾਰਟੀ ਨੂੰ ਕਿੱਥੋਂ ਆਈਆਂ ਸੀ ਐਂਡਰਿਊ ਪ੍ਰੈਟ ਜਿਹੜੇ ਉਹ ਗੱਤਾ ਬਣਾਉਂਦੇ ਨੇ ਵਾਈਜ਼ੀ ਦੇ ਪ੍ਰਮੁੱਖ ਹੈਗੇ ਨੇ ਜਾਂ ਮੈਰੀਟਨ ਦੀਆਂ ਜਿਹੜੀਆਂ ਇਮਾਰਤਾਂ ਨੇ ਉਹ ਵਾਲੇ ਸੋ ਵੱਡੇ ਅਮੀਰ ਤਰੀਨ ਲੋਕ ਟੋਪ 10 ਲੋਕ ਜਿਹੜੇ ਨੇ ਉਹਨਾਂ ਨੇ ਡਿਸਾਈਡ ਕਰਨਾ ਦੇਸ਼ ਦਿਆਂ ਨੇ ਟੋਪ 10 ਜਾਂ ਟੋਪ 20 ਕਿ ਅਸੀਂ ਕਿਹਨੂੰ ਡੋਨੇਸ਼ਨ ਦੇਣੀ ਹੈ ਕਿਹਦਾ ਹੱਥ ਘੁੱਟਣਾ ਹੈ ਕਿਹਨੂੰ ਪੂਰੀ ਤਰ੍ਹਾਂ ਕਿਹਦਾ ਗਲਾ ਘੁੱਟਣਾ ਕਿਹਦਾ ਸਿਆਸੀ ਕਰੀਅਰ ਹਾਲੇ ਫਿਲਹਾਲ ਹੋਲਡ 'ਤੇ ਰੱਖਣਾ ਅਤੇ ਇਹ ਦੂਜਾ ਤੀਜਾ ਕਾਰਨ ਮੈਂ ਜਿਹੜਾ ਤੁਹਾਨੂੰ ਦੱਸ ਰਿਹਾ ਹੈਗਾ ਚੌਥੀ ਚੀਜ਼ ਇਹ ਕਿ ਜਿਹੜੇ ਵੋਟਰਸ ਹੁੰਦੇ ਨੇ ਨਾ ਇਹ ਸਾਰੀਆਂ ਚੀਜ਼ਾਂ ਦੇ ਬਾਵਜੂਦ ਜੇ ਸਾਡੇ ਕੋਲ ਇੱਕ ਬਹੁਤ ਟਰਾਂਸਪੇਰੈਂਟ ਡੈਮੋਕ੍ਰੇਸੀ ਹੈਗੀ ਹੈ ਔਰ ਅਸੀਂ ਇਹਦੇ 'ਚ ਯਕੀਨ ਰੱਖਦੇ ਹਾਂ ਵਨ ਨੇਸ਼ਨ ਪਾਰਟੀ ਦੀਆਂ ਪੋਲਿਸੀਜ਼ ਅੱਜ ਦੀ ਤਰੀਕ ਦੇ ਵਿੱਚ ਮੈਕਸੀਮਮ ਨੰਬਰਸ ਆਫ ਵੋਟਰਸ ਨੂੰ ਪਤਾ ਹੀ ਨਹੀਂ ਚੱਲ ਰਹੀਆਂ ਹੈਗੀਆਂ ਜਦੋਂ ਤੁਸੀਂ ਇਹ ਕਹਿ ਦਿੰਦੇ ਹੋ ਕਿ ਦੇਸ਼ ਦੇ ਵਿੱਚ ਸਭ ਤੋਂ ਵੱਡੀ ਗਿਣਤੀ 'ਚ ਵੋਟਰ ਕੌਣ ਨੇ ਕਰਮਚਾਰੀ ਨੇ ਸਾਰੇ ਤਾਂ ਬਿਜ਼ਨਸ ਨਹੀਂ ਚਲਾ ਰਹੇ ਇੱਕ ਉਦਾਹਰਣ ਦਿੰਦਾ ਇੱਕ ਫੈਕਟਰੀ ਹੈ ਇੱਕ ਫੈਕਟਰੀ ਦੇ ਵਿੱਚ 100 ਬੰਦਾ ਕੰਮ ਕਰਦਾ ਅਤੇ ਉਹਦਾ ਮਾਲਕ ਇੱਕ ਹੈ ਇੱਕ ਰੈਸਟੋਰੈਂਟ ਹੈ ਰੈਸਟੋਰੈਂਟ ਦਾ ਮਾਲਕ ਇੱਕ ਹੈ ਉਹਦੇ 'ਚ 5 ਬੰਦੇ ਕੰਮ ਕਰਦੇ ਨੇ ਜਾਂ 10 ਕਰਦੇ ਨੇ ਸੋ ਕੰਮ ਕਰਨ ਵਾਲੇ ਜ਼ਿਆਦਾ ਨੇ ਜਾਂ ਜਿਹੜੇ ਜਿਨ੍ਹਾਂ ਦੇ ਕੋਲ ਮਲਕੀਅਤ ਆ ਉਹ ਜ਼ਿਆਦਾ ਨੇ ਚੱਕਰ ਇਹ ਹੈ ਕਿ ਪੌਲਿਨ ਹੈਂਸਨ ਦੀ ਪੋਲਿਸੀ ਦੇ ਵਿੱਚ ਉਹ ਇਹ ਸਮਝ ਨਹੀਂ ਪਾ ਰਹੇ ਹੈਗੇ ਕਿ ਮੈਕਸੀਮਮ ਨੰਬਰ ਆਫ ਵੋਟਰਸ ਜਿਹੜੇ ਨੇ ਉਹਨਾਂ ਨੂੰ ਉਹ ਨਾਰਾਜ਼ ਕਰ ਰਹੇ ਨੇ ਤੁਸੀਂ ਜਦੋਂ ਕਰਮਚਾਰੀਆਂ ਨੂੰ ਇਹ ਕਹਿੰਦੇ ਹੋ ਕਿ ਨਹੀਂ ਨਹੀਂ ਇਹਨਾਂ ਦੀਆਂ ਤਨਖਾਹ ਨਹੀਂ ਵਧਣੀਆਂ ਚਾਹੀਦੀਆਂ ਹੁਣ ਅੱਜ ਦੀ ਤਰੀਕ ਦੇ ਵਿੱਚ ਜਦੋਂ ਉਹ ਪੇਡ ਪੇਰੈਂਟਲ ਲੀਵ ਲਾਗੂ ਕੀਤੀ ਹੈ ਲੇਬਰ ਨੇ ਤੁਸੀਂ ਕਹਿੰਦੇ ਹੋ ਨਹੀਂ ਨਹੀਂ ਨਹੀਂ ਨਹੀਂ ਇਹ ਜਨਾਨੀਆਂ ਨੂੰ ਵਾਧੂ ਛੁੱਟੀ ਕਾਹਦੇ ਲਈ ਦੇਣੀ ਹੈ ਜਿਹੜੀਆਂ ਗਰਭਵਤੀ ਮਹਿਲਾਵਾਂ ਨੇ ਉਹਨਾਂ ਨੂੰ ਵਾਧੂ ਛੁੱਟੀ ਦੇ ਕੇ ਤੁਸੀਂ ਕਾਰੋਬਾਰੀਆਂ ਦੇ ਉੱਤੇ ਬੋਝ ਪਾ ਰਹੇ ਹੋ ਕਾਰੋਬਾਰੀ ਤਾਂ ਖੁਸ਼ ਹੋ ਰਹੇ ਨੇ ਤੁਹਾਡੀ ਗੱਲ ਦੇ ਨਾਲ ਪਰ ਜਿਹੜੀਆਂ ਜਨਾਨੀਆਂ ਨੂੰ ਛੁੱਟੀ ਮਿਲ ਰਹੀ ਹੈ ਜਿਹੜੀ ਜਨੇਪਾ ਕਰਕੇ ਆਈ ਹੈ ਅਤੇ ਜਿਹੜੀ ਉਸ ਵਕਤ ਤਕਲੀਫ 'ਚ ਹੈ ਉਹਨੂੰ ਜੇ ਸਰਕਾਰ ਨੇ ਐਕਸਟਰਾ ਛੁੱਟੀ ਦੇ ਦਿੱਤੀ ਹੈ ਅਤੇ ਉਹਦੇ ਬਦਲੇ ਉਹਨੂੰ ਪੈਸੇ ਮਿਲ ਰਹੇ ਨੇ ਅਤੇ ਉਹ ਤਾਂ ਸਰਕਾਰ ਤੋਂ ਖੁਸ਼ ਹੋਏਗੀ ਨਾ ਐਂਡ ਬਾਏ ਰਿਲੀਜ਼ਿੰਗ ਦੀਜ਼ ਕਾਇੰਡਸ ਆਫ ਸਟੇਟਮੈਂਟਸ ਯੂ ਆਰ ਸ਼ੋਇੰਗ ਵਟ ਕਾਇੰਡ ਆਫ ਮੈਂਟੈਲਿਟੀ ਯੂ ਹੈਵ ਸੋ ਵਨ ਨੇਸ਼ਨ ਦੀਆਂ ਪੋਲਿਸੀਜ਼ ਜਿਹੜੀਆਂ ਨੇ ਇਕੋਨਮੀ ਮੈਨੇਜਮੈਂਟ ਨੂੰ ਲੈ ਕੇ ਉਹ ਜਿਹੜੀਆਂ ਇਹ ਰਵਾਇਤੀ ਪਾਰਟੀਆਂ ਨੇ ਉਹਨਾਂ ਦੇ ਮੁਕਾਬਲੇ ਸੈੱਟ ਨਹੀਂ ਹੋ ਸਕਦੀਆਂ ਜਾਂ ਜਾਣ ਕੇ ਨਹੀਂ ਕੀਤੀਆਂ ਜਾ ਰਹੀਆਂ ਗੱਲ ਕੀ ਹੈ ਕਿ ਲੇਬਰ ਪਾਰਟੀ ਦੇ ਕੋਲ ਜਾਂ ਤਾਂ ਪੋਲਿਸੀਜ਼ ਨੇ ਜਾਂ ਲਿਬਰਲ ਨੈਸ਼ਨਲ ਗੱਠਜੋੜ ਦੇ ਕੋਲ ਜਦੋਂ ਉਹ ਪਲਾਨ ਆਪਣਾ ਦੱਸਦੇ ਨੇ ਉਹ ਆਪਣੀ ਯੋਜਨਾ ਤੁਹਾਨੂੰ ਦੱਸਦੇ ਨੇ ਤਾਂ ਤੁਸੀਂ ਉਹਦੇ 'ਚੋਂ ਚੂਜ਼ ਕਰਦੇ ਹੋ ਕਿ ਹਾਂ ਇਹਨਾਂ ਦੀ ਗੱਲ ਠੀਕ ਹੈ ਮੈਂ ਇਹਨਾਂ ਦੇ ਹੱਕ 'ਚ ਜਾਊਂ ਇਹਨਾਂ ਦੀ ਗੱਲ ਨਹੀਂ ਠੀਕ ਹੈਗੀ ਤੁਸੀਂ ਕਹਿੰਦੇ ਹੋ ਕਿ ਵੈਕਸੀਨਸ ਅਸੀਂ ਫਰੀ ਨਹੀਂ ਕਰਨ ਦੇਣੀਆਂ, ਐਬੋਰਸ਼ਨ ਜਿਹੜਾ ਹੈਗਾ ਉਹ ਨਹੀਂ ਹੋਣ ਦੇਣਾ ਹੈਗਾ, ਪੇਡ ਪੈਰੈਂਟਲ ਲੀਵ ਨਹੀਂ ਹੋਣੀ ਚਾਹੀਦੀ, ਗਨ ਕੰਟਰੋਲ ਨੂੰ ਤੁਸੀਂ ਕਹਿੰਦੇ ਹੋ ਵੀ ਦੇ ਦਿਓ ਜਿੰਨੀਆਂ ਦੇਣੀਆਂ ਨੇ ਬੰਦੂਕਾਂ, ਕਰਮਚਾਰੀਆਂ ਨੂੰ ਤਨਖਾਹਾਂ ਨਹੀਂ ਵਧਣੀਆਂ ਚਾਹੀਦੀਆਂ ਹੈਗੀਆਂ, ਮਾਈਗ੍ਰੇਸ਼ਨ ਦੇ ਅੰਕੜੇ ਤੁਹਾਡੇ ਕੋਲ ਠੀਕ ਨਹੀਂ ਹੈਗੇ, ਇਹ ਕਹੀ ਜਾਂਦੇ ਹੋ ਕਿ ਉਹਨਾਂ ਦੇ ਕਰਕੇ ਹਾਊਸਿੰਗ ਕ੍ਰਾਈਸਿਸ, ਸੋਲਿਊਸ਼ਨ ਹੈ ਨਹੀਂ, ਕੌਂਕਰੀਟ ਪੋਲਿਸੀ ਜਿਹੜੀ ਪੋਲਿਸੀ ਹੈ, ਪੋਲਿਸੀ ਦੇ ਵਿੱਚ ਪ੍ਰੋਬਲਮਸ ਦੇ ਨਾਲ ਨਾਲ ਸੋਲਿਊਸ਼ਨ ਵੀ ਹੁੰਦੇ ਹੁੰਦੇ ਨੇ, ਯੂ ਆਰ ਨੋਟ ਸੁਜੈਸਟਿੰਗ ਇਟ, ਦੈਨ ਨਤੀਜਾ ਜੋ ਹੋਊਗਾ ਉਹ 2028 'ਚ ਤੁਹਾਨੂੰ ਦਿਖ ਜੂਗਾ। ਸੋ ਇਹਨਾਂ ਬੇਸਿਸ ਦੇ ਉੱਤੇ ਇੱਕ ਹੋਰ ਕਾਰਨ ਵੀ ਹੈਗਾ ਇਹਦਾ, ਜਿੰਨੇ ਵੀ ਰੀਸੈਂਟ ਪੋਲ ਆ ਰਹੇ ਨੇ ਜੋ ਵੀ ਸੁਜੈਸਟ ਕਰ ਰਹੇ ਨੇ ਕਿ ਲੇਬਰ 18% 'ਤੇ ਰਹਿ ਗਈ, 12% 'ਤੇ ਰਹਿ ਗਈ, 17% 'ਤੇ ਰਹਿ ਗਈ, ਇੱਥੇ ਚਲੀ ਗਈ, ਉੱਥੇ ਚਲੀ ਗਈ, ਉਹਨਾਂ ਦਾ 32% ਹੋ ਗਿਆ, ਇਹਨਾਂ ਦਾ 27% ਰਹਿ ਗਿਆ, ਫੋਰਗੇਟ ਅਬਾਊਟ ਦਿਸ ਲੇਬਰ। ਹੁਣ ਵਨ ਨੇਸ਼ਨ ਨੇ ਇੱਕ ਕੈਂਪੇਨ ਤੋੜਨਾ ਕਿ ਲੇਬਰ ਦੀਆਂ ਉਹਨਾਂ 18 ਕਮਜ਼ੋਰ ਸੀਟਾਂ ਦੇ ਉੱਤੇ ਸੱਟ ਮਾਰਨੀ ਹੈ ਜਿੱਥੇ ਵੋਟਰ ਜਿਹੜਾ ਉਹ ਡਿਸਾਈਡ ਨਹੀਂ ਕਰ ਪਾ ਰਿਹਾ ਕਿ ਲਿਬਰਲ ਨੈਸ਼ਨਲ ਗੱਠਜੋੜ ਦੇ ਵੱਲ ਜਾਈਏ ਜਾਂ ਲੇਬਰ ਦੇ ਵੱਲ ਜਾਈਏ। ਨਾ ਦਿਸ ਇਜ਼ ਪ੍ਰੀਟੀ ਕਲੀਅਰ ਕਿ ਜਿਹੜਾ ਵੋਟਰ ਹੈ ਉਹ ਲੇਬਰ ਅਤੇ ਲਿਬਰਲ ਨੈਸ਼ਨਲ ਦੇ ਵਿੱਚੋਂ ਹੀ ਚੁਣਨਾ ਚਾਹੁੰਦਾ, ਯਾਨੀ ਕਿ ਇਹਨਾਂ ਦੋਹਾਂ ਪਾਰਟੀਆਂ ਦਾ ਆਪਣਾ ਇੱਕ ਮਜ਼ਬੂਤ ਗੜ੍ਹ ਹੈਗਾ, ਆਪਣਾ ਇੱਕ ਮਜ਼ਬੂਤ ਆਧਾਰ ਹੈਗਾ ਕਿ ਇੰਨੇ ਲੋਕ ਤਾਂ ਵੋਟ ਪਾਣਗੇ ਹੀ ਪਾਣਗੇ। ਪਿੰਡਾਂ 'ਚ ਹੁੰਦਾ ਸੀ ਨਾ ਅੱਗੇ ਕਿ ਤੁਸੀਂ ਜਨਾਨੀਆਂ ਨੂੰ ਜਿੰਨਾ ਮਰਜ਼ੀ ਸਮਝਾ ਲਓ ਵੀ ਬੀਬੀ ਇਹ ਹਾਥੀ ਵਾਲੇ ਨੇ ਇਹ ਤੁਹਾਡੇ ਲਈ ਕੰਮ ਕਰਨਗੇ, ਜਾਂ ਬੀਬੀ ਇਹ ਦਾਤੀ ਵਾਲੇ ਨੇ ਇਹ ਖੱਬੇ ਪੱਖੀ ਨੇ ਇਹਨਾਂ ਨੇ ਸੁਧਾਰ ਕਰਨਾ, ਨਾ ਮਜਾਲ ਹੈ ਬੀਬੀਆਂ, ਉਹਨਾਂ ਨੂੰ ਤਾਂ ਪਤਾ ਹੀ ਦੋ ਹੁੰਦਾ ਸੀ ਜਾਂ ਤੱਕੜੀ ਜਾਂ ਹੱਥ ਪੰਜਾ, ਨਾ ਬੇ ਪੁੱਤ ਤੱਕੜੀ ਨੂੰ ਪਾਣੀ ਹੈ, ਇਹਦੇ ਪਿਓ ਨੇ ਨਾਰਾਜ਼ ਹੋ ਜਾਣਾ ਮੇਰੇ ਤੋਂ। ਸੋ ਉਹ ਜਿੰਨਾ ਮਰਜ਼ੀ ਤੁਸੀਂ ਕੱਢ ਲਓ, ਪੱਕੀਆਂ ਵੋਟਾਂ ਜਿਹੜੀਆਂ ਹੁੰਦੀਆਂ ਨੇ ਉਹ ਪੱਕੀਆਂ ਵੋਟਾਂ ਹੀ ਹੁੰਦੀਆਂ ਨੇ ਜਿਨ੍ਹਾਂ ਨੂੰ ਪ੍ਰਾਇਮਰੀ ਵੋਟ ਆਸਟ੍ਰੇਲੀਆ 'ਚ ਕਿਹਾ ਜਾਂਦਾ, ਔਰ ਉਹ ਪ੍ਰਾਇਮਰੀ ਵੋਟ ਜਾਂ ਲੇਬਰ ਦੇ ਨਾਲ ਹੈ ਜਾਂ ਲਿਬਰਲ ਨੈਸ਼ਨਲ ਗੱਠਜੋੜ ਦੇ ਨਾਲ ਹੈ। ਤੀਸਰਾ ਬਦਲ ਨਾ ਤਾਂ ਆਸਟ੍ਰੇਲੀਆ ਦੇ ਵਿੱਚ ਅੱਜ ਤੱਕ ਕੋਈ ਸਰਕਾਰ ਦੇ ਸਕਿਆ, ਘੱਟੋ ਘੱਟ 18 ਸੀਟਾਂ ਤਾਂ ਨਹੀਂ, ਕਿਉਂਕਿ ਜਦੋਂ ਇੱਕ ਸੀਟ ਦੀ ਫਰੇਰਰ ਦੀ ਗੱਲ ਆਉਂਦੀ ਹੈ ਤਾਂ ਉਹਨੂੰ ਸਿਰਫ ਇਹ ਕਹਿ ਦੇਣਾ ਕਿ ਦੇਖੋ ਜੀ ਇੱਥੇ ਵਨ ਨੇਸ਼ਨ ਪਾਰਟੀ ਦਾ ਕੈਂਡੀਡੇਟ ਜਿੱਤ ਗਿਆ ਇਸ ਕਰਕੇ ਪੂਰੇ ਦੇਸ਼ 'ਚ ਜਿੱਤੇ ਗਿਆ, ਨਾ ਤਸਵੀਰ ਦਾ ਅੱਧਾ ਐਂਗਲ ਤੁਸੀਂ ਦੇਖ ਰਹੇ ਹੋ। ਕਾਰਨ, ਉੱਥੋਂ ਲੇਬਰ ਪਾਰਟੀ ਨੇ ਆਪਣਾ ਉਮੀਦਵਾਰ ਦਿੱਤਾ ਨਹੀਂ, ਲਿਬਰਲ ਨੈਸ਼ਨਲ ਗੱਠਜੋੜ ਨੇ ਕਮਜ਼ੋਰ ਉਮੀਦਵਾਰ ਦਿੱਤਾ, ਵੈਸੇ ਵੀ ਉਹਨਾਂ ਨੂੰ ਪਤਾ ਸੀ ਕਿ ਇਸ ਵਾਰ ਉਹ ਸੀਟ ਉਹਨਾਂ ਦੇ ਹੱਕ 'ਚ ਜਾਣੀ ਨਹੀਂ, ਐਂਟੀ ਇਨਕੰਬੈਂਸੀ ਸੀ, ਯਾਨੀ ਕਿ ਲਿਬਰਲ ਨੈਸ਼ਨਲ ਗੱਠਜੋੜ ਦਾ ਜਿਹੜਾ ਪਿਛਲਾ ਉਮੀਦਵਾਰ ਸੀ ਉਹਦੇ ਖਿਲਾਫ ਗੁੱਸਾ ਸੀ, ਉਹ ਨਿਕਲਣਾ ਹੀ ਨਿਕਲਣਾ ਸੀ ਅਗਲੇ ਉਮੀਦਵਾਰ ਦੇ ਉੱਤੇ, ਚਾਹੇ ਕਿੰਗ ਚਾਰਲਸ ਤੀਸਰੇ ਨੂੰ ਵੀ ਉਹ ਖੜ੍ਹਾ ਕਰ ਦਿੰਦੇ, ਹਾਰਨੀ ਸੀ ਉਹ ਸੀਟ। ਸੋ ਇਸ ਕਰਕੇ ਜਿਵੇਂ ਕਾਣੇ ਦੇ ਹੱਥ ਰੋਟੀ ਲੱਗ ਜਾਂਦੀ ਹੈਗੀ ਆ, ਅੰਨੇ ਕਾਣਿਆਂ ਦੀ ਲੜਾਈ 'ਚ ਅੰਨੇ ਹੱਥ ਰੋਟੀ ਲੱਗ ਜਾਂਦੀ, ਉਹ ਕੰਮ ਹੋ ਗਿਆ। ਦੈਟਸ ਨੋਟ ਦੀ ਹੋਲ ਰਿਐਲਿਟੀ, ਦੈਟਸ ਨੋਟ ਦੀ ਐਕਚੁਅਲ ਪਿਕਚਰ ਆਫ ਦਿਸ ਹੋਲ ਨੇਸ਼ਨ। 18 ਸੀਟਾਂ ਦੇ ਉੱਤੇ ਸੱਟ ਤਾਂ ਬਹੁਤ ਦੂਰ ਦੀ ਗੱਲ, 8 ਸੀਟਾਂ ਦੇ ਉੱਤੇ ਵੀ ਨਹੀਂ ਸੱਟ ਵੱਜਣੀ ਐਨ ਐਸ ਡਬਲਿਊ, ਮਾਰਕ ਮਾਈ ਵਰਡਸ, ਐਨ ਐਸ ਡਬਲਿਊ ਦੇ ਵਿੱਚ 8 ਸੀਟਾਂ ਵੀ ਵਨ ਨੇਸ਼ਨ ਨਹੀਂ ਲੈ ਜਾਂਦਾ, ਔਰ ਦਿਸ ਇਜ਼ ਟੂ ਬਿਗ, 8 ਵੀ ਬਹੁਤ ਜ਼ਿਆਦਾ ਮੈਂ ਕਹਿਤਾ, ਬਹੁਤ ਘੱਟ। ਸੋ ਮੁੱਕਦੀ ਜੀ ਗੱਲ ਇਹ ਹੋ ਰਹੀ ਹੈ ਕਿ ਜੇ ਤਾਂ ਪੋਲੀਟੀਕਲ ਅਸੈਸਮੈਂਟਸ ਠੀਕ ਰਹਿੰਦੀਆਂ ਨੇ ਤਾਂ ਐਡੀ ਕੋਈ ਗੱਲ ਹੈ ਨਹੀਂ, ਹਾਂ ਤੁਸੀਂ ਹੋ ਹੱਲਾ ਕਰਨਾ ਕਰੀ ਚੱਲੋ, ਜੋ ਮਰਜ਼ੀ ਕਹੀ ਚੱਲੋ। ਇੱਥੇ ਨਾ ਇਸ ਵਕਤ ਮਾਹੌਲ ਦੀ ਗੱਲ ਹੁੰਦੀ ਹੈ, ਮਾਹੌਲ ਹਾਲੇ ਬਣਾਇਆ ਜਾ ਰਿਹਾ, ਬਣੇਗਾ, ਸਹੀ ਟਾਈਮ ਦਾ ਉਡੀਕ ਹੋ ਰਹੀ ਹੈਗੀ ਹੈ। ਜਿਵੇਂ ਹੀ ਤੁਹਾਨੂੰ ਲੱਗੇ, ਹਾਲੇ ਤੁਹਾਨੂੰ ਲੱਗ ਰਿਹਾ ਹੋਊਗਾ ਕਿ ਕੋਈ ਨੇਤਾ ਨਹੀਂ ਹੈਗਾ, ਜਿਵੇਂ ਹੀ ਨੇਤਾ ਬਣ ਕੇ ਆ ਗਿਆ ਤਾਂ ਫਿਰ ਆਪਣੇ ਆਪ ਉਹਨੂੰ ਬਹੁਤ ਵੱਡਾ ਦਿਖਾ ਦਿੱਤਾ ਜਾਊਗਾ। ਸੋ ਇਹ ਆਸਟ੍ਰੇਲੀਆ ਦੀ ਤਸਵੀਰ ਰਹੀ। ਥੋੜ੍ਹਾ ਜਿਹਾ ਟਾਈਮ ਬਚਿਆ ਅਤੇ ਮੈਂ ਬ੍ਰਿਟੇਨ ਦੀ ਗੱਲ ਕੀਤੀ ਸੀ, ਜਿੱਥੋਂ ਸੈਟਲਰਸ ਆਏ ਹੈਗੇ ਨੇ, ਜਿਸ ਮੁਲਕ ਦੇ ਵਿੱਚ ਇਹ ਗੱਲ ਚੱਲ ਰਹੀ ਹੈਗੀ ਹੈ ਕਿ ਹੁਣ ਤਾਂ ਨਾਈਲ ਫਰਾਜ਼ ਦਾ, ਜੇ ਤੁਹਾਨੂੰ ਨਹੀਂ ਪਤਾ ਨਾਈਲ ਫਰਾਜ਼ ਕੌਣ ਹੈ, ਬ੍ਰਿਟੇਨ 'ਚ ਕੀ ਹੋਇਆ, ਮੋਟੇ ਮੋਟੇ ਤੌਰ 'ਤੇ ਦੱਸ ਦਵਾਂ, ਕੀਅਰ ਸਟਾਰਮਰ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਆਪਣਾ ਅਸਤੀਫਾ ਦੇਣ ਦਾ ਐਲਾਨ ਕੀਤਾ, ਦਿੱਤਾ ਨਹੀਂ ਹੈਗਾ, ਦੇ ਐਲਾਨ ਕੀਤਾ, ਉਹਦਾ ਮਤਲਬ ਇਹ ਹੈ ਕਿ ਜਦ ਤੱਕ ਅਗਲਾ ਪ੍ਰਧਾਨ ਮੰਤਰੀ ਨਹੀਂ ਚੁਣ ਲਿਆ ਜਾਂਦਾ, ਹੀ ਵਿਲ ਬੀ ਦੀ ਪ੍ਰਾਈਮ ਮਿਨਿਸਟਰ, ਐਂਡ ਦੈਨ ਲੇਬਰ ਪਾਰਟੀ ਜਿਹੜੀ ਕਿ ਇਸ ਵਕਤ ਸੱਤਾ 'ਚ ਹੈ, ਚੋਣਾਂ ਨਹੀਂ ਹੋਣ ਲੱਗੀਆਂ, ਲੇਬਰ ਪਾਰਟੀ ਆਪਣਾ ਨਵਾਂ ਲੀਡਰ ਚੁਣ ਲੂਗੀ, ਅਤੇ ਅਨਟਿਲ ਦੀ ਨੈਕਸਟ ਇਲੈਕਸ਼ਨ ਉਹ ਜਿਹੜਾ ਲੀਡਰ ਹੋਊਗਾ ਉਹ ਐਕਟਿੰਗ ਪ੍ਰਾਈਮ ਮਿਨਿਸਟਰ ਦੇ ਤੌਰ 'ਤੇ ਕੰਮ ਕਰਦਾ ਰਹੇਗਾ, ਅਤੇ ਕੀਅਰ ਸਟਾਰਮਰ ਆਪਣੀ ਕੁਰਸੀ ਤੋਂ ਥੱਲੇ ਉੱਤਰ ਆਣਗੇ। 10 ਡਾਊਨਿੰਗ ਸਟਰੀਟ ਜਿਹੜਾ ਕਿ ਉੱਥੇ ਦੇ ਪ੍ਰਾਈਮ ਮਿਨਿਸਟਰ ਦਾ ਰੈਜ਼ੀਡੈਂਸ ਹੁੰਦਾ ਲੰਡਨ ਦੇ ਵਿੱਚ, ਉੱਥੋਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਕੱਲ੍ਹ ਦੇ ਦਿਨ, ਔਰ ਕਿਹਾ ਕਿ ਮੈਂ ਪਾਰਟੀ ਦੇ ਨਾਲ ਗੱਲਬਾਤ ਕੀਤੀ, ਮੈਨੂੰ ਪਤਾ ਲੱਗ ਗਿਆ ਮੈਂ ਹਟਣਾ, ਮੈਂ ਹਟ ਜਾਂਦਾ। ਅਸਲ 'ਚ ਇਸ ਤੋਂ ਪਹਿਲਾਂ ਕਿ ਪਾਰਲੀਮੈਂਟ ਦੇ ਵਿੱਚ ਨੋ ਕੌਨਫੀਡੈਂਸ ਮੋਸ਼ਨ ਆਉਂਦਾ, ਕੇਅਰ ਸਟਾਰਮਰ ਦੀ ਥੂਤੂ ਹੁੰਦੀ, ਉਹਨਾਂ ਨੇ ਪਹਿਲਾਂ ਹੀ ਇਸ ਅਹੁਦੇ ਤੋਂ ਪਿੱਛੇ ਹਟਣ ਦਾ ਐਲਾਨ ਕਰਤਾ। ਉਧਰ ਮੇਕਰਫੀਲਡ ਦੇ ਵਿੱਚ ਬਾਈ ਇਲੈਕਸ਼ਨ ਹੁੰਦੇ ਨੇ, ਉੱਥੇ ਐਂਡੀ ਬਰਨਹਿਮ ਨਾਮ ਦਾ ਇੱਕ ਸ਼ਖਸ ਉੱਭਰ ਕੇ ਆਉਂਦਾ। ਕਿਹਾ ਜਾ ਰਿਹਾ ਹੈ ਕਿ ਐਂਡੀ ਬਰਨਹਿਮ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਹੋ ਸਕਦੇ ਨੇ। ਐਂਡੀ ਬਰਨਹਿਮ ਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ, ਪਰ ਕੀਅਰ ਸਟਾਰਮਰ ਦੇ ਬਾਰੇ ਹਾਲੇ ਕਹਾਣੀ ਪੂਰੀ ਨਹੀਂ ਹੋਈ, ਉਹ ਸਮਝ ਲਓ। ਜਦੋਂ ਤੋਂ ਪ੍ਰਧਾਨ ਮੰਤਰੀ ਬਣਿਆ, ਇਟ ਵਾਜ਼ ਨੋਟ ਦੀ ਬੈੱਡ ਆਫ ਰੋਜ਼ਿਸ, ਇਟ ਵਾਜ਼ ਦੀ ਬੈੱਡ ਆਫ ਥੋਨਸ। ਕੰਡਿਆਂ ਦੀ ਸੇਜ ਸੀਗੀ ਕੇਅਰ ਸਟਾਰਮਰ ਦੇ ਲਈ ਇਹ ਗੱਦੀ। ਇੱਕ ਤਾਂ ਪਹਿਲਾਂ ਹੀ ਬ੍ਰੈਕਸਿਟ ਬ੍ਰੈਕਸਿਟ ਬ੍ਰੈਕਸਿਟ ਕਰਦੇ ਕਰਦੇ ਬ੍ਰਿਟੇਨ ਜਿਹੜਾ ਉਹ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ। ਇਹ ਕਾਰਨ ਨਹੀਂ ਹੈ ਜੋ ਪੌਲਿਨ ਹੈਨਸਨ ਤੁਹਾਨੂੰ ਦੱਸ ਰਹੇ ਨੇ ਕਿ ਬ੍ਰਿਟੇਨ ਦੀ ਅੱਜ ਦੇ ਹਾਲਾਤ ਦੇ ਲਈ ਪ੍ਰਵਾਸ ਜ਼ਿੰਮੇਦਾਰ ਹੈ, ਉਹ ਪੂਰੀ ਤਰ੍ਹਾਂ ਦੇ ਨਾਲ ਸੱਚ ਨਹੀਂ ਹੈ। ਕੀ ਜ਼ਿੰਮੇਦਾਰ ਹੈ ਉਹਦਾ ਵੀ ਜੇ ਸਮਾਂ ਲੱਗਦਾ ਮੈਂ ਤੁਹਾਨੂੰ ਮੋਟਾ ਮੋਟਾ ਜਿਹਾ ਦੱਸਦਾ ਚੱਲਦਾ। ਪ੍ਰਧਾਨ ਮੰਤਰੀ ਬਣਨ ਤੋਂ ਸਿਰਫ 3 ਮਹੀਨੇ ਬਾਅਦ ਹੀ ਉਹਨਾਂ ਨੂੰ 6,000 ਪੌਂਡ ਖਰਚ ਕਰਕੇ ਮਹਿਮਾਨ ਨਵਾਜ਼ੀ ਦੇ ਉੱਤੇ ਜਿਹੜਾ ਖਰਚ ਸੀਗਾ ਉਹ ਵਾਪਸ ਕਰਨਾ ਪਿਆ ਸੀਗਾ, ਅਤੇ ਕੌਂਸਰਟ ਕੀਤਾ ਸੀਗਾ ਅਤੇ ਇੱਕ ਡਿਨਰ ਦਿੱਤਾ ਸੀ, ਉੱਥੇ ਉਹਨਾਂ ਨੂੰ ਪ੍ਰਧਾਨ ਮੰਤਰੀ ਚੁਣ ਲਿਆ ਜਾਂਦਾ। ਹਾਲਾਂਕਿ ਕਿਸੇ ਨਿਯਮ ਦਾ ਉਲੰਘਨ ਨਹੀਂ ਸੀ ਕੀਤਾ ਉਹਨਾਂ ਨੇ, ਪਰ ਉਸ ਤੋਂ ਬਾਅਦ ਕੇਅਰ ਸਟਾਰਮਰ ਨੂੰ ਆਪਣੀਆਂ ਬਹੁਤ ਸਾਰੀਆਂ ਪੋਲਿਸੀਜ਼ ਜਿਹੜੀਆਂ ਇਲੈਕਸ਼ਨ ਤੋਂ ਪਹਿਲਾਂ ਉਹਨਾਂ ਨੇ ਪ੍ਰੋਮਿਸ ਕੀਤੇ ਸੀ ਉਹਦੇ 'ਤੇ ਯੂ ਟਰਨ ਲਿਆ ਉਹਨਾਂ ਨੇ, ਜਿਵੇਂ ਅੱਜ ਦੀ ਤਰੀਕ 'ਚ ਆਸਟ੍ਰੇਲੀਆ 'ਚ ਹੋ ਰਿਹਾ। ਆਸਟ੍ਰੇਲੀਆ 'ਚ ਜਿਹੜੇ ਮਈ 2025 'ਚ ਇਲੈਕਸ਼ਨ ਹੋਏ ਸੀਗੇ, ਉਦੋਂ ਐਂਥਨੀ ਐਲਬਨੀਜ਼ ਨੇ ਕਿਹਾ ਸੀ ਕਿ ਉਹ ਨਵਾਂ ਕੋਈ ਟੈਕਸ ਲਗਾਉਣਗੇ ਨਹੀਂ, ਪਰ ਐਬੋਲਿਸ਼ ਨਹੀਂ ਕਰਨਗੇ ਤਾਂ ਨਹੀਂ ਸੀ ਕਿਹਾ। ਹੁਣ ਉਹਨੂੰ ਇਹ ਤੁਸੀਂ ਕਹੀ ਜਾਓ ਕਿ ਉਹਨਾਂ ਨੇ ਝੂਠ ਬੋਲਿਆ, ਉਹਨੇ ਯੂ ਟਰਨ ਲਿਆ, ਫਾਇਰ ਦੀ ਲਾਇਰ ਲਾਇਰ ਨੇ, ਝੂਠੇ ਨੇ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਉਹਨਾਂ ਨੇ ਕਿਹਾ ਸੀ ਕਿ ਨਵਾਂ ਕੋਈ ਟੈਕਸ ਨਹੀਂ ਲਗਾਵਾਂਗੇ, ਸੀ ਜੀ ਟੀ ਦੇ ਵਿੱਚ ਰਿਫੋਰਮ ਕਰਤਾ, ਨੈਗੇਟਿਵ ਗੇਰਿੰਗ ਨੂੰ ਖਤਮ ਕਰਤਾ। ਦੈਟਸ ਡਿਫਰੈਂਟ ਪਰਸਪੈਕਟਿਵ ਟੂ ਐਡ ਸਮ ਮੋਰ ਮਨੀ, ਸਮ ਮੋਰ ਡਾਲਰਸ ਇਨ ਟੂ ਦੀ ਨੈਸ਼ਨਲ ਐਸੈਟਸ ਜਾਂ ਜੋ ਵੀ ਖਜ਼ਾਨਾ ਹੈਗਾ ਸਰਕਾਰੀ। ਹੁਣ ਕੇਅਰ ਸਟਾਰਮਰ ਨੇ ਵੀ ਕੋਈ ਫੈਸਲੇ ਬਦਲੇ, ਫੋਰ ਐਗਜ਼ਾਮਪਲ ਗ੍ਰੀਨ ਇਨਵੈਸਟਮੈਂਟ ਦੇ ਵਿੱਚ ਉਹਨਾਂ ਨੇ ਕਰਨੀ ਸੀਗੀ ਉਹਨਾਂ ਨੂੰ ਛੱਡਣਾ ਪਿਆ, ਵੈਲਫੇਅਰ ਬੈਨੀਫਿਟਸ ਵਧਾ ਕਰਨਾ ਸੀਗਾ, ਵਾਧਾ ਕਰਨਾ ਸੀ, ਉਹ ਨਹੀਂ ਕਰਿਆ। ਇਹ ਕੀ ਸੀਗਾ ਗ੍ਰੀਨ ਇਨਵੈਸਟਮੈਂਟ? ਬੇਸਿਕਲੀ ਉਹ ਕਹਿ ਰਹੇ ਸੀਗੇ ਕਿ ਹੋਰ ਹਰਾ ਭਰਾ ਕਰਾਂਗੇ। ਸੋ ਉਹਨਾਂ ਨੂੰ ਤਾਂ ਗੱਲ ਚੰਗੀ ਲੱਗੀ, ਪੈਸੇ ਨਹੀਂ ਹੈਗੇ ਬ੍ਰਿਟੇਨ ਦੇ ਕੋਲ, ਕਿਉਂ ਕਰਨ? ਉਹਨਾਂ ਨੇ ਯੂਟਰਨ ਲੈ ਲਿਆ ਕਿ ਨਹੀਂ ਇਸ ਵਕਤ ਨਹੀਂ ਕਰਨਾ। ਵੈਲਫੇਅਰ ਬੈਨੀਫਿਟਸ ਜਿਵੇਂ ਇੱਥੇ ਸੈਂਟਰ ਲਿੰਕ, ਉੱਥੇ ਵੀ ਜਿਹੜੇ ਭੱਤੇ ਮਿਲਦੇ ਨੇ ਉਹ ਕਹਿੰਦੇ ਕਿ ਹਾਲੇ ਨਹੀਂ ਵਧਾ ਸਕਦੇ ਹੈਗੇ। ਬੜੇ ਲੋਕਾਂ ਨੇ ਕਿਹਾ ਲੈ ਦੇਖੋ ਜੀ, ਪਹਿਲਾਂ ਤਾਂ ਕਹਿ ਰਹੇ ਸੀਗੇ ਕਿ ਐਂ ਕਰਾਂਗੇ ਐਂ ਕਰਾਂਗੇ, ਹੁਣ ਮੁੱਕਰ ਗਏ। ਫਿਰ ਇੱਕ ਜਿਵੇਂ ਗੱਲ ਜੋੜਨੀ ਹੁੰਦੀ ਹੈ, ਜਿਹੜੀਆਂ ਰਾਈਟ ਵਿੰਗਰ ਪਾਰਟੀ ਸੀਗੀਆਂ ਜਾਂ ਜਿਵੇਂ ਨਾਈਲ ਫਰਾਜ ਵਰਗੀ ਇੱਕ ਇਹੋ ਜਿਹੇ ਧੜਾ ਉੱਤੇ ਰਿਫੋਰਮ ਯੂਕੇ ਨਾਮ ਦਾ, ਵੈਸੇ ਬ੍ਰਿਟੇਨ 'ਚ ਵੀ ਇਹੀ ਦੋ ਸਿਸਟਮ ਨੇ, ਕੰਜ਼ਰਵੇਟਿਵ ਅਤੇ ਲੇਬਰ ਪਾਰਟੀ, 2-ਪਾਰਟੀ ਸਿਸਟਮ ਹੀ ਹੈ। ਜਿਹੜਾ ਨਾਈਲ ਫਰਾਜ ਦੀ ਰਿਫੋਰਮ ਯੂਕੇ ਪਾਰਟੀ ਹੈ, ਜਿਵੇਂ ਆਸਟ੍ਰੇਲੀਆ 'ਚ ਪੌਲਿਨ ਹੈਨਸਨ ਦੀ ਵਨ ਨੇਸ਼ਨ ਹੋ ਗਈ ਜਾਂ ਕਲਾਈ ਪਾਲਮਰ ਦੀ ਪਾਰਟੀ ਹੋ ਗਈ। ਸੋ ਇਹ ਜਿਹੜੇ ਲੋਕ ਨੇ ਇਹ ਸਿਰਫ ਸੱਤਾ ਨੂੰ ਡਰਾਉਣ ਦੇ ਲਈ ਹੁੰਦੇ ਨੇ। ਜਿਵੇਂ ਕਈ ਕੁੱਤੇ ਆਪਾਂ ਬੰਨ ਕੇ ਨਹੀਂ ਰੱਖੇ ਹੁੰਦੇ ਹੈਗੇ, ਕਿ ਉਹ ਕੁੱਤੇ ਸਿਰਫ ਬੰਨ ਕੇ ਇਸ ਕਰਕੇ ਰੱਖੇ ਹੁੰਦੇ ਨੇ ਕਿ ਉਹ ਸਿਰਫ ਲੰਘਦੇ ਵੜਦੇ ਨੂੰ ਭੌਂਕ ਦੇਣ। ਸੋ ਇਹ ਉਹ ਕੰਮ ਹੈਗਾ ਕਿ ਬੰਨੀਆਂ ਹੋਈਆਂ ਨੇ ਪਾਰਟੀਆਂ, ਇਹ ਖੁੱਲ੍ਹ ਕੇ ਨਹੀਂ ਕੰਮ ਕਰ ਸਕਦੀਆਂ ਹੈਗੀਆਂ ਜਿਹੜੀਆਂ ਛੋਟੀਆਂ ਪਾਰਟੀਆਂ ਨੇ। ਬਸ ਇਹ ਡਰਾਉਣ ਦੇ ਲਈ ਨੇ ਕਿ ਸਰਕਾਰ ਨੂੰ ਡਰਾ ਦੇਣਾ, ਹੁਣ ਤੂੰ ਅਪੋਜੀਸ਼ਨ ਨੂੰ ਡਰਾ ਦੇ, ਹੁਣ ਅਪੋਜੀਸ਼ਨ ਸਰਕਾਰ 'ਚ ਆ ਗਈ, ਹੁਣ ਤੂੰ ਉਹਨੂੰ ਡਰਾ ਦੇ। ਸੋ ਦੈਟਸ ਇਟ। ਐਨੀ ਵੇਜ਼ ਮਸਲੇ ਉੱਥੇ ਵੀ ਉਹੀ ਲਿਆਂਦੇ ਗਏ। ਦੇਖੋ ਜੀ, ਕੋਸਟ ਆਫ ਲਿਵਿੰਗ ਹੈਗਾ ਇੰਗਲੈਂਡ ਦੇ ਵਿੱਚ, ਔਰ ਪ੍ਰਵਾਸੀ ਬਹੁਤ ਜ਼ਿਆਦਾ ਆ ਗਏ। ਇੰਗਲਿਸ਼ ਚੈਨਲ ਫਰਾਂਸ ਅਤੇ ਇੰਗਲੈਂਡ ਦੇ ਵਿਚਕਾਰ ਇੱਕ ਪਾਣੀ ਦਾ ਰਸਤਾ ਹੈ, ਸਮੁੰਦਰੀ ਰਸਤਾ ਹੈ, ਉਹਨੂੰ ਇੰਗਲਿਸ਼ ਚੈਨਲ ਕਹਿੰਦੇ ਨੇ। ਕਹਿੰਦੇ ਜੀ ਫਰਾਂਸ ਟੱਪ ਕੇ ਇੰਗਲਿਸ਼ ਚੈਨਲ ਤੈਰ ਕੇ ਲੋਕ ਆਈ ਜਾਂਦੇ ਨੇ ਇੱਥੇ, ਔਰ ਇਹ ਜਿਹੜਾ ਇਹਨਾਂ ਦਾ ਨਹੀਂ ਇਹਨਾਂ ਤੋਂ ਸਾਂਭ ਹੋ ਰਿਹਾ ਹੈਗਾ। ਪਲੱਸ ਆਸਟ੍ਰੇਲੀਆ ਤਾਂ ਹਲੇ ਉਨਾ ਗਾਹ ਨਹੀਂ ਪਿਆ ਹੈਗਾ, ਆ ਜੈਫਰੀ ਐਪਸਟੀਨ ਵਾਲਾ ਜਿੰਨਾ ਗਾਹ ਇੱਥੇ ਪਿਆ। ਖੈਰ ਅਮੈਰੀਕਾ 'ਚ ਵੀ ਪੈ ਗਿਆ ਸੀਗਾ, ਪਰ ਉਹਨਾਂ ਨੇ ਇਰਾਨ ਦੇ ਨਾਲ ਵਾਰ ਸ਼ੁਰੂ ਕਰਕੇ ਉਹ ਗਾਹ ਨੂੰ ਦੱਬ ਲਿਆ। ਉੱਥੇ ਹੁਣ ਟਰੰਪ ਦੇ ਖਿਲਾਫ ਕੋਈ ਗੱਲ ਹੀ ਨਹੀਂ ਹੋ ਰਹੀ ਹੈਗੀ। ਇੰਗਲੈਂਡ ਦੇ ਵਿੱਚ ਹੋ ਗਈ ਸੀਗੀ, ਇੰਗਲੈਂਡ ਦੇ ਵਿੱਚ ਜਿਹੜੇ ਇੰਗਲੈਂਡ ਨੇ ਆਪਣਾ ਹਾਈ ਕਮਿਸ਼ਨਰ ਜਾਂ ਵਿਸ਼ੇਸ਼ ਦੂਤ ਕਹਿ ਸਕਦੇ ਹੋ, ਜਾਂ ਇੱਕ ਆਪਣੇ ਜਿਹੜੇ ਰਾਜਦੂਤ ਸੀਗੇ ਅਮੈਰੀਕਾ 'ਚ ਭੇਜੇ ਸੀ ਲਾਰਡ ਪੀਟਰ ਮੈਂਡਲਸਨ, ਉਹਦਾ ਨਾਮ ਜੈਫਰੀ ਐਪਸਟੀਨ ਫਾਈਲ 'ਚ ਆ ਗਿਆ। ਫਾਈਲ 'ਚ ਤਾਂ ਕੀ ਆਇਆ, ਇਨਫੈਕਟ ਵੀਡੀਓਜ਼ ਹੀ ਆ ਗਈਆਂ। ਫਿਰ ਉੱਥੋਂ ਦੇ ਜਿਹੜੇ ਰਾਜੇ ਦੇ ਭਰਾ ਨੇ ਉਹਨਾਂ ਦਾ ਨਾਮ ਆ ਗਿਆ, ਪ੍ਰਿੰਸ ਦਾ ਨਾਮ ਆ ਗਿਆ। ਸੋ ਬੜੀਆਂ ਸਾਰੀਆਂ ਘਟਨਾਵਾਂ ਬੈਕ ਟੂ ਬੈਕ ਹੋ ਗਈਆਂ। ਅਤੇ ਇੱਧਰੋਂ ਫਿਰ ਇਰਾਨ ਦੇ ਉੱਤੇ ਅਟੈਕ ਕਰਤਾ ਅਮੈਰੀਕਾ ਨੇ, ਉਹ 'ਚ ਇੰਗਲੈਂਡ ਕਹਿੰਦਾ ਕਿ ਨਹੀਂ, ਅਸੀਂ ਤੁਹਾਡਾ ਸਾਥ ਨਹੀਂ ਦੇਣਾ। ਹੁਣ ਤੱਕ ਤਾਂ ਤੁਹਾਡਾ ਜਿੱਥੇ ਵੀ ਥੁੱਕਿਆ ਹੋਇਆ ਸੀ ਅਸੀਂ ਸਾਫ ਕਰ ਰਹੇ ਸੀ ਅਮੈਰੀਕਾ ਦਾ, ਚਾਹੇ ਵੀਅਤਨਾਮ ਵਾਰ ਹੈ, ਚਾਹੇ ਅਫਗਾਨਿਸਤਾਨ ਹੈ, ਚਾਹੇ ਸੀਰੀਆ, ਚਾਹੇ ਜਿੱਥੇ ਮਰਜ਼ੀ ਹੈ ਦੁਨੀਆ ਦੇ ਵਿੱਚ, ਅਸੀਂ ਤੁਹਾਡੇ ਨਾਲ ਲੱਗੇ ਹੋਏ ਸੀ। ਇਰਾਨ ਦੇ ਵਿੱਚ ਨਹੀਂ ਅਟੈਕ ਹੁਣ ਤੁਹਾਡੇ ਨਾਲ ਕਰਨਾ ਹੈਗਾ। ਔਰ ਉਹਦੇ ਤੋਂ ਬਾਅਦ ਜਿਹੜੇ ਕੰਜ਼ਰਵੇਟਿਵ ਸੀਗੇ ਜਾਂ ਜਿਹੜੇ ਨਾਈਲ ਫਰਾਜ ਸੀਗੇ, ਉਹ ਕਹਿਣ ਲੱਗ ਪਏ ਨਾ ਦੇਖੋ ਜੀ, ਅਮੈਰੀਕਾ ਦੇ ਨਾਲ ਦਗਾ ਚੰਗੀ ਗੱਲ ਨਹੀਂ ਹੈਗੀ। ਸੇਮ ਚੀਜ਼ਾਂ ਤੁਸੀਂ ਦੇਖੋ ਕਿ ਐਪੀਸੋਡ ਆਸਟ੍ਰੇਲੀਆ 'ਚ ਵੀ ਹੋ ਰਹੇ ਨੇ। ਅਮਰੀਕਾ ਕਹਿੰਦਾ ਆਸਟ੍ਰੇਲੀਆ ਨੂੰ ਕਿ ਤੁਸੀਂ ਆਪਣਾ ਬਜਟ ਦੇ ਵਿੱਚ ਜਿੰਨਾ ਖਰਚ ਹੁੰਦਾ ਜੀ ਡੀ ਪੀ ਦੇ ਵਿੱਚ ਟੋਟਲ ਬਜਟ ਦਾ 3-4% ਤੁਸੀਂ ਹਥਿਆਰਾਂ 'ਤੇ ਖਰਚੋ। ਐਂਥਨੀ ਐਲਬਨੀਜ਼ ਕਹਿੰਦੇ ਕੀ ਲੋੜ ਹੈ, ਅਸੀਂ ਕਿਹੜਾ ਲੈਂਡਲੋਕਡ ਕੰਟਰੀ ਹਾਂ, ਜਿੰਨਾ ਕੁ ਖਰਚਣਾ ਉੰਨਾ ਕੁ ਅਸੀਂ ਖਰਚ ਰਹੇ ਹਾਂ, 3% ਹੈਗਾ, 2.5% ਤੋਂ 3% 'ਤੇ ਆ ਗਏ ਹਾਂ, ਬਹੁਤ ਇੰਨਾ ਕੁ। ਪੋਲਿਨ ਐਂਸਰ ਕਹਿੰਦੀ ਹੈ ਕਿ ਜਿੱਦਣ ਮੈਂ ਆ ਗਈ ਮੈਂ 5% ਖਰਚ ਦੇਣਾ, ਯਾਨੀ ਕਿ ਇੰਨੇ ਜਿਹੜੇ ਅਰਬਾਂ ਡਾਲਰ ਨੇ ਉਹਨਾਂ ਦੀਆਂ ਮਿਜ਼ਾਈਲਾਂ ਲੈ ਲਾਂਗੇ, ਹਥਿਆਰ ਲੈ ਲਾਂਗੇ, ਬੰਬ ਲੈ ਲਾਂਗੇ, ਬੰਦੂਕਾਂ ਲੈ ਲਾਂਗੇ, ਕਰਨਾ ਕੀ ਹੈ, ਕਿਹਦੇ 'ਤੇ ਚਲਾਉਣੀ ਹੈ, ਦਿਵਾਲੀ ਨੂੰ ਚਲਾਉਣੀਆਂ ਨੇ ਜਾਂ 31 ਦਸੰਬਰ ਨੂੰ ਚਲਾਉਣੀ ਹੈ ਤੁਸੀਂ ਹਾਰਬਰ ਬ੍ਰਿਜ ਤੋਂ ਨਿਊ ਈਅਰ ਦੇ ਉੱਤੇ, ਕਰਨਾ ਕੀ ਹੈ ਇੰਨਾ ਅਸਲਾ। ਹੁਣ ਸੋਰੀ ਇੰਗਲੈਂਡ ਦੀ ਗੱਲ ਹੋ ਰਹੀ ਸੀ, ਮੈਂ ਬਾਰ ਬਾਰ ਆਸਟ੍ਰੇਲੀਆ ਦੇ ਨਾਲ ਜੋੜ ਦਿੰਦਾ, ਉਹ ਕਹਾਣੀ ਸਮਝ ਕੇ ਦੇਖੋ, ਕਹਾਣੀਆਂ ਇੱਕੋ ਜਿਹੀਆਂ ਹੀ ਨੇ। ਐਂਡੀ ਬਰਨਹਮ ਜਿਹੜਾ ਹੁਣ ਨਵਾਂ ਨਾਮ ਉੱਥੇ ਆ ਰਿਹਾ, ਬੜੀ ਛੇਤੀ ਸ਼ਾਇਦ ਤੁਸੀਂ ਇਹਨਾਂ ਨੂੰ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਉੱਥੇ ਦੇਖੋਗੇ। ਔਰ ਇੰਗਲੈਂਡ ਦੇ ਵਿੱਚ ਇਹ ਇੰਗਲੈਂਡ ਨਹੀਂ ਬ੍ਰਿਟੇਨ ਕਹਿ ਲਈਏ, ਚਲੋ ਇਕੱਲਾ ਇੰਗਲੈਂਡ ਨਹੀਂ ਹੈਗਾ, ਬ੍ਰਿਟੇਨ ਦੇ ਵਿੱਚ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹ ਪਿਛਲੇ 7 ਸਾਲਾਂ ਦੇ ਵਿੱਚ ਬੜੀ ਛੇਤੀ ਬਦਲੇ ਨੇ। ਔਰ

ਟਾਈਮ ਦੇ ਉੱਤੇ ਮਾਰਗਰੇਟ ਥਰੈਚਰ ਹੁੰਦੀ ਸੀ। 1979 ਤੋਂ ਲੈ ਕੇ 2007 ਤੱਕ ਦੀ ਗੱਲ ਕਰੋ, ਲਗਭਗ 3 ਦਹਾਕੇ 3 ਪ੍ਰਧਾਨ ਮੰਤਰੀ ਦੇਖੇ ਨੇ ਇੰਗਲੈਂਡ ਨੇ, ਮਾਰਗਰੇਟ ਥਰੈਚਰ, ਫਿਰ ਜੌਨ ਮੇਜਰ ਆਏ, ਫਿਰ ਟੌਨੀ ਬਲੇਅਰ ਆਏ। ਮਤਲਬ ਮੈਂ ਜਦੋਂ ਵੱਡਾ ਹੋ ਰਿਹਾ ਸੀ, ਪੋਲੀਟਿਕਸ ਸਮਝ ਰਿਹਾ ਸੀ ਇੰਗਲੈਂਡ ਦੀ, ਦੁਨੀਆ ਦੀ, ਤਾਂ ਟੌਨੀ ਬਲੇਅਰ ਹੀ ਸੁਣਦੇ ਹੁੰਦੇ ਸੀਗੇ, ਉਹੀ ਇੱਕ ਨਾਮ ਸੀ। ਬੜਾ ਸਟਰੋਂਗ ਲੀਡਰ ਵੀ ਸੀ ਉਦੋਂ ਪਹਿਲਾਂ ਜਦੋਂ ਸਾਡੇ ਮਾਪੇ ਸੀਗੇ, ਉਹਨਾਂ ਨੇ ਮਾਰਗਰੇਟ ਥਰੈਚਰ ਹੀ ਸੁਣੀ ਹੈ। ਸੁਣਿਆ ਹੁੰਦਾ ਸੀਗਾ ਕਿ ਅੱਗੇ ਕਹਿੰਦੇ ਹੁੰਦੇ ਸੀਗੇ ਕਿ ਇੰਗਲੈਂਡ 'ਚ ਥਰੈਚਰ ਅਤੇ ਇੰਡੀਆ 'ਚ ਇੰਦਰਾ ਗਾਂਧੀ, ਇਹੀ ਦੋ ਨਾਮ ਹੈਗੇ ਨੇ। ਅਤੇ ਇੱਕ ਉਹ ਦੌਰ ਸੀਗਾ, ਅਤੇ ਹੁਣ ਇੱਕ ਅੱਜ ਦਾ ਦੌਰ ਹੈਗਾ। ਪ੍ਰਧਾਨ ਮੰਤਰੀ ਅਤੇ ਪ੍ਰਧਾਨ ਇਦੋਂ ਪਹਿਲਾਂ ਕਿ ਤੁਸੀਂ ਕੱਪੜੇ ਬਦਲੋ, ਉੱਥੇ ਦਾ ਪ੍ਰਧਾਨ ਮੰਤਰੀ ਬਦਲ ਜਾਂਦਾ, ਯਾਰ ਇਹ ਹੋ ਕੀ ਰਿਹਾ। ਇਹਦੇ ਪਿੱਛੇ ਇੱਕ ਬਹੁਤ ਵੱਡਾ ਰੀਜ਼ਨ ਬ੍ਰੈਕਸਿਟ ਹੈ। ਇਹ 10 ਸਾਲ ਪਹਿਲਾਂ ਫੈਸਲਾ ਲਿਆ ਸੀਗਾ ਇੰਗਲੈਂਡ ਨੇ ਅੱਜ ਦੀ ਤਰੀਕ ਦੇ ਵਿੱਚ, ਹਾਲਾਂਕਿ ਸ਼ੁਰੂਆਤ ਦੇ ਵਿੱਚ ਜਿਹੜੇ ਆ ਕੇਅਰ ਸਟਾਰਮਰ ਸੀ ਇਹ ਉਸ ਫੈਸਲੇ ਦੇ ਖਿਲਾਫ ਸੀਗੇ, ਪਰ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੀ ਇਹਨਾਂ ਨੇ ਕਦੇ ਉਸ ਫੈਸਲੇ ਦੇ ਖਿਲਾਫ ਕਦੇ ਆਪਣੀ ਗੱਲ ਕਹੀ ਨਹੀਂ ਹੈਗੀ, ਕਿਉਂਕਿ ਕਹਿ ਦੋਗੇ ਤਾਂ ਸਿੱਧੇ ਤੌਰ ਦੇ ਉੱਤੇ ਕੁਰਸੀ ਜਾਂਦੀ ਹੈ। 23 ਜੂਨ ਅੱਜ ਦੇ ਹੀ ਦਿਨ 2016 ਦੇ ਵਿੱਚ ਬ੍ਰੈਕਸਿਟ ਨਾਮ ਦਾ ਇੱਕ ਫੈਸਲਾ ਲਿਆ ਗਿਆ ਸੀਗਾ, ਉੱਥੋਂ ਦੀ ਰੈਫਰੈਂਡਮ ਹੋਇਆ ਸੀ। 52% ਆਬਾਦੀ ਨੇ, ਜਨਮਤ ਸੰਗ੍ਰਹਿ, 52% ਆਬਾਦੀ ਨੇ, ਕਰੀਬ 1,70,00,000 ਲੋਕਾਂ ਨੇ ਇਹ ਕਿਹਾ ਕਿ ਯੂਰਪੀ ਯੂਨੀਅਨ ਤੋਂ ਅਸੀਂ ਅੱਡ ਹੋ ਜਾਂਦੇ ਹਾਂ। ਬ੍ਰਿਟੇਨ ਅੱਗੇ ਈਯੂ ਦਾ ਹਿੱਸਾ ਸੀਗਾ, ਬੇਸ਼ੱਕ ਜਿਹੜੇ ਹੱਕ 'ਚ ਲੋਕ ਸੀ 52% ਹੀ ਸੀ, ਔਰ ਜਿਹੜੇ ਵਿਰੋਧ 'ਚ ਲੋਕ ਸੀ ਉਹਨਾਂ ਦੇ ਵਿਚਕਾਰ ਫਰਕ ਇੰਨਾ ਨਹੀਂ ਸੀਗਾ। ਪਰ ਇਹ ਇੱਕ ਫੈਸਲਾ, ਅੱਜ ਤੋਂ ਠੀਕ 10 ਸਾਲ ਪਹਿਲਾਂ ਲਿਆ ਗਿਆ ਫੈਸਲਾ, ਇੰਗਲੈਂਡ ਦੇ ਉੱਤੇ ਭਾਰੀ ਪੈ ਜਾਂਦਾ, ਔਰ ਭਾਰੀ ਇੱਦਾਂ ਪੈਂਦਾ ਹੈ ਕਿ ਇੰਗਲੈਂਡ ਜਦੋਂ ਉਹਦੇ 'ਚੋਂ ਯੂਰਪੀ ਯੂਨੀਅਨ 'ਚੋਂ ਬਾਹਰ ਨਿਕਲਦਾ, ਉਦੋਂ ਤੱਕ ਇੰਗਲੈਂਡ ਦੀ ਕਰੰਸੀ ਵੀ ਯੂਰੋ ਹੀ ਚੱਲ ਰਹੀ ਸੀਗੀ। ਹਾਲਾਂਕਿ ਉਸ ਤੋਂ ਪਹਿਲਾਂ ਈਯੂ ਨੇ ਜਦੋਂ ਯੂਰੋ ਨਹੀਂ ਸੀ ਅਪਣਾਈ, ਉਹ ਤੋਂ ਪਹਿਲਾਂ ਹਰ ਇੱਕ ਕੰਟਰੀ ਦੀ ਆਪਣੀ ਆਪਣੀ ਕਰੰਸੀ ਸੀ। ਪਰ ਬਾਅਦ ਦੇ ਵਿੱਚ ਈਯੂ ਨੇ, ਯੂਰਪੀ ਯੂਨੀਅਨ ਨੇ ਕਿਹਾ ਸੀ ਕਿ ਸਾਡੀ ਇੱਕ ਕਾਮਨ ਕਰੰਸੀ ਹੋਏਗੀ, ਸਾਡੇ ਕਾਮਨ ਖਰਚੇ ਹੋਣਗੇ, ਸਾਡਾ ਕਾਮਨ ਪਾਰਲੀਮੈਂਟ ਹੋਏਗਾ, ਆਪਣੀ ਆਪਣੀ ਕੰਟਰੀ ਦਾ ਵੀ ਹੋਏਗਾ, ਬਟ ਯੂਰਪੀ ਯੂਨੀਅਨ ਦਾ ਇੱਕ ਪਾਰਲੀਮੈਂਟ ਹੋਏਗਾ, ਯੂਰਪੀ ਯੂਨੀਅਨ ਦੀ ਇੱਕ ਕਮਿਸ਼ਨਰ ਹੋਏ, ਇੱਕ ਕਮਿਸ਼ਨਰ ਹੋਊਗਾ, ਯੂਰਪੀ ਯੂਨੀਅਨ ਦੇ ਆਪਣੇ ਫੈਸਲੇ ਹੋਣਗੇ। ਇਹ ਨੋਟ ਓਨਲੀ ਡਿਫੈਂਸ ਮਾਮਲਿਆਂ 'ਚ, ਇਕਨੋਮਿਕ ਮਾਮਲਿਆਂ 'ਚ, ਪੋਲੀਟੀਕਲ ਮਾਮਲਿਆਂ 'ਚ, ਦੁਨੀਆ ਭਰ ਦੇ ਵਿੱਚ ਈਯੂ ਇੱਕ ਐਸੀ ਤਾਕਤ ਸੀ, ਕਈ ਛੋਟੇ ਛੋਟੇ ਦੇਸ਼ਾਂ ਦਾ ਔਰ ਕਈ ਅਮੀਰ ਦੇਸ਼ਾਂ ਦਾ ਇੱਕ ਐਸਾ ਗੁੱਟ ਸੀ ਜਿਹਨੂੰ ਜੇ ਇੱਕ ਦੇਸ਼ ਦੇ ਤੌਰ 'ਤੇ ਦੇਖਿਆ ਜਾਵੇ ਤਾਂ ਇੰਗਲੈਂਡ, ਆਪਣਾ ਅਮੈਰੀਕਾ, ਰਸ਼ੀਆ, ਚਾਈਨਾ, ਇਹਨਾਂ ਤੋਂ ਕਿਤੇ ਤਗੜੀ ਤਾਕਤ ਸੀਗੀ। ਇੰਗਲੈਂਡ ਨੂੰ ਲੱਗਿਆ, ਬ੍ਰਿਟੇਨ ਨੂੰ ਲੱਗਿਆ ਕਿ ਅਸੀਂ ਤਾਂ, ਸਾਡਾ ਤਾਂ ਆਪਣਾ ਇੱਕ ਅਸਤਿਤਵ ਹੋਣਾ ਚਾਹੀਦਾ, ਈਯੂ ਤੋਂ ਸਾਨੂੰ ਅੱਡ ਰੱਖੋ, ਸਾਡੀ ਆਪਣੀ ਪਾਉਂਡ ਕਰੰਸੀ ਹੋਵੇ, ਸਾਡਾ ਆਪਣਾ ਹੀ ਇੱਕ ਈਯੂ ਅੱਡ ਚੀਜ਼ ਹੈ, ਬ੍ਰਿਟੇਨ ਅੱਡ ਚੀਜ਼ ਹੈ। ਅਤੇ ਬ੍ਰਿਟੇਨ ਨੂੰ ਈਯੂ ਦੇ ਵਿੱਚੋਂ ਐਗਜ਼ਿਟ ਕਰਨ ਦੇ ਕੈਂਪੇਨ ਨੂੰ ਬ੍ਰੈਗਜ਼ਿਟ ਦਾ ਨਾਮ ਦਿੱਤਾ ਗਿਆ ਸੀ। ਬ੍ਰੈਗਜ਼ਿਟ ਦੇ ਜਿਹੜੇ ਹਮਾਇਤੀ ਲੋਕ ਸੀ, ਇਹੀ ਕੰਜ਼ਰਵੇਟਿਵ ਲੋਕ, ਇਹੀ ਨਾਈਲ ਫਰਾਜ, ਇਹੀ ਉਹਨਾਂ ਦੀ ਜਿਹੜੀ ਰਿਫੋਰਮ ਯੂਕੇ ਪਾਰਟੀ ਹੈ, ਕਹਿੰਦੇ ਸੀਗੇ ਕਿ ਬਦਲ ਦੇਵਾਂਗੇ ਅਰਥ ਵਿਵਸਥਾ। ਉਹ ਕਹਿੰਦੇ ਕਿ ਦੀ ਮੂਵਮੈਂਟ, ਦੀ ਡੇ ਯੂ ਆਰ ਆਊਟ ਫਰੋਮ ਯੂਰਪੀ ਯੂਨੀਅਨ, ਯੂ ਵਿਲ ਰੇਜ਼ ਲਾਈਕ ਤੂਫਾਨ ਦੀ ਤਰ੍ਹਾਂ ਬਾਹਰ ਆਓਗੇ, ਦੇਖਿਓ ਤੁਸੀਂ ਆਹ ਅਮੈਰੀਕਾ ਨੂੰ ਖਾ ਜਾਣਾ ਤੁਸੀਂ, ਚਾਈਨਾ ਚੂਈਨਾ, ਰਸ਼ੀਆ ਰੂਸ਼ੀਆ ਕੀ ਨੇ, ਇੰਗਲੈਂਡ ਦੁਨੀਆ ਦੇ 70% ਹਿੱਸੇ 'ਤੇ ਰਾਜ ਕਰਦਾ ਰਿਹਾ, ਅਸੀਂ ਹੁਣ ਈਯੂ 'ਚ ਰਲ ਕੇ ਰਵਾਂਗੇ, ਅੱਡ ਹੋਵੋ, ਇਕੋਨਮੀ ਐਂ ਗਈ ਥੱਲੇ ਠਾ ਕਰਕੇ, ਰੋਕੇਟ ਐਂ ਪਹਿਲਾਂ ਉੱਤੇ ਨੂੰ ਜਾਂਦਾ ਹੁੰਦਾ ਨਾ, ਫਿਰ ਜਿਵੇਂ ਦਿਖਦਾ ਵੀ ਨਹੀਂ ਹੈਗਾ ਵੀ ਕਿੱਥੇ ਜਾ ਕੇ ਕਿਹਦੇ ਕੋਠੇ 'ਤੇ ਡਿੱਗਿਆ, ਉੱਦਾਂ ਬ੍ਰਿਟੇਨ ਦੀ ਇਕੋਨਮੀ ਪਤਾ ਹੀ ਨਹੀਂ ਲੱਗੀ ਕਿੱਥੇ ਡਿੱਗੀ ਹੈ। ਉਦੋਂ ਬਾਅਦ ਜਿਵੇਂ ਕਹਿੰਦੇ ਹੁੰਦੇ ਹਾਂ ਕਿ ਮੁਸੀਬਤ ਇਕੱਲੀ ਨਹੀਂ ਆਉਂਦੀ, ਕਰੋਨਾ ਮਹਾਂਮਾਰੀ ਆ ਗਈ, ਯੂਕਰੇਨ ਦੇ ਉੱਤੇ ਰਸ਼ੀਆ ਨੇ ਅਟੈਕ ਕਰਤਾ, ਹੁਣ ਖਾੜੀ ਜੰਗ ਹੋ ਗਈ, ਬਾਰ ਬਾਰ ਬੈਕ ਟੂ ਬੈਕ ਬ੍ਰਿਟੇਨ ਦੇ ਕਾਰੋਬਾਰੀਆਂ ਦਾ ਕਚੂਮਰ ਕੱਟ ਕੇ ਰੱਖਤਾ। ਹੁਣ ਅੱਜ ਜਿਹੜਾ ਉਹ 27 ਦੇਸ਼ਾਂ ਦਾ ਗੁੱਟ ਹੈ ਈਯੂ, ਉਹ ਹਾਲੇ ਵੀ ਟਿਕਿਆ ਹੋਇਆ, ਹਾਲੇ ਵੀ ਬਚਿਆ ਹੋਇਆ, ਪਰ ਇੰਗਲੈਂਡ ਦੀ ਇਕੋਨਮੀ ਬੁਰੀ ਤਰ੍ਹਾਂ ਦੇ ਨਾਲ ਕਲੈਪਸ ਕਰੀ ਪਈ ਹੈ, ਔਰ ਇਹੀ ਇੱਕ ਰੀਜ਼ਨ ਹੈ ਕਿ ਉੱਥੋਂ ਦੇ ਲੋਕ ਤਰਾਹ ਤਰਾਹ ਕਰ ਰਹੇ ਨੇ। ਔਰ ਜਦੋਂ ਤਰਾਹ ਤਰਾਹ ਕਰਦੇ ਨੇ ਤਾਂ ਫਿਰ ਬੜੇ ਕਾਰਨ ਹੁੰਦੇ ਨੇ, ਕਹਿੰਦੇ ਨੇ ਜੇ ਢਿੱਡ ਦੇ ਵਿੱਚ ਰੋਟੀ ਨਹੀਂ ਨਾ ਹੁੰਦੀ ਤਾਂ ਫਿਰ ਗੱਲ ਨਹੀਂ ਚੱਜਦੀ ਸੁੱਝਦੀ, ਅਤੇ ਫਿਰ ਐਂ ਤਾਂ ਠਾਂ ਨੂੰ ਛਾਲਾਂ ਮਾਰਨੀਆਂ ਨੇ। ਇੰਗਲੈਂਡ ਉਹੀ ਕੰਮ ਕਰ ਰਿਹਾ। ਮਾਈਗ੍ਰੇਸ਼ਨ ਇਜ਼ ਨੋਟ ਦੀ ਸੋਲ ਪ੍ਰੋਬਲਮ ਆਫ ਬ੍ਰਿਟੇਨ। The picture that you have been shown in Parliament 30 years ago aur ajj di tareek ch National Press Club ch khad ke ke England da dekho ji bura haal hoya, ode bure haal de piche hor bahut wajohat ne,
ਹਾਲਾਂਕਿ

ਅੱਜ ਦੀ ਤਰੀਕ 'ਚ EU ਨੇ ਇੱਕ ਕੰਮ ਚੰਗਾ ਕੀਤਾ ਵੀ ਚਲੋ ਠੀਕ ਹੈ, ਬ੍ਰਿਟੇਨ ਸੀਗਾ ਤਾਂ ਸਾਡਾ ਭਰਾ ਹੀ ਨਾ, ਅਤੇ ਅੱਜ ਦੀ ਤਰੀਕ 'ਚ ਉਹ ਕੋਈ ਟੈਕਸ ਟੁਕਸ ਨਹੀਂ ਲਗਾਉਂਦੇ ਹੈਗੇ, ਟੈਰਿਫ ਨਹੀਂ ਲਗਾਉਂਦੇ ਬ੍ਰਿਟੇਨ ਤੋਂ। ਫਿਰ ਵੀ ਬ੍ਰਿਟੇਨ ਦੇ ਵਿੱਚ ਅੱਜ ਦੀ ਤਰੀਕ 'ਚ ਸਿਰਫ ਇੱਕ ਸਟੱਡੀ ਦੱਸ ਰਹੇ ਹਾਂ, ਮਾਹਰੇ ਮੰਨਦੇ ਨੇ ਕਿ ਜੇ ਬ੍ਰਿਟੇਨ ਯੂਰਪੀ ਯੂਨੀਅਨ 'ਚ ਰਹਿੰਦਾ ਤਾਂ ਉਹਨਾਂ ਦੀ ਇਕੋਨਮੀ ਅੱਜ ਦੀ ਤਰੀਕ 'ਚ 8% ਵੱਡੀ ਹੁੰਦੀ ਜੋ ਅੱਜ ਹੈਗੀ ਹੈ, ਸਪੈਸ਼ਲੀ ਪਬਲਿਕ ਸਰਵਿਸਿਜ਼, ਨੈਸ਼ਨਲ ਹੈਲਥ ਸਰਵਿਸਿਜ਼, ਜਿਹਨੂੰ ਅਰਬਾਂ ਪਾਉਂਡ ਮਿਲਦੇ ਨੇ ਉਹ ਯੂਰਪੀ ਯੂਨੀਅਨ ਦੇ ਅੰਦਰ ਰਹਿ ਕੇ ਮਿਲ ਸਕਦੇ ਸੀ। ਬ੍ਰੈਗਜ਼ਿਟ ਦੇ ਪ੍ਰਚਾਰ ਦੇ ਦਰਮਿਆਨ ਇਹ ਵਾਅਦਾ ਕੀਤਾ ਗਿਆ ਸੀਗਾ ਕਿ NHS ਜਿਹਨੂੰ ਨੈਸ਼ਨਲ ਹੈਲਥ ਸਰਵਿਸ ਕਹਿੰਦੇ ਆ ਉਹਨੂੰ ਹਰ ਹਫ਼ਤੇ £35 crore ਵੱਧ ਮਿਲਣਗੇ, ਪਰ ਇਹੋ ਜਿਹਾ ਹੋਇਆ ਨਹੀਂ ਕੁਛ, ਉਲਟਾ ਉਹਨਾਂ ਦਾ ਬਜਟ ਘੱਟ ਕਰਨਾ ਪਿਆ ਸੀ। ਪ੍ਰਵਾਸ ਜਿਹੜਾ ਨਾ, ਮਾਈਗ੍ਰੇਸ਼ਨ ਜਿਹੜਾ ਹੈਗਾ, ਬ੍ਰੈਗਜ਼ਿਟ ਦੇ ਜ਼ਰੀਏ ਬ੍ਰਿਟੇਨ ਅਤੇ ਯੂਰਪੀ ਯੂਨੀਅਨ ਦੇ ਵਿੱਚ ਫਰੀ ਮੂਵਮੈਂਟ ਉਹ ਤਾਂ ਖਤਮ ਹੋ ਗਈ, ਪਰ ਜਿਹੜੀ ਮਾਈਗ੍ਰੇਸ਼ਨ ਸੀ ਉਹਦੇ ਉਹ ਨਹੀਂ ਖਤਮ ਹੋਈ ਹੈਗੀ। ਉਹਦੇ ਲਈ ਸਰਕਾਰਾਂ ਹੀ ਨੇ ਨਾ, ਦੇਖੋ ਮਾਈਗ੍ਰੈਂਟ ਨੇ, ਮੰਨ ਲਓ ਆਪਾਂ ਆਸਟ੍ਰੇਲੀਆ 'ਚ ਕਹਿ ਰਹੇ ਨੇ ਕਿ 300,000 ਲੋਕ ਆਏ ਨੇ, 300,000 ਲੋਕ ਜਹਾਜ਼ ਚੜ੍ਹ ਕੇ ਟਿਕਟ ਲੈ ਕੇ ਥੋੜ੍ਹੇ ਆ ਗਏ, ਵੀਜ਼ੇ ਦਿੱਤੇ ਗਏ ਨੇ ਤਾਂ ਆਏ ਨੇ, ਕੋਵਿਡ ਤੋਂ ਪਹਿਲਾਂ ਵੀ ਇੰਨੇ ਹੀ ਆ ਰਹੇ ਸੀਗੇ, 2-2.5 lakh ਲੋਕ, ਚਾਹੇ ਲਿਬਰਲ ਨੈਸ਼ਨਲ ਗੱਠਜੋੜ ਦੀ ਸਰਕਾਰ ਹੈ ਚਾਹੇ ਲੇਬਰ ਦੀ ਹੈ, ਵੀਜ਼ੇ ਦੇ ਰਹੇ ਹੋ ਤਾਂ ਹੀ ਆ ਰਹੇ ਨੇ। ਇੰਗਲੈਂਡ ਦੇ ਵਿੱਚ ਵੀ ਸੇਮ ਹੀ ਹੋ ਰਿਹਾ, ਨੈੱਟ ਮਾਈਗ੍ਰੇਸ਼ਨ, ਨੈੱਟ ਮਾਈਗ੍ਰੇਸ਼ਨ ਦਾ ਮਤਲਬ ਹੁੰਦਾ ਕਿ ਕਿੰਨੇ ਲੋਕ ਦੇਸ਼ 'ਚ ਆ ਰਹੇ ਨੇ ਅਤੇ ਕਿੰਨੇ ਜਾ ਰਹੇ ਨੇ, ਆਸਟ੍ਰੇਲੀਆ 'ਚ NOM ਕਹਿ ਦਿੰਦੇ ਨੇ ਉਹਨੂੰ, ਨੈੱਟ ਓਵਰਸੀਜ਼ ਮਾਈਗ੍ਰੇਸ਼ਨ, ਉਹ ਵੀ ਧਿਆਨ ਦੇ ਨਾਲ ਦੇਖਿਆ ਕਰੋ। ਉਹ ਹੁਣ ਕੋਵਿਡ ਤੋਂ ਵੀ, ਕੋਵਿਡ ਤੋਂ ਪਹਿਲਾਂ ਜਦੋਂ ਲਿਬਰਲ ਨੈਸ਼ਨਲ ਗੱਠਜੋੜ ਦੀ ਸਰਕਾਰ ਸੀ, ਸਕੌਟ ਮਾਰਿਸਨ ਤੋਂ ਵੀ ਪਹਿਲਾਂ ਮੈਲਕਮ ਟਰਨਬੁਲ ਦੇ ਵੇਲੇ, ਉਦੋਂ ਜਿੰਨੇ, ਜਦੋਂ ਪੀਟਰ ਡਟਨ ਇਮੀਗ੍ਰੇਸ਼ਨ ਮਿਨਿਸਟਰ ਸੀ ਅਤੇ ਇਹੀ ਬਾਨਬੀ ਜੋਇਸ ਜਿਨ੍ਹਾਂ ਦੀ ਸਰਕਾਰ ਸੀਗੀ ਉਸ ਵਕਤ, ਜਿਹੜੇ ਹੁਣ ਅੱਜ ਦੀ ਤਰੀਕ 'ਚ ਵਨ ਨੇਸ਼ਨ ਪਾਰਟੀ 'ਚ ਨੇ, ਉਦੋਂ ਉਹਨਾਂ ਦੀ ਟਾਈਮ 'ਚ ਜੋ NOM ਸੀ, ਜਿੰਨੀ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਸੀ, ਯਾਨੀ ਜਿੰਨੇ ਲੋਕ ਆ ਰਹੇ ਸੀ ਉਹ ਜ਼ਿਆਦਾ ਸੀ, ਜਿੰਨੇ ਦੇਸ਼ ਨੂੰ ਛੱਡ ਕੇ ਜਾ ਰਹੇ ਸੀ ਉਹ ਘੱਟ ਸੀ, ਉਦੋਂ NOM ਕਿਤੇ ਜ਼ਿਆਦਾ ਸੀ। ਹੁਣ ਅੱਜ ਦੀ ਤਰੀਕ ਦੇ ਵਿੱਚ ਕੁੜਤਾ ਬਦਲ ਲਿਆ, ਚੋਲਾ ਬਦਲ ਲਿਆ, ਅਤੇ ਮੱਥੇ 'ਤੇ ਤਿਲਕ ਲਗਾ ਲਿਆ, ਗਲੇ 'ਚ ਸੁੱਤਰ ਧਾਲ ਲਿਆ, ਆਪਣਾ ਮਾਲਾ ਪਾਲੀ, ਅਤੇ ਬਾਨਵੀ ਜੋਇਸ ਕਹਿੰਦੇ ਨੇ ਕਿ ਰਾਮ ਰਾਮ ਰਾਮ ਰਾਮ ਰਾਮ। ਇਹ ਤਾਂ ਮਾਈਗ੍ਰੇਸ਼ਨ ਦਾ ਬਹੁਤ ਗੰਦੀ ਗੱਲ ਹੈਗੀ ਹੈ, ਇਹ ਕਿਉਂ ਵੱਧ ਗਿਆ ਤੁਹਾਡਾ? ਉਹ NOM ਹੁਣ ਘਟਿਆ, ਤੁਹਾਡੇ ਟਾਈਮ 'ਤੇ ਜ਼ਿਆਦਾ ਸੀ। ਸੋ ਇਹ ਤਸਵੀਰਾਂ ਵੀ ਸਮਝ ਕੇ ਚੱਲੋ। ਇੰਗਲੈਂਡ ਦੇ ਮਾਮਲੇ ਦੇ ਵਿੱਚ ਨੈੱਟ ਮਾਈਗ੍ਰੇਸ਼ਨ ਜਿਹੜਾ 2023 ਦੇ ਵਿੱਚ ਘਟਿਆ ਸੀ, ਪਰ ਫਿਰ ਵੀ ਜਿਹੜੇ ਇਲੀਗਲ ਮਾਈਗ੍ਰੈਂਟ ਸੀ ਉਹ ਜ਼ਿਆਦਾ ਸੀ। ਇਲੀਗਲ ਮਾਈਗ੍ਰੈਂਟਸ ਨੂੰ ਕੰਟਰੋਲ ਕਰਨਾ ਪੋਸੀਬਲ ਤਾਂ ਹੀ ਹੋ ਸਕਦਾ ਸੀਗਾ ਜੇ ਯੂਰਪੀ ਯੂਨੀਅਨ ਦਾ ਪਾਰਟ ਇੰਗਲੈਂਡ ਬਣਿਆ ਰਹਿੰਦਾ, ਬ੍ਰਿਟੇਨ EU ਦਾ ਪਾਰਟ ਹੁੰਦਾ। ਹੁਣ ਬ੍ਰਿਟੇਨ ਨੇ ਇਕੱਲੇ ਨਹੀਂ ਰਲ ਕੇ ਖਰਚਾ ਸਾਰਾ ਕੀਤਾ, ਚਾਹੇ ਉਹ ਕਿਸ਼ਤੀਆਂ ਦੇ ਵਿੱਚ ਪੁਲਿਸ ਨੂੰ ਇੰਗਲਿਸ਼ ਚੈਨਲ 'ਚ ਉਤਾਰਨਾ ਹੋਵੇ, ਆਪਣੀ ਨੇਵੀ ਨੂੰ ਮਜ਼ਬੂਤ ਕਰਨਾ ਹੋਵੇ, ਨਹੀਂ ਤਾਂ EU ਦਾ ਖਰਚਾ ਸੀ ਨਾ ਇਹ। ਕੁੱਲ ਮਿਲਾ ਕੇ ਬ੍ਰੈਗਜ਼ਿਟ ਇੱਕ ਬਹੁਤ ਡਿਜ਼ਾਸਟਰਸ ਫੈਸਲਾ ਸੀਗਾ, ਅਤੇ ਬ੍ਰੈਗਜ਼ਿਟ ਤੋਂ ਪਹਿਲਾਂ ਜੋ ਮੰਨਿਆ ਜਾ ਰਿਹਾ ਸੀਗਾ ਕਿ ਤਸਵੀਰ ਬਦਲ ਜਾਏਗੀ, ਉਹ ਨਹੀਂ ਹੋਇਆ, ਅਤੇ ਯੂਰਪੀ ਯੂਨੀਅਨ ਡੁੱਬ ਜੂਗਾ ਇੰਗਲੈਂਡ ਤੋਂ ਬਿਨਾਂ, ਬ੍ਰਿਟੇਨ ਤੋਂ ਬਿਨਾਂ ਜਿਹੜੀ ਤਸਵੀਰ ਦਿਖਾ ਰਹੇ ਸੀ ਉਹ ਵੀ ਨਹੀਂ ਹੋਇਆ। ਖੈਰ ਮੈਂ ਦੱਸਣਾ ਤਾਂ ਤੁਹਾਨੂੰ ਬਹੁਤ ਕੁਝ ਸੀਗਾ ਬ੍ਰੈਗਜ਼ਿਟ ਤੋਂ ਪਹਿਲਾਂ ਕੀ ਗੱਲਾਂ ਦੱਸੀਆਂ ਗਈਆਂ। ਯੂਰਪ ਅਤੇ ਯੂਰਪੀ ਯੂਨੀਅਨ ਨੂੰ ਇੱਕ ਚੀਜ਼ ਨਾ ਸਮਝ ਕੇ ਚੱਲਿਓ, ਯੂਰਪੀ ਯੂਨੀਅਨ ਇੱਕ ਡਿਫਰੈਂਟ ਚੀਜ਼ ਹੈ, ਉਹਦੇ ਬਾਰੇ ਦੱਸਣਾ ਸੀ। ਮੋਟੇ ਮੋਟੇ ਤੌਰ 'ਤੇ ਦੱਸ ਹੀ ਦਿੱਤਾ ਤੁਹਾਨੂੰ ਕਿ ਯੂਰਪੀ ਯੂਨੀਅਨ 27 ਮੈਂਬਰ ਦੇਸ਼ਾਂ ਦਾ ਇੱਕ ਗੁੱਟ ਹੈ। ਜਦੋਂ ਇੰਗਲੈਂਡ ਹੁੰਦਾ ਸੀਗਾ, ਬ੍ਰਿਟੇਨ ਵਿੱਚ ਹੁੰਦਾ ਸੀ, ਤਾਂ 28 ਹੁੰਦੇ ਸੀਗੇ ਕੁੱਲ। ਅਤੇ ਹਾਲਾਂਕਿ ਯੂਰਪ ਦੇ ਵਿੱਚ, ਪੂਰੇ ਯੂਰਪ ਦੇ ਵਿੱਚ 50 ਦੇਸ਼ ਹੈਗੇ ਨੇ, ਪਰ ਯੂਰਪੀ ਯੂਨੀਅਨ 'ਚ ਸਿਰਫ ਉਹ 27 ਵਿਕਸਿਤ ਮਜ਼ਬੂਤ ਦੇਸ਼ ਹੈਗੇ ਨੇ। ਔਰ ਯੂਰਪੀ ਯੂਨੀਅਨ ਦੇ ਵਿੱਚ ਜੇ ਯੂਰਪ ਦੀ ਪੂਰੇ ਦੀ ਗੱਲ ਕਰੋ ਤਾਂ 75 crore ਦੀ ਆਬਾਦੀ ਹੈ, ਪਰ ਯੂਰਪੀ ਯੂਨੀਅਨ ਦੀ 50 crore ਦੀ ਆਬਾਦੀ ਹੈ। EU ਜਿਹਨੂੰ ਯੂਰੋ ਜ਼ੋਨ ਕਹਿ ਲਿਆ ਜਾਂਦਾ, ਯੂਰੋ ਜ਼ੋਨ ਜਿਨ੍ਹਾਂ ਦੀ ਆਪਣੀ ਇੱਕ ਮੁਦਰਾ, ਆਪਣੀ ਕਰੰਸੀ ਯੂਰੋ ਹੈਗੀ ਹੈ। ਹਾਲਾਂਕਿ EU ਦੇ ਵਿੱਚ ਸਵਿਟਜ਼ਰਲੈਂਡ ਅਤੇ ਨਾਰਵੇ ਨਹੀਂ ਹੈਗੇ। ਇੰਗਲੈਂਡ ਜਦੋਂ ਨਿਕਲ ਰਿਹਾ ਸੀ ਤਾਂ ਇਹੀ ਕਹਿ ਰਿਹਾ ਸੀ ਕਿ ਦੇਖੋ ਜੀ ਸਵਿਟਜ਼ਰਲੈਂਡ ਦੀ ਇਕੋਨਮੀ ਕਿਵੇਂ ਕੰਮ ਕਰ ਰਹੀ ਹੈ। ਬਟ ਯੂ ਆਰ ਨੋਟ ਸਵਿਟਜ਼ਰਲੈਂਡ, ਸਵਿਟਜ਼ਰਲੈਂਡ ਇਜ਼ ਅ ਟਾਈਨੀ ਲੈਂਡ, ਆਲੇ ਦੁਆਲੇ ਉਹਦੇ ਘਿਰੇ ਹੋਏ ਦੇਸ਼ ਨੇ, ਟ੍ਰੇਨ ਲੰਘੂਗੀ ਉੱਥੋਂ, ਨਿਕਲ ਕੇ ਜਾਏਗੀ ਹੀ ਜਾਏਗੀ, ਉੱਥੇ ਦੀ ਇਕੋਨਮੀ ਕੰਮ ਕਰੇਗੀ ਹੀ ਕਰੇਗੀ, ਕਿਉਂਕਿ ਉੱਥੋਂ ਦੀ ਇਕੋਨਮੀ ਛੋਟੀ ਹੈ, ਉੱਥੋਂ ਦੀ ਪਾਪੂਲੇਸ਼ਨ ਘੱਟ ਹੈ, ਉੱਥੇ ਦਾ ਜਿਹੜਾ ਇਕੋਨਮਿਕ ਮਾਡਲ ਹੈ ਉਹ ਸਿਰਫ ਟੂਰਿਜ਼ਮ ਬੇਸਡ ਹੈਗਾ ਜਾਂ ਐਗਰੀਕਲਚਰ, ਜਿਹਦੇ ਉੱਤੇ ਬਾਕੀ ਦੇਸ਼ ਨਿਰਭਰ ਵੀ ਹੈਗੇ ਨੇ।
ਔਨ ਦੀ ਅਦਰ ਹੈਂਡ ਜਿਹੜੇ ਕਾਰਨ ਦੇ ਰਹੇ ਸੀਗੇ ਕਿ ਬ੍ਰੈਗਜ਼ਿਟ ਕਰ ਦਿਓ, ਬ੍ਰੈਗਜ਼ਿਟ ਕਰ ਦਿਓ, ਬ੍ਰਿਟੇਨ ਨੂੰ ਬਾਹਰ ਕਰ ਦਿਓ, ਦੇਖੋ ਅਸੀਂ ਸਵਿਟਜ਼ਰਲੈਂਡ ਜਦੋਂ ਸਰਵਾਈਵ ਕਰ ਰਹੇ ਹਾਂ ਅਸੀਂ ਤਾਂ ਫਿਰ ਇੰਗਲੈਂਡ ਹੈਗੇ ਹਾਂ, ਚੌਧਰੀ ਨਹੀਂ ਬਣੀਦਾ ਹੁੰਦਾ। ਜਰਮਨੀ, ਫਰਾਂਸ, ਡੈਨਮਾਰਕ, ਇਟਲੀ, ਸਵੀਡਨ ਇਹ ਯੂਰਪੀ ਯੂਨੀਅਨ ਦੇ ਦੇਸ਼ ਨੇ ਔਰ ਇਹਨਾਂ ਦੀ ਜਿਹੜੀ ਜੀ ਡੀ ਪੀ ਹੈਗੀ ਹੈ ਬ੍ਰੈਗਜ਼ਿਟ ਹੋਣ ਤੋਂ ਬਾਅਦ ਵਧੀ ਹੈ। ਇਨਫੈਕਟ ਕਿੱਥੇ ਪੂਰੇ ਯੂਰਪ, ਜੇ ਬ੍ਰਿਟੇਨ ਵੀ ਹੁੰਦਾ ਤਾਂ ਯੂਰਪੀ ਯੂਨੀਅਨ ਦੀ ਕਿੱਥੇ ਦੀ ਕਿੱਥੇ ਹੋਣੀ ਸੀਗੀ ਜੀ ਡੀ ਪੀ, ਔਰ ਇੰਗਲੈਂਡ ਦੀ ਵੀ ਕਿੱਥੇ ਦੀ ਕਿੱਥੇ ਹੋਣੀ ਸੀ, ਔਰ ਇੰਨੇ ਪ੍ਰਧਾਨ ਮੰਤਰੀ ਨਾ ਬਦਲਣੇ ਪੈਂਦੇ। ਬਟ ਐਨੀਵੇਜ਼ ਹੋ ਗਿਆ, ਹੁਣ ਹੋ ਗਿਆ। ਸੋ ਘੜੀ ਦੇ ਵੱਲ ਇਸ਼ਾਰਾ ਕਰਦੇ ਹੋਏ ਜਾਂ ਦੇਖਦੇ ਹੋਏ ਧਿਆਨ ਮਾਰਦੇ ਹੋਏ ਦੱਸ ਦਈਏ ਕਿ ਹੁਣ ਇਨਸਾਈਟ ਰਿਪੋਰਟ ਦੇ ਵਿੱਚ ਨਹੀਂ ਦਿਓ ਇਜਾਜ਼ਤ। ਧੰਨਵਾਦ, ਤੁਸੀਂ ਸੁਣਦੇ ਰਹੋ ਰੇਡੀਓ ਹਾਂਜੀ 1674 AM। ਟੈਨਸ਼ਨ ਨਹੀਂ ਕੋਈ ਲੈਣੀ ਹੈਗੀ, ਖਾਓ ਪੀਓ, ਐਸ਼ ਕਰੋ ਮਿੱਤਰੋ, ਗਰਮ ਦੁੱਧ ਦਾ ਗਲਾਸ ਪੀਓ, ਆਹ ਤਾਂ ਵਾਵ ਰੋਲੇ ਨੇ। ਇਹੋ ਜਿਹੇ ਤਾਂ ਟਹਿਣੇ ਜਿਹੜੇ ਨੇ ਉਹ ਢਹਿ ਜਾਂਦੇ ਨੇ, ਝੜ ਜਾਂਦੇ ਨੇ, ਐਡੀ ਟੈਨਸ਼ਨ ਨਹੀਂ ਲੈਣੀ ਹੈਗੀ। ਇੰਨਾ ਸੀਰੀਅਸ ਨਾ ਬਣਾਇਆ ਕਰੋ, ਸਮਝ ਲਿਆ ਕਰੋ ਪਹਿਲਾਂ ਪਿੱਛੇ ਦੀ ਤਸਵੀਰ ਵੀ ਕੀ ਹੁੰਦੀ ਹੈ। ਪਰ ਜੇ ਕਿਤੇ ਮੇਰੀ ਪ੍ਰੈਡਿਕਸ਼ਨ ਗਲਤ ਹੋ ਜਾਂਦੀ ਹੈ 2028 ਤੋਂ ਬਾਅਦ, ਉਦੋਂ ਤੱਕ ਤਾਂ ਮੈਂ ਪ੍ਰੋਗਰਾਮ ਕਰੂੰਗਾ, ਜਿਵੇਂ ਹਾਲੇ ਅਕਤੂਬਰ ਤੱਕ ਕੇਅਰ ਸਟਾਮਰ ਪ੍ਰਧਾਨ ਮੰਤਰੀ ਦੀ ਕੁਰਸੀ 'ਤੇ ਬਣੇ ਰਹਿਣਗੇ, ਉਹਦੇ ਤੋਂ ਬਾਅਦ ਫਿਰ ਨਿਊਜ਼ ਐਂਡ ਵਿਊਜ਼ ਆਹ ਇਨਸਾਈਟ ਰਿਪੋਰਟ ਕਰਨਾ ਛੱਡ ਦਾਂਗੇ ਜੇ ਕਿਤੇ ਆਹ ਕੰਮ ਹੋ ਗਿਆ। ਜੇ ਕਿਤੇ ਨਾ ਹੋਇਆ ਇਨਸਾਈਟ ਰਿਪੋਰਟ ਛੱਡੋ, ਮੈਂ ਕਹਿੰਦਾ ਹਰ ਹਫ਼ਤੇ, ਆਹ ਹਫ਼ਤੇ 'ਚ ਇੱਕ ਕਰਦੇ ਹਾਂ ਨਾ, ਤੁਹਾਨੂੰ ਰੋਜ਼ ਦੀ ਰੋਜ਼ ਸੁਣਾਵਾਂਗੇ ਲੈ ਸੁਖਬੀਰ ਬਾਦਲ ਵਰਗਾ ਐਲਾਨ, ਰੋਜ਼ ਹੀ ਸੁਣਾਵਾਂਗੇ ਇਨਸਾਈਟ ਰਿਪੋਰਟ। ਕਰੋ ਗੱਲ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: हाय, मैं हूं कपिल शर्मा और आप सुन रहे हैं रेडियो हांजी 1674 AM। और ये जिनको जिन्होंने रेडियो ये खोला है वो मेरे दोस्त हैं, बड़े अच्छे लोग हैं, बड़े अच्छे अच्छे गाने चलाएंगे। एक्चुअली मैं आपको बता दूं कि ये जो भी चलाएंगे बहुत अच्छा चलाएंगे और आपको बहुत मज़ा आएगा। सुनते रहिए रेडियो हांजी 1674 AM। थैंक यू।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: Acha sunna, ek gal das, sachi sachi dasenga.

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਟਿੰਨੂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸ

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਆਪਣਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਸਾਡੇ ਤੱਕ ਪਹੁੰਚਾਏ ਨੇ

0: This station is now the ultimate power in the universe.
1: Radio Haji 1674.
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
4: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ।

0: ਇਹ ਟਿੱਪਣੀ ਕੀਤੀ ਪਰ ਕਿਹਾ ਕਿ ਈਰਾਨ ਕੋਈ ਪਰਮਾਣੂ ਹਥਿਆਰ ਨਹੀਂ ਰੱਖ ਸਕਦਾ। ਅਮਰੀਕੀ ਰਾਸ਼ਟਰਪਤੀ ਨੇ ਸ਼ੁੱਕਰਵਾਰ ਦੇ ਦਿਨ ਇਹ ਵੀ ਕਿਹਾ ਕਿ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਨੇ ਵੀ ਈਰਾਨ ਨੂੰ ਪਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕਣ ਦੀ ਹਮਾਇਤ ਕੀਤੀ ਹੈ। ਹਾਲਾਂਕਿ ਜਿਨਪਿੰਗ ਦਾ ਹਾਲੇ ਤੱਕ ਕੋਈ ਐਸਾ ਬਿਆਨ ਸਾਹਮਣੇ ਨਹੀਂ ਆਇਆ, ਪਰ ਚੀਨ ਦੀ ਯਾਤਰਾ ਤੋਂ ਪਰਤਣ ਤੋਂ ਬਾਅਦ ਟਰੰਪ ਦੇ ਅੰਦਾਜ਼ ਬਦਲੇ ਬਦਲੇ ਨਜ਼ਰ ਆ ਰਹੇ ਨੇ। ਉਹਨਾਂ ਇਹ ਵੀ ਕਿਹਾ ਕਿ ਚੀਨ ਅਮਰੀਕਾ ਤੋਂ ਅਰਬਾਂ ਡਾਲਰ ਦਾ ਸੋਇਆਬੀਨ ਖਰੀਦੇਗਾ, ਜੋ ਕਿ ਅਮਰੀਕਾ ਦੇ ਕਿਸਾਨਾਂ ਦੇ ਲਈ ਚੰਗੀ ਖ਼ਬਰ ਹੈ। ਉਹਨਾਂ ਇਹ ਵੀ ਕਿਹਾ ਕਿ ਤਾਈਵਾਨ ਦੇ ਪ੍ਰਤੀ ਵੀ ਅਮਰੀਕਾ ਨੀਤੀ 'ਚ ਕੋਈ ਬਦਲਾਅ ਨਹੀਂ ਆਇਆ। ਤਾਈਵਾਨ ਨੂੰ ਅਮਰੀਕਾ ਹਥਿਆਰ ਮੁਹੱਈਆ ਕਰਵਾਉਂਦਾ ਰਹੇਗਾ, ਪਹਿਲਾਂ ਵੀ ਕਰਵਾਉਂਦਾ ਰਿਹਾ ਸੀ। ਇਸ ਦਰਮਿਆਨ ਕੁਝ ਹੋਰਨਾਂ ਖ਼ਬਰਾਂ ਦੀ ਸਾਂਝ ਪਾਈਏ ਤੇ ਨੈੱਟਫਲਿਕਸ ਤੋਂ ਅਮਰੀਕਾ ਦੇ ਵਿੱਚ ਟੈਕਸਾਸ ਦੇ ਅੰਦਰ ਵੀਡੀਓ ਸਟ੍ਰੀਮਿੰਗ ਸਰਵਿਸ ਨੈੱਟਫਲਿਕਸ ਦੇ ਖਿਲਾਫ ਇੱਕ ਮੁਕੱਦਮਾ ਦਾਇਰ ਕੀਤਾ ਗਿਆ, ਜਿਸ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਅਮਰੀਕੀ ਸੂਬੇ ਟੈਕਸਾਸ ਦੇ ਵਿੱਚ ਬੱਚਿਆਂ ਅਤੇ ਬਾਲਗਾਂ ਦੇ ਉੱਤੇ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਡੇਟਾ ਇਕੱਠਾ ਕੀਤਾ ਜਾ ਰਿਹਾ ਨੈੱਟਫਲਿਕਸ ਦੇ ਦੁਆਰਾ, ਤਾਂ ਕਿ ਉਹਨਾਂ ਨੂੰ ਜੋੜੇ ਰੱਖਣ ਦੇ ਲਈ ਲੱਤ ਲਗਾਉਣ ਵਾਲੇ ਜਿਹੜੇ ਡਿਜ਼ਾਈਨ ਦਾ ਇੱਕ ਇਸਤੇਮਾਲ ਨੈੱਟਫਲਿਕਸ ਕਰ ਸਕੇ। ਟੈਕਸਾਸ ਦੇ ਅਟਾਰਨੀ ਜਨਰਲ ਕੇਨ ਪੈਕਸਟਨ ਨੇ ਇਸ ਸਟ੍ਰੀਮਿੰਗ ਸਰਵਿਸ ਦੇ ਉੱਤੇ ਆਮ ਲੋਕਾਂ ਦੀ ਜਾਸੂਸੀ ਕਰਨ ਦਾ ਦੋਸ਼ ਮੜਿਆ। ਇਹ ਵੀ ਕਿਹਾ ਕਿ ਕੰਪਨੀ ਜਿਹੜੀ ਹੈ ਅਰਬਾਂ ਜਾਣਕਾਰੀਆਂ ਰਿਕਾਰਡ ਇਕੱਠੇ ਕਰਕੇ ਜਿਹੜੀਆਂ ਰੱਖ ਰਹੀ ਹੈ, ਔਰ ਇਹ ਪਲੈਟਫਾਰਮ ਹਰ ਇੱਕ ਇੰਟਰੈਕਸ਼ਨ ਯੂਜ਼ਰ ਦੇ ਬਾਰੇ ਇੱਕ ਡੇਟਾ ਪੁਆਇੰਟ ਬਣ ਗਿਆ। ਨੈੱਟਫਲਿਕਸ ਨੇ ਹਾਲਾਂਕਿ ਇਹਨਾਂ ਦੋਸ਼ਾਂ ਨੂੰ ਖਾਰਜ ਕੀਤਾ ਅਤੇ ਕਿਹਾ ਹੈ ਕਿ ਉਹ ਇਹਨਾਂ ਨੂੰ ਅਦਾਲਤ 'ਚ ਚੁਣੌਤੀ ਦੇਵੇਗਾ। ਨੈੱਟਫਲਿਕਸ ਦੇ ਮੁਤਾਬਕ ਟੈਕਸਾਸ ਸੂਬੇ ਦੇ ਅਟਾਰਨੀ ਜਨਰਲ ਪੈਕਸਟਨ ਨੇ ਹਾਲਾਂਕਿ ਉਹਨਾਂ ਦੀ ਇੱਜ਼ਤ ਕਰਦੇ ਹਾਂ, ਪਰ ਇਹ ਮੁਕੱਦਮਾ ਬੇਬੁਨਿਆਦ ਹੈ। ਨੈੱਟਫਲਿਕਸ ਆਪਣੇ ਮੈਂਬਰਾਂ ਦੀ ਜਿਹੜੀ ਪ੍ਰਾਈਵੇਸੀ ਹੈ ਉਸ ਨੂੰ ਗੰਭੀਰਤਾ ਦੇ ਨਾਲ ਲੈਂਦਾ। ਦੱਸ ਦਈਏ ਕਿ ਕੰਪਨੀ ਦੇ ਸਾਬਕਾ ਪ੍ਰਮੁੱਖ ਰੀਡ ਹੇਸਟਿੰਗਸ ਨੇ 2019 ਅਤੇ 2020 ਦੇ ਜਿਹੜੇ ਬਿਆਨ ਦਿੱਤੇ ਸੀ ਉਹਨਾਂ ਨੂੰ ਵੀ ਪਟੀਸ਼ਨ 'ਚ ਸ਼ਾਮਲ ਕੀਤਾ ਗਿਆ। ਨੈੱਟਫਲਿਕਸ ਦੇ ਕਦੇ ਚੀਫ ਹੁੰਦੇ ਸੀ ਰੀਡ ਹੇਸਟਿੰਗਸ, CEO ਹੁੰਦੇ ਸੀ, ਉਹਨਾਂ ਨੇ 2019 ਵਿੱਚ ਕਿਹਾ ਸੀ ਕਿ ਕੰਪਨੀ ਯੂਜ਼ਰ ਡੇਟਾ ਇਕੱਠਾ ਕਰ ਰਹੀ ਹੈ, ਹਾਲਾਂਕਿ ਕਮਾਈ ਨਹੀਂ ਕਰਦੀ ਪਰ ਅੱਗੇ ਤੋਂ ਕਰੇਗੀ, ਜਿਵੇਂ ਵਿਗਿਆਪਨ ਵੇਚਣ ਦੇ ਲਈ, ਯਾਨੀ ਕਿ ਉਹਨਾਂ ਕੰਪਨੀਆਂ ਨੂੰ ਡੇਟਾ ਦੇ ਸਕਦੀ ਹੈ ਕਿ ਕਿਸ ਕਿਸਮ ਦੇ ਉਹਨਾਂ ਦੇ ਯੂਜ਼ਰ ਨੇ। ਨੈੱਟਫਲਿਕਸ ਨੇ ਲੋਕਾਂ ਨੂੰ ਸਾਈਟ ਤੋਂ ਬਚਾਈ ਰੱਖਣ ਦੇ ਲਈ ਲੱਤ ਲਗਾਉਣ ਯਾਨੀ ਐਡਿਕਟਿਵ ਡਿਜ਼ਾਈਨਿੰਗ ਤਿਆਰ ਕੀਤੇ ਨੇ। ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਖ਼ਬਰਾਂ, ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਸ਼ੁੱਕਰਵਾਰ ਦੇ ਦਿਨ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਦੇ ਨਾਲ ਗੱਲਬਾਤ ਕਰਨ ਦੇ ਲਈ ਉੱਥੇ ਮਿਲੇ। ਮੋਦੀ ਅਤੇ ਅਲ ਨਾਹਯਾਨ ਦੀ ਬੈਠਕ ਦੇ ਦਰਮਿਆਨ ਖਾੜੀ ਦੇਸ਼ਾਂ ਦੇ ਬਾਰੇ ਚਰਚਾ ਕੀਤੀ ਗਈ। ਮੋਦੀ 5 ਦੇਸ਼ਾਂ ਦੀ ਯਾਤਰਾ ਦੇ ਉੱਤੇ ਨੇ, ਪਹਿਲਾ ਗੇੜ UAE ਹੈ, ਉਸ ਤੋਂ ਬਾਅਦ ਫਿਰ 4 ਯੂਰਪੀ ਦੇਸ਼ ਨੇ, ਅਖੀਰ ਦੇ ਵਿੱਚ ਮੋਦੀ ਦਾ ਫੇਵਰੇਟ ਇਟਲੀ ਵੀ ਹੋਏਗਾ। ਇਸ ਦਰਮਿਆਨ UAE ਦੇ ਰਾਸ਼ਟਰਪਤੀ ਦੇ ਨਾਲ ਬੈਠਕ 'ਚ ਸ਼ੁਰੂਆਤੀ ਟਿੱਪਣੀ ਕਰਦੇ ਹਾਂ ਮੋਦੀ ਨੇ ਕਿਹਾ ਕਿ ਅਸੀਂ UAE ਦੇ ਉੱਤੇ ਹੋਏ ਹਮਲਿਆਂ ਦੀ ਨਿੰਦਾ ਕਰਦੇ ਹਾਂ। ਹਾਲਾਂਕਿ ਈਰਾਨ ਦਾ ਨਾਮ ਨਹੀਂ ਲਿਆ ਗਿਆ। UAE ਦੇ ਵਿੱਚ ਅਮਰੀਕਾ ਦਾ ਇੱਕ ਵੱਡਾ ਫੌਜੀ ਅੱਡਾ ਹੈ। ਇਸ ਦਰਮਿਆਨ ਈਰਾਨ ਨੇ ਇੱਕ ਵਾਰ ਨਹੀਂ UAE ਨੂੰ ਨਿਸ਼ਾਨਾ ਬਣਾਇਆ। ਮੋਦੀ ਨੇ ਕਿਹਾ ਕਿ UAE ਨੂੰ ਜਿਵੇਂ ਨਿਸ਼ਾਨਾ ਬਣਾਇਆ ਗਿਆ ਉਸ ਨੂੰ ਮਨਜ਼ੂਰ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਮੌਜੂਦਾ ਸਥਿਤੀ ਨੂੰ ਲੈ ਕੇ UAE ਨੇ ਬੜੇ ਚੰਗੇ ਸੰਤੁਲਿਤ ਤਰੀਕੇ ਦੇ ਨਾਲ ਇਸ ਨੂੰ ਸੰਭਾਲਿਆ ਹੋਇਆ। ਬਾਅਦ ਦੇ ਵਿੱਚ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਆ ਕਿ ਪ੍ਰਧਾਨ ਮੰਤਰੀ ਨੇ UAE ਦੇ ਉੱਤੇ ਹੋਏ ਹਮਲਿਆਂ ਦੀ ਭਾਰਤ ਦੀ ਤਰਫ ਤੋਂ ਨਿੰਦਾ ਕੀਤੀ ਹੈ ਅਤੇ ਨਾਲ ਹੀ UAE ਦੇ ਨਾਲ ਇਕਜੁੱਟਤਾ ਵੀ ਜਤਾਈ ਹੈ। ਪ੍ਰਧਾਨ ਮੰਤਰੀ ਨੇ ਹੌਰਮੁਜ਼ ਸਟ੍ਰੇਟ ਨੂੰ ਸੁਰੱਖਿਅਤ ਅਤੇ ਬਗੈਰ ਕਿਸੇ ਜਿਹੜੇ ਹਮਲੇ ਤੋਂ ਆਵਾਜਾਈ ਨੂੰ ਸੰਤੁਲਿਤ ਬਣਾਉਣ ਦੇ ਲਈ ਵੀ ਇੱਕ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਪੱਛਮ ਏਸ਼ੀਆ ਸੰਘਰਸ਼ ਪੂਰੀ ਦੁਨੀਆ ਦੇ ਵਿੱਚ ਮਹਿਸੂਸ ਕੀਤਾ ਜਾ ਸਕਦਾ ਹੈ। ਸੋਸ਼ਲ ਮੀਡੀਆ ਪੋਸਟ ਦੇ ਵਿੱਚ ਮੋਦੀ ਨੇ ਆਬੂਧਾਬੀ ਹਵਾਈ ਅੱਡੇ ਦੇ ਉੱਤੇ ਸਵਾਗਤ ਕਰਨ ਦੇ ਲਈ UAE ਦੇ ਰਾਸ਼ਟਰਪਤੀ ਦਾ ਧੰਨਵਾਦ ਵੀ ਕੀਤਾ। ਦੱਸ ਦਈਏ ਕਿ UAE ਦੇ ਦੌਰੇ ਦੇ ਦਰਮਿਆਨ ਦੋਹਾਂ ਮੁਲਕਾਂ ਦੇ ਵਿੱਚ ਐਡਵਾਂਸ ਟੈਕਨੋਲੋਜੀ, ਮਿਲਟਰੀ ਅਭਿਆਸ ਜਿਹੜੇ ਹੁੰਦੇ ਨੇ, ਸਮੁੰਦਰੀ ਸੁਰੱਖਿਆ, ਸਾਈਬਰ ਸੁਰੱਖਿਆ ਅਤੇ ਸੁਰੱਖਿਅਤ ਸੰਚਾਰ ਯਾਨੀ ਕਮਿਊਨੀਕੇਸ਼ਨ ਮੀਡੀਅਮਸ ਦਿਓ ਹੋਰ ਅੱਗੇ ਵਧਾਉਣ ਦੇ ਉੱਤੇ ਸਹਿਮਤੀ ਹੋ ਸਕਦੀ ਹੈ। ਮੋਦੀ ਦੀ ਯਾਤਰਾ ਮੋਟੇ ਤੌਰ ਦੇ ਉੱਤੇ UAE ਨੂੰ ਹਮਾਇਤ ਦੇਣ ਦੇ ਲਈ ਹੋ ਹੈ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਈਰਾਨ ਨੇ UAE ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ, ਚਾਹੇ ਮਿਜ਼ਾਈਲ ਹੋਣ ਚਾਹੇ ਡਰੋਨ ਹਮਲੇ ਹੋਣ। ਨਾਲ ਹੀ ਭਾਰਤ ਅਤੇ UAE ਦੇ ਦਰਮਿਆਨ $100 billion ਤੋਂ ਵੱਧ ਦਾ ਟਰੇਡ ਹੁੰਦਾ। UAE ਗਲਫ ਦੇ ਵਿੱਚ ਭਾਰਤ ਦਾ ਸਭ ਤੋਂ ਵੱਡਾ ਸਟ੍ਰੈਟੇਜਿਕ ਪਾਰਟਨਰ ਵੀ ਹੈ। ਇਸ ਤੋਂ ਇਲਾਵਾ UAE ਨੇ ਰਣਨੀਤਕ ਪੈਟਰੋਲੀਅਮ ਭੰਡਾਰ ਦੇ ਨਾਲ ਭਾਰਤ ਦੇ ਨਾਲ ਸਮਝੌਤੇ ਵੀ ਕੀਤੇ ਹੋਏ ਨੇ। ਮੌਜੂਦਾ ਸਮੇਂ 'ਚ ਆਬੂਧਾਬੀ ਨੈਸ਼ਨਲ ਆਇਲ ਕੰਪਨੀ ਭਾਰਤ ਦੇ ਅੰਦਰ ਅੰਡਰਗਰਾਊਂਡ ਭੰਡਾਰ ਤੇਲ ਰੱਖਣ ਵਾਲੀ ਇਕਲੌਤੀ ਵਿਦੇਸ਼ੀ ਕੰਪਨੀ ਵੀ ਹੈ। ਇਸ ਦਰਮਿਆਨ ਐਲ ਪੀ ਜੀ ਦੀ ਸਪਲਾਈ ਦੇ ਉੱਤੇ ਵੀ ਸਮਝੌਤੇ ਕੀਤੇ ਗਏ ਨੇ। ਇਹ ਸਮਝੌਤਾ ਇੰਡੀਅਨ ਆਇਲ ਕਾਰਪੋਰੇਸ਼ਨ ਅਤੇ ਏ ਡੀ ਐਨ ਓ ਸੀ ਦੇ ਦਰਮਿਆਨ ਹੋਇਆ ਦੱਸਿਆ ਗਿਆ। ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ ਯੂ ਏ ਈ ਓਪੈਕ ਕੰਟਰੀਜ਼ ਦੇ ਵਿੱਚੋਂ ਬਾਹਰ ਹੋ ਗਿਆ ਸੀ। ਭਾਰਤ ਦੀ ਜ਼ਰੂਰਤਾਂ ਦਾ, ਘਰੇਲੂ ਜ਼ਰੂਰਤਾਂ ਦਾ ਸਭ ਤੋਂ ਵੱਡਾ ਜਿਹੜਾ ਇੱਕ ਹਿੱਸਾ ਉਹ ਯੂ ਏ ਈ ਤੋਂ ਵੀ ਆਉਂਦਾ ਹੈ। ਦੱਸ ਦਈਏ ਕਿ ਵਿਦੇਸ਼ ਮੰਤਰਾਲੇ ਦੇ ਮੁਤਾਬਕ ਆਬੂਧਾਬੀ ਇਨਵੈਸਟਮੈਂਟ ਅਥਾਰਟੀ ਅਤੇ ਭਾਰਤ ਦੀ ਨੈਸ਼ਨਲ ਇਨਫਰਾਸਟਰਕਚਰ ਇਨਵੈਸਟਮੈਂਟ ਫੰਡ ਨੇ ਰਲ ਕੇ ਭਾਰਤ ਦੀ ਬੇਸਿਕ ਇਨਫਰਾਸਟਰਕਚਰ ਦੇ ਵਿੱਚ $1 ਅਰਬ ਦਾ ਨਿਵੇਸ਼ ਕਰਨ ਦੀ ਗੱਲ ਵੀ ਕਹੀ ਹੈ। ਉੱਥੇ ਸੁਪਰੀਮ ਕੋਰਟ ਨੇ ਕੁਝ ਟਿੱਪਣੀਆਂ ਦਿੱਤੀਆਂ ਨੇ ਔਰ ਉਹਨਾਂ ਟਿੱਪਣੀਆਂ ਨੂੰ ਕੱਲ੍ਹ ਦੇ ਦਿਨ ਅਲੱਗ ਅਲੱਗ ਖਿੱਤਿਆਂ ਦੇ ਨਾਲ ਜੁੜੀਆਂ ਹੋਈਆਂ ਉਹਨਾਂ ਦੀ ਚਰਚਾ ਜ਼ਰੂਰ ਕਰਨੀ ਬਣਦੀ ਹੈ। ਦੱਸ ਦਈਏ ਕਿ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਦੇ ਦਿਨ ਇੱਕ ਵਕੀਲ ਨੂੰ ਫਟਕਾਰ ਲਗਾਈ। ਲਾਈਵ ਲਾਅ ਵੈਬਸਾਈਟ ਦੇ ਮੁਤਾਬਕ ਵਕੀਲ ਸੀਨੀਅਰ ਡੈਜ਼ੀਗਨੇਸ਼ਨ ਦੇ ਲਈ ਦਿੱਲੀ ਹਾਈ ਕੋਰਟ ਦੇ ਖਿਲਾਫ ਬਾਰ ਬਾਰ ਪਟੀਸ਼ਨ ਦਾਇਰ ਕਰ ਰਿਹਾ ਸੀ। ਖੁਦ ਪੇਸ਼ ਹੁੰਦਿਆਂ ਹੋਇਆਂ ਵਕੀਲ ਨੇ ਦੱਸਿਆ ਕਿ ਤੀਸਰੀ ਵਾਰ ਜਦੋਂ ਉਹਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਉਸਨੇ ਦਲੀਲ ਦਿੱਤੀ ਕਿ ਹਾਈ ਕੋਰਟ ਸੁਪਰੀਮ ਕੋਰਟ ਦੇ ਉਸ ਪਿਛਲੇ ਨਿਰਦੇਸ਼ ਦਾ ਪਾਲਣ ਕਰਨ ਦੇ ਵਿੱਚ ਅਸਫਲ ਰਿਹਾ ਜਿਸ ਦੇ ਵਿੱਚ ਟਾਲ ਦਿੱਤੀ ਗਈ ਜਾਂ ਖਾਰਜ ਕਰ ਦਿੱਤੀਆਂ ਗਈਆਂ ਪਟੀਸ਼ਨਾਂ ਦੇ ਉੱਤੇ ਜਲਦ ਪੁਨਰ ਵਿਚਾਰ ਕਰਨ ਦੇ ਲਈ ਕਿਹਾ ਗਿਆ ਸੀ। ਪਟੀਸ਼ਨ ਦੇ ਉੱਤੇ ਨਾਖੁਸ਼ੀ ਜ਼ਾਹਰ ਕਰਦਿਆਂ ਹੋਇਆਂ ਚੀਫ ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਪੂਰੀ ਦੁਨੀਆ ਸ਼ਾਇਦ ਸੀਨੀਅਰ ਸ਼ਬਦ ਦੇ ਨਾਲ ਬਿਲਕੁਲ ਵੀ ਸਹਿਮਤ ਨਾ ਹੋਵੇ ਕਿਉਂਕਿ ਘੱਟੋ ਘੱਟ ਤੁਸੀਂ ਤਾਂ ਸੀਨੀਅਰ ਬਿਲਕੁਲ ਨਹੀਂ ਲੱਗਦੇ। ਇਸ ਦਰਮਿਆਨ ਜਸਟਿਸ ਚੀਫ ਜਸਟਿਸ ਨੇ ਕਿਹਾ ਕਿ ਤੁਹਾਡੇ ਕੋਲ ਕੋਈ ਮੁਕੱਦਮਾ ਹੈ, ਜੇਕਰ ਨਹੀਂ ਹੈ ਤਾਂ ਪਟੀਸ਼ਨਾਂ ਦੇ ਨਾਂ ਦੇ ਉੱਤੇ ਆਪਣੇ ਆਪ ਨੂੰ ਸੀਨੀਅਰ ਵਕੀਲ ਕਹਾਣਾ ਛੱਡ ਦਿਓ। ਲਾਈਵ ਲਾਅ ਦੇ ਮੁਤਾਬਕ ਸੀ ਜੀ ਆਈ ਨੇ ਇੱਕ ਹੁਕਮ ਜਾਰੀ ਕਰਦਿਆਂ ਕਿਹਾ ਕਿ ਕਿਸੇ ਵੀ ਵਕੀਲ ਦੇ ਨਾਲ ਸੀਨੀਅਰ ਜਿਹੜੀ ਇੱਕ ਡੈਜ਼ੀਗਨੇਸ਼ਨ ਹੈ ਉਹ ਨਹੀਂ ਲਗਾਈ ਜਾਣੀ ਚਾਹੀਦੀ। ਇਸ ਤੋਂ ਬਾਅਦ ਵਕੀਲ ਨੇ ਮਾਫ਼ੀ ਵੀ ਮੰਗੀ ਅਤੇ ਅਪੀਲ ਕੀਤੀ ਕਿ ਉਹ ਇਸ ਪਟੀਸ਼ਨ ਨੂੰ ਵਾਪਸ ਲੈ ਲੈਣਗੇ। ਸੀ ਜੀ ਆਈ ਨੇ ਕਿਹਾ ਕਿ ਉਹ ਐਸੇ ਬਹੁਤ ਸਾਰੇ ਫਰਜ਼ੀ ਡਿਗਰੀਆਂ ਵਾਲੇ ਜਿਹੜੇ ਲੋਕ ਨੇ ਜਿਹੜੇ ਕੋਕਰੋਚ ਦੀ ਤਰ੍ਹਾਂ ਕੁਝ ਤਾਂ ਪੱਤਰਕਾਰ ਅਤੇ ਕੁਝ ਐਕਟਿਵਿਸਟ ਬਣ ਕੇ ਸਿਸਟਮ ਦੇ ਉੱਤੇ ਹਮਲਾ ਕਰਦੇ ਨੇ। ਇਸ ਦਰਮਿਆਨ ਸੁਪਰੀਮ ਕੋਰਟ ਨੇ ਜਿਹੜੇ ਫਰਜ਼ੀ ਡਿਗਰੀਆਂ ਦੀ ਇੱਕ ਸਮੱਸਿਆ ਉਸ ਨੂੰ ਕਾਫ਼ੀ ਗੰਭੀਰਤਾ ਦੇ ਨਾਲ ਲਿਆ। ਸੀ ਜੀ ਆਈ ਸੂਰਿਆਕਾਂਤ ਨੇ ਟਿੱਪਣੀ ਕਰਦਿਆਂ ਇਹ ਕਿਹਾ ਕਿ ਵਕਾਲਤ ਦੇ ਪੇਸ਼ੇ 'ਚ ਜਿਹੜੇ ਲੋਕ LLB ਦੀ ਡਿਗਰੀ ਨੂੰ ਗਲਤ ਤਰੀਕੇ ਦੇ ਨਾਲ ਇਸਤੇਮਾਲ ਕਰਕੇ ਅਦਾਲਤਾਂ ਦੇ ਵਿੱਚ ਜਿਹੜਾ ਕੰਮਕਾਜ ਦਾ ਬੋਝ ਵਧਾਉਂਦੇ ਨੇ ਉਸ ਦੀ ਜੇਕਰ ਲੋੜ ਪਈ ਤਾਂ ਅਦਾਲਤ CBI ਦੀ ਜਾਂਚ ਦੇ ਆਦੇਸ਼ ਵੀ ਦੇ ਸਕਦਾ। CGI ਨੇ ਇਹ ਵੀ ਕਿਹਾ ਕਿ ਨਿਆਂਪਾਲਿਕਾ ਦੇ ਉੱਤੇ ਹਮਲਾ ਕਰਨ ਵਾਲੇ ਐਸੇ ਪੈਰਾਸਾਈਟਸ ਤੋਂ ਦੂਰ ਰਹਿਣਾ ਚਾਹੀਦਾ। ਪੈਰਾਸਾਈਟਸ ਯਾਨੀ ਕਿ ਕੀੜਿਆਂ ਤੋਂ। ਸੋ ਇਹਨਾਂ ਲੋਕਾਂ ਨੂੰ ਕੀੜਿਆਂ ਦੇ ਨਾਲ ਸੁਪਰੀਮ ਕੋਰਟ ਨੇ ਤੁਲਨਾ ਕੀਤੀ ਹੈ। ਖੈਰ ਉੱਥੇ ਇੱਕ ਹੋਰ ਖਬਰ ਭਾਰਤ ਦੇ ਨਾਲ ਜੁੜੀ ਹੋਈ ਜਿੱਥੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣ ਤੋਂ ਬਾਅਦ ਤਮਿਲਨਾਡੂ ਦੇ ਨਵੇਂ ਬਣੇ ਮੁੱਖ ਮੰਤਰੀ ਵਿਜੇ ਨੇ ਬਿਆਨ ਜਾਰੀ ਕਰ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਹੈ। ਕਿਹਾ ਹੈ ਕਿ ਕੇਂਦਰ ਸਰਕਾਰ ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਤੋਂ ਪੈਟਰੋਲ ਦੀਆਂ ਕੀਮਤਾਂ ਵਧਾਉਣ ਦਾ ਜਿਹੜਾ ਹੁਕਮ ਹੈ ਉਹ ਵਾਪਸ ਲਵੇ। ਖਾਸ ਤੌਰ ਦੇ ਉੱਤੇ 3 ਰੁਪਏ ਪ੍ਰਤੀ ਲੀਟਰ ਪੈਟਰੋਲ ਅਤੇ 3 ਰੁਪਏ ਡੀਜ਼ਲ ਦਾ ਵਾਧਾ ਬਿਲਕੁਲ ਵੀ ਸਾਨੂੰ ਮਨਜ਼ੂਰ ਨਹੀਂ ਹੈ। ਜਦੋਂ ਤਾਂ ਕੌਮਾਂਤਰੀ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਘੱਟ ਹੁੰਦੀਆਂ ਨੇ ਤਾਂ ਤੇਲ ਕੰਪਨੀਆਂ ਕੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘੱਟ ਕਰਦੀਆਂ ਨੇ? ਵਿਜੇ ਨੇ ਕਿਹਾ ਕਿ ਬਿਲਕੁਲ ਨਹੀਂ, ਇਸ ਦੀ ਬਜਾਏ ਉਹ ਕੰਪਨੀਆਂ ਮੁਨਾਫਾ ਖੁਦ ਰੱਖ ਲੈਂਦੀਆਂ ਨੇ। ਹੁਣ ਜਦੋਂ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਖਤਮ ਹੋ ਗਈਆਂ ਨੇ ਤਾਂ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ। ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਕਿ ਪੈਟਰੋਲੀਅਮ ਉਤਪਾਦਾਂ 'ਚ ਕੀਤੇ ਗਏ ਵਾਧੇ ਨੂੰ ਤੁਰੰਤ ਵਾਪਸ ਲਿਆ ਜਾਵੇ ਕਿਉਂਕਿ ਇਸ ਦਾ ਗਰੀਬ, ਘੱਟ ਆਮਦਨੀ ਵਾਲੇ ਅਤੇ ਮੱਧ ਵਰਗੀ ਲੋਕਾਂ ਦੇ ਉੱਤੇ, ਇਸ ਤੋਂ ਇਲਾਵਾ ਮੀਡੀਅਮ ਸਕੇਲ ਇੰਡਸਟਰੀ ਦੇ ਉੱਤੇ ਬਹੁਤ ਭੈੜਾ ਪ੍ਰਭਾਵ ਪਏਗਾ। ਉੱਥੇ ਹੀ ਪੱਛਮ ਬੰਗਾਲ ਸਰਕਾਰ ਨੇ ਸ਼ੁੱਕਰਵਾਰ ਦੇ ਦਿਨ ਆਰਜੀਕਰ ਹਸਪਤਾਲ ਰੇਪ ਅਤੇ ਮਰਡਰ ਮਾਮਲੇ ਦੀ ਸ਼ੁਰੂਆਤੀ ਜਾਂਚ ਦੇ ਵਿੱਚ ਕਥਿਤ ਗੜਬੜੀ, ਡਿਊਟੀ ਦੇ ਵਿੱਚ ਲਾਪਰਵਾਹੀ ਦੇ ਦੋਸ਼ ਦੇ ਵਿੱਚ 3 ਸੀਨੀਅਰ IPS ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ। ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ। ਸੂਬੇ ਦੇ ਇਸ ਕਤਰੇ ਦੇ ਵਿੱਚ ਐਲਾਨ ਕਰਦਿਆਂ ਹੋਇਆਂ ਮੁੱਖ ਮੰਤਰੀ ਨੇ ਕਿਹਾ ਕਿ ਕੋਲਕਾਤਾ ਪੁਲਿਸ ਦੇ ਕਮਿਸ਼ਨਰ ਵਿਨੀਤ ਗੋਇਲ, ਸਾਬਕਾ ਡਿਪਟੀ ਕਮਿਸ਼ਨਰ ਇੰਦਰਾ ਮੁਖਰਜੀ ਅਤੇ ਅਭਿਸ਼ੇਕ ਗੁਪਤਾ ਦੇ ਖਿਲਾਫ ਡਿਪਾਰਟਮੈਂਟਲ ਜਾਂਚ ਜਿਹੜੀ ਆ ਉਹ ਸ਼ੁਰੂ ਕਰਨ ਤੋਂ ਬਾਅਦ ਉਹਨਾਂ ਨੂੰ ਬਰਖਾਸਤ ਕਰਨ ਦਾ ਹੁਕਮ ਦਿੱਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਇਹਨਾਂ ਤਿੰਨਾਂ ਅਧਿਕਾਰੀਆਂ ਦੇ ਉੱਤੇ ਮਾਮਲੇ ਦੀ ਗਲਤ ਤਰੀਕੇ ਦੇ ਨਾਲ ਜਾਂਚ ਕਰਨ, ਪੀੜਤਾ ਦੇ ਮਾਂ ਪਿਓ ਨੂੰ ਰਿਸ਼ਵਤ ਦੇ ਤੌਰ ਦੇ ਉੱਤੇ ਪੈਸੇ ਦੀ ਪੇਸ਼ਕਸ਼ ਕਰਨ ਅਤੇ ਅਗਸਤ 2024 ਦੇ ਵਿੱਚ ਇਸ ਨਾ ਸਹਿਣਯੋਗ ਅਪਰਾਧ ਦੇ ਮਾਮਲੇ ਦੇ ਵਿੱਚ ਬਗੈਰ ਇਜਾਜ਼ਤ ਪ੍ਰੈਸ ਕਾਨਫਰੰਸ ਕਰਨ ਦੇ ਦੋਸ਼ ਨੇ। ਚੇਤੇ ਕਰਵਾ ਦਈਏ, ਜੇਕਰ ਤੁਹਾਡੇ ਯਾਦ ਨਾ ਹੋਵੇ ਤਾਂ ਸਾਲ 2024 ਦੀ 9 ਅਗਸਤ ਨੂੰ ਇੱਕ 31 ਸਾਲ ਦੀ ਮਹਿਲਾ ਟ੍ਰੇਨੀ ਡਾਕਟਰ ਦੇ ਨਾਲ ਆਰਜੀਕਰ ਹਸਪਤਾਲ ਦੇ ਇੱਕ ਕਾਨਫਰੰਸ ਰੂਮ ਦੇ ਵਿੱਚ ਬਲਾਤਕਾਰ ਕੀਤਾ ਗਿਆ ਸੀ। ਉਸ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਬਰਾਮਦ ਹੋਈ ਸੀ। ਜਾਂਚ ਦੇ ਵਿੱਚ ਪਤਾ ਚੱਲਿਆ ਸੀ ਕਿ ਇਸ ਡਾਕਟਰ ਦੇ ਨਾਲ ਜਿਸ ਕਿਸਮ ਦਾ ਵਿਵਹਾਰ ਕੀਤਾ ਗਿਆ, ਉਸ ਤੋਂ ਬਾਅਦ ਇਸ ਦੇ ਮਾਂ ਪਿਓ ਨੂੰ ਵੀ ਪਰੇਸ਼ਾਨ ਕੀਤਾ ਗਿਆ। ਭਾਰਤ ਭਰ ਦੇ ਵਿੱਚ ਡਾਕਟਰਾਂ ਦੀ ਤਰਫ ਤੋਂ ਹੜਤਾਲਾਂ ਕੀਤੀਆਂ ਗਈਆਂ ਸੀ। ਡਾਕਟਰ ਸੇਫ ਨਹੀਂ ਨੇ ਹਸਪਤਾਲਾਂ 'ਚ ਇਸ ਕਿਸਮ ਦੀ ਗੱਲ ਕਹੀ ਗਈ ਸੀ। ਹਸਪਤਾਲ ਦੀ ਸਿਕਿਉਰਿਟੀ ਦੇ ਨਾਲ ਜੁੜੇ ਹੋਏ ਹੀ ਇੱਕ ਵਿਅਕਤੀ ਨੇ ਇਸ ਭੈੜੇ ਕਾਰੇ ਨੂੰ ਅੰਜਾਮ ਦਿੱਤਾ ਸੀ। ਉੱਥੇ ਹੀ ਕੁਝ ਹੋਰਨਾਂ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ ਅਤੇ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਖਬਰਾਂ। ਫਰਵਰੀ 2023 ਦੇ ਵਿੱਚ ਅਜਨਾਲਾ ਥਾਣੇ ਦੇ ਉੱਤੇ ਕਥਿਤ ਤੌਰ 'ਤੇ ਕੀਤੇ ਹਮਲੇ ਦੇ ਮਾਮਲੇ 'ਚ ਅਦਾਲਤ ਦੀ ਤਰਫ ਤੋਂ ਅੰਮ੍ਰਿਤਪਾਲ ਸਿੰਘ ਦੇ ਉੱਤੇ ਇਲਜ਼ਾਮ ਆਇਦ ਕੀਤੇ ਗਏ ਨੇ। ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਚੁਣ ਕੇ ਆਏ ਅੰਮ੍ਰਿਤਪਾਲ ਸਿੰਘ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਲਗਾਇਆ ਗਿਆ NSA ਹਾਲ ਹੀ ਦੇ ਵਿੱਚ ਖਤਮ ਹੋਇਆ ਸੀ, ਪਰ ਹੁਣ ਉਹ ਪੰਜਾਬ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ। ਉਸ ਨੂੰ ਹਾਲੇ ਵੀ ਡਿਬਰੂਗੜ੍ਹ ਦੀ ਜਿਹੜੀ ਆਸਾਮ ਦੇ ਵਿੱਚ ਜੇਲ੍ਹ ਹੈ ਉੱਥੇ ਰੱਖਿਆ ਗਿਆ, ਜਿੱਥੇ ਉਹ ਪਿਛਲੇ 3 ਸਾਲਾਂ ਤੋਂ ਬੰਦ ਵੀ ਹੈ। ਇਸ ਸੁਣਵਾਈ ਦੇ ਵਿੱਚ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਅੰਮ੍ਰਿਤਪਾਲ ਸਿੰਘ ਸ਼ਾਮਲ ਵੀ ਹੋਏ। ਅੰਮ੍ਰਿਤਪਾਲ ਸਿੰਘ ਦੇ ਵਕੀਲ ਵੱਲੋਂ ਉਸ ਨੂੰ ਅਜਨਾਲਾ ਥਾਣੇ ਦੇ ਨਾਲ ਜੁੜੇ ਕੇਸ ਦੇ ਵਿੱਚ ਡਿਸਚਾਰਜ ਕੀਤੇ ਜਾਣ ਦੇ ਲਈ ਅਰਜ਼ੀ ਪਾਈ ਗਈ ਸੀ। ਐਡੀਸ਼ਨਲ ਸੈਸ਼ਨ ਜੱਜ ਅੰਮ੍ਰਿਤਸਰ ਵੱਲੋਂ ਇਸ ਨੂੰ ਡਿਸਪੋਜ਼ ਕਰ ਦਿੱਤਾ ਗਿਆ। ਕਤਲ ਦੀ ਕੋਸ਼ਿਸ਼ ਯਾਨੀ IPC ਦੀ ਧਾਰਾ 307, ਸਰਕਾਰੀ ਨੌਕਰਾਂ ਨੂੰ ਗੰਭੀਰ ਰੂਪ 'ਚ ਜ਼ਖਮੀ ਕਰਨ ਯਾਨੀ IPC ਦੀ ਧਾਰਾ 333, ਸਰਕਾਰੀ ਨੌਕਰਾਂ ਨੂੰ ਡਿਊਟੀ ਦੇ ਵਿੱਚ ਵਿਘਨ ਪਾਉਣ ਸੈਕਸ਼ਨ 186 ਅਤੇ ਸੈਕਸ਼ਨ 332, 353, 506, 120A, 427, 148 ਅਤੇ 149 ਦੇ ਤਹਿਤ ਇਲਜ਼ਾਮ ਆਇਦ ਕੀਤੇ ਗਏ ਨੇ। ਹਾਲਾਂਕਿ ਅਦਾਲਤ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਉੱਤੇ ਇਸ ਮਾਮਲੇ 'ਚ ਲੱਗਿਆ ਆਰਮਸ ਐਕਟ ਸੈਕਸ਼ਨ 201 ਸਬੂਤਾਂ ਨੂੰ ਗਾਇਬ ਕਰਨ ਬਾਰੇ ਇਹ ਐਕਟ ਹੁੰਦਾ, ਇਹ ਦੋ ਐਕਟ ਹਟਾ ਲਏ ਗਏ ਨੇ। ਅੰਮ੍ਰਿਤਪਾਲ ਸਿੰਘ ਦੇ ਵਕੀਲ ਦੀ ਤਰਫ ਤੋਂ ਦੱਸਿਆ ਗਿਆ ਕਿ ਹੁਣ ਉਹ ਹਾਈਕੋਰਟ ਦੇ ਵੱਲ ਰੁੱਖ ਕਰਨਗੇ। ਵਕੀਲ ਮੁਤਾਬਕ ਇਸ ਕੇਸ ਦੀ ਅਗਲੀ ਸੁਣਵਾਈ ਕੇਸ ਦੇ ਸਬੂਤਾਂ ਦੇ ਆਧਾਰ ਦੇ ਉੱਤੇ 16 ਮਈ ਨੂੰ ਹੋਣੀ ਹੈ। ਉੱਥੇ ਪੰਜਾਬ ਦੇ ਨਾਲ ਜੁੜੀ ਆਖਰੀ ਖਬਰ ਦੀ ਸਾਂਝ ਪਾਈਏ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨਾਮ ਦੀ ਪਾਰਟੀ ਨੇ ਵੱਡਾ ਫੈਸਲਾ ਲੈਂਦਿਆਂ ਹੋਇਆ ਸੁਰਜੀਤ ਸਿੰਘ ਰਖੜਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਸਸਪੈਂਡ ਕਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਪਾਰਟੀ ਨੇ ਮਤਾ ਪਾਸ ਕਰਦਿਆਂ ਫੈਸਲਾ ਲਿਆ। ਜਲੰਧਰ ਫਗਵਾੜਾ ਹਾਈਵੇ ਦੇ ਉੱਤੇ ਇੱਕ ਨਿੱਜੀ ਹੋਟਲ ਦੇ ਵਿੱਚ ਪਾਰਟੀ ਦੀ ਤਰਫ ਤੋਂ ਮੀਟਿੰਗ ਕੀਤੀ ਗਈ। ਸਮੁੱਚੀ ਲੀਡਰਸ਼ਿਪ ਹਾਜ਼ਰ ਹੋਈ। ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਰਖੜਾ ਪਾਰਟੀ ਦੇ ਨਾਲ ਰਹਿ ਕੇ ਪਾਰਟੀ ਨੂੰ ਕਮਜ਼ੋਰ ਕਰ ਰਹੇ ਨੇ, ਇਸੇ ਕਰਕੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ। ਦੂਜੇ ਪਾਸੇ ਇਹ ਵੀ ਖਬਰ ਸਾਹਮਣੇ ਆਈ ਕਿ ਰਖੜਾ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ। ਦੱਸ ਦਈਏ ਕਿ 2027 ਦੀਆਂ ਪੰਜਾਬ ਚੋਣਾਂ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਖੁਲਾਸਾ ਹੋਇਆ ਕਿ ਪੱਛਮ ਬੰਗਾਲ ਦੇ ਵਿੱਚ ਬਹੁਤ ਸਾਰੀਆਂ ਜਾਇਜ਼ ਵੋਟਾਂ ਰੱਦ ਕਰ ਦਿੱਤੀਆਂ ਗਈਆਂ ਨੇ, ਇਸ ਕਰਕੇ ਸਾਨੂੰ ਵੀ ਚੌਕਸ ਰਹਿਣਾ ਹੋਏਗਾ। ਚੇਤੇ ਕਰਵਾ ਦਈਏ ਕਿ ਪੰਜਾਬ ਦੇ ਵਿੱਚ SIR ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ ਅਤੇ ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਖਬਰ ਉਹ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਗੱਠਜੋੜ ਦੇ ਨੇਤਾ, ਵਿਰੋਧੀ ਧਿਰ ਦੇ ਨੇਤਾ ਜਿਹੜੇ ਐਂਗਸ ਟੇਲਰ ਨੇ, ਉਹਨਾਂ ਨੇ ਫੈਡਰਲ ਬਜਟ ਦੇ ਜਵਾਬ ਦੇ ਵਿੱਚ ਆਪਣੇ ਦਿੱਤੇ ਭਾਸ਼ਣ ਦੇ ਦਰਮਿਆਨ ਇਮੀਗ੍ਰੇਸ਼ਨ ਦੇ ਉੱਤੇ ਕੁਝ ਵੱਡੀਆਂ ਟਿੱਪਣੀਆਂ ਕੀਤੀਆਂ ਸੀ। ਉਸ ਤੋਂ ਪਹਿਲਾਂ ਕੱਲ੍ਹ ਦੇ ਦਿਨ ਸਵੇਰ ਵੇਲੇ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਜਿਹੜੀ ਡੈਰੀ ਫਾਰਮਰਸ ਦੇ ਨਾਲ ਜੁੜੀਆਂ ਹੋਈਆਂ ਐਸੋਸੀਏਸ਼ਨਸ ਨੇ ਆਸਟ੍ਰੇਲੀਆ ਭਰ ਦੇ ਵਿੱਚ, ਜਾਂ ਐਗਰੀਕਲਚਰ ਧੰਦੇ ਦੇ ਨਾਲ ਜੁੜੀਆਂ ਹੋਰ ਯੂਨੀਅਨਸ ਨੇ, ਉਹਨਾਂ ਦੀ ਤਰਫ ਤੋਂ ਕਿਹਾ ਗਿਆ ਕਿ ਜਿਹੜੇ ਸਕਿਲਡ ਵਰਕਰਸ ਨੇ ਜਾਂ ਮਾਈਗ੍ਰੈਂਟਸ ਨੇ ਉਹ ਇਹਨਾਂ ਇੰਡਸਟਰੀਜ਼ ਦੇ ਲਈ ਲੋੜੀਂਦੇ ਨੇ, ਇਸ ਲਈ ਉਹਨਾਂ ਦੇ ਨੰਬਰਸ ਨੂੰ ਘੱਟ ਨਾ ਕੀਤਾ ਜਾਵੇ। ਹੁਣ ਗੱਠਜੋੜ ਦੀ ਮਾਈਗ੍ਰੇਸ਼ਨ ਨੀਤੀ ਦੇ ਉੱਤੇ ਯੂਨੀਵਰਸਿਟੀਆਂ ਦੀ ਤਰਫ ਤੋਂ ਵੀ ਇਤਰਾਜ਼ ਉਠਾਏ ਗਏ ਨੇ। ਯੂਨੀਵਰਸਿਟੀਆਂ ਦੀ ਤਰਫ ਤੋਂ ਕਿਹਾ ਗਿਆ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਨੂੰ ਘੱਟ ਕਰਨ ਦੇ ਨਾਲ ਯੂਨੀਵਰਸਿਟੀਆਂ ਦੀ ਆਮਦਨੀ, ਉਹਨਾਂ ਦੇ ਢਾਂਚੇ ਦੇ ਉੱਤੇ ਪੂਰਾ ਦਾ ਪੂਰਾ ਅਸਰ ਪਏਗਾ। ਦੱਸ ਦਈਏ ਕਿ ਐਂਗਸ ਟੇਲਰ ਨੇ ਕਿਹਾ ਸੀ ਕਿ ਮਾਈਗ੍ਰੈਂਟ ਨੰਬਰ ਨੂੰ 40% ਤੱਕ, ਜਿਹੜਾ ਮੌਜੂਦਾ इस वक्त इस वित्तीय वरे का नंबर है उस तो घट करनगे। इसका मतलब यह है कि इस टैंपरेरी रेजिडेंट्स नू घट किया जाएगा, खास तौर के उत्ते इंटरनेशनल स्टूडेंट्स ते वर्किंग वीज़ा होल्डर्स। उधर यूनिवर्सिटिया के नाल जुड़िया हुआ अदारिया की तरफ तो अलग अलग यूनिवर्सिटिया की तरफ तो यह गल कही गई है कि नैट ओवरसीज माइग्रेंट्स यानी कि NOM जिहड़ा नैट ओवरसीज माइग्रेशन जिहड़ी 2023-24 दे विच 4,29,000 रही सी, माफ करना 3,06,000 रही सी। जबकि लेबर ने अपने बजट दे विच ये भी दस्या कि 2025-26 च 2,95,000 है, तो अगले साल 2,45,000 होएगी, तो फिर उस तो बाद 2,25,000 हर साल होएगी। इसका मतलब यह है कि सीधा असर इसका जड़ा है वो इंटरनेशनल स्टूडेंट्स की गिनती के उत्ते पएगा। मनिया जा रहा है कि आस्ट्रेलिया दे विच मौजूदा इंटरनेशनल एजुकेशन सैक्टर आस्ट्रेलियन बाजार का $55 billion का हिस्सेदारी पाँदा है, यानी इंटरनेशनल स्टूडेंट्स के नाल यह आँदी है। यूनिवर्सिटी सैक्टर की तरफ तो कहा गया है कि इस दे नाल ना सिर्फ आस्ट्रेलियन बाजार के विच एक खड़ोत आएगी बल्कि यूनिवर्सिटियां का एक जड़ा एक किस्म का इंफ्रास्ट्रक्चर है उसके उत्ते भी इसके असर माड़े असर पैणगे। उथे ही एक अगली खबर जी हंता वायरस के नाल जुड़ी हुई है, जिथे MV होंडिस क्रूज शिप के उत्ते सवार 4 आस्ट्रेलियन नागरिक, एक परमानेंट रेजिडेंट ते एक न्यूजीलैंड का सिटीजन आस्ट्रेलिया लियांदे गए ने। दस दिए कि इन्हां 6 लोगों नू हुण वैसटर्न आस्ट्रेलिया की क्वारंटीन फैसिलिटी के विच भेज दिता गया, जिथे अगले लगभग 3 हफ्तों तो भी वध समय च यह बुल्सब्रुक सेंटर फॉर नैशनल रेजीलियंस के विच पुलिस की अगवाई दे या पुलिस की निगरानी के तहत उत्थे क्वारंटीन रहनगे। दस दईए कि इन्हां नूं एक खास जहाज़ के राही ते प्रोटेक्टिव गियर पहना के उत्थों एक बस दे विच पहलां जहाज़ तो बस से उतारिया गया, फिर बस तो उत्थे लिजाया गया। उधर फैडरल सेहत मंत्री मार्क बटलर ने कहा कि सारियां दी सेहत हाल फिलहाल ठीक दसी जा रही है, वधिया दसी जा रही है, पर फिर भी इन्हां नूं क्वारंटीन उत्थे किया जाएगा। क्वारंटीन फैसिलिटी के विच डाक्टरां दी टीम भी मौजूद है। और इस दरम्यान डिपार्टमेंट ऑफ एग्रीकल्चर ते फिशरीज़ की तरफ तो यह गल कही गई है कि उस जहाज़ नू भी डीकंटैमिनेट कर दिता गया है। आम तौर पर जहाज़ रिपैट्रिएशन फ्लाइट्स के वास्ते वरते जाते हैं और जहाज़ नू साफ करना बेहद जरूरी है क्योंकि अगे तो भी फिर इन्हां दे राही कोई इस किस्म की बीमारी जिहड़ी है ना फैले। WHO के मुताबिक हंटा वायरस के संपर्क दे विच आए जिहड़े मरीज़ हुंदे ने उन्हां दे संपर्क च आए दूजे मरीज़ां नू घट्टो घट्ट 42 दिन का क्वारंटीन करना हुंदा है। डैनियल एंड्रयूज़ जेकर ये नाम नहीं भुल्ले हो तां किसे भी विक्टोरिया वासी तो पुछ लियो क्योंकि विक्टोरिया दे लोग तां भली भांत इस शख्स तो जाणू ने। किसी समय ते विक्टोरिया दे प्रीमियर रहे सी, किसी समय की बल्कि 3,000 तो भी वधेरे दिन तक एक रिकॉर्ड रहा डैनियल एंड्रयूज़ के नाम, जिहड़े कि विक्टोरिया के सब तो लंबे चिर तक प्रीमियर रहे ने। हुण तुसीं सोचोगे कि आखिरकार उन्हां दे नाल जुड़ी की खबर सामने आ गई, जदों कि वह तो प्रीमियर भी नहीं ने। मौजूदा प्रीमियर तो बीबी जैसिंटा एलन ने, पर मौजूदा सरकार ने अपने सबका प्रीमियर नू श्रद्धांजलि तो नहीं कह सकते, पर हाँ उन्होंने सन्मान दे विच एक फैसला लिया है। दस दईए कि मैरिडियन स्कल्पचर नाम की एक कंपनी की तरफ तो एक ठेका दिता गया 1,34,304 का, यह एक बुत बनाया जाएगा प्रीमियर डैनियल एंड्रयूज़ का। कित्थे बनेगा? मेलबर्न के ट्रेजरी गार्डन के। चेते करवा दीए कि डैनियल एंड्रयू आस्ट्रेलिया दे विक्टोरिया सूबे दे विच महज उन्हां 4 प्रीमियर्स दे विचों एक ने जिन्होंने रिकॉर्ड समय तक इस कुर्सी दे उत्ते राज किया। हाल फिलहाल विरोधी धिर नेता जैस विल्सन की तरफ तो सरकार दे इस फैसले की विरोधता की गई है। कहा गया है कि $25,00,000 तो भी उत्ते दी रकम जिहड़ी है किसी होर काम के उत्ते खर्च ली जाए, पर विक्टोरिया सरकार नूं इह काम जरूरी लगता है। उधर विक्टोरिया दे बजट दे विच ट्रेजर जैकलिन सिम्स ने कहा है कि जिहड़ा फैडरल सरकार तक असी एक अनुमान लगा के भेजिया सी सबर्बन रेल लूप दा, उहदे विच फैडरल सरकार ने हाले भी इस SRL प्रोजैक्ट दे विच अपनी रकम देन दे वादे तो मुनकर नहीं होए ने। लगभग $12 billion दी तवक्को रख के बैठा है ਵਿਕਟੋਰੀਆ ਸੂਬਾ, ਵਿਕਟੋਰੀਆ ਸਟੇਟ ਨੂੰ ਲੱਗਦਾ ਹੈ ਕਿ ਇੰਨੀ ਰਕਮ ਫੈਡਰਲ ਸਰਕਾਰ ਦੇਵੇਗੀ, ਕਿਉਂਕਿ ਟੋਟਲ ਤਾਂ ਇਹ 34 ਬਿਲੀਅਨ ਡਾਲਰ ਦਾ ਪ੍ਰੋਜੈਕਟ ਹੈ। ਮਹਿਜ਼ 26 ਕਿਲੋਮੀਟਰ ਦੀ ਇਹ ਸਟਰੈਚ ਹੈ, ਟਨਲ ਸਟਰੈਚ ਹੈ, ਯਾਨੀ ਕਿ ਭੂਮੀਗਤ ਸਟਰੈਚ ਹੈ, ਚੈਲਟਨਮ ਤੋਂ ਲੈ ਕੇ ਬੋਕਸਹਿਲ ਦੇ ਦਰਮਿਆਨ। ਔਰ ਇਹ ਸ਼ੁਰੂ ਵੀ 2030 ਤੋਂ ਪਹਿਲਾਂ ਨਹੀਂ ਹੋਣ ਲੱਗੀ। 35 ਬਿਲੀਅਨ ਡਾਲਰ ਦਾ ਖਰਚਾ, ਉਹਦੇ 'ਚੋਂ 12 ਬਿਲੀਅਨ ਡਾਲਰ ਫੈਡਰਲ ਸਰਕਾਰ ਦੇਵੇਗੀ ਜਾਂ ਨਹੀਂ ਦੇਵੇਗੀ, ਨਹੀਂ ਦਿੰਦੀ ਤਾਂ ਇਸ ਪ੍ਰੋਜੈਕਟ ਦੇ ਪਹਿਲੇ ਗੇੜ ਦਾ ਕੀ ਹੋਏਗਾ। ਉੱਥੇ ਇਸ ਵੀਕਐਂਡ ਦੇ ਦਰਮਿਆਨ ਬਹੁਤ ਕੁਝ ਹੋ ਰਿਹਾ, ਬੜੇ ਸਾਰੇ ਇਵੈਂਟ ਤੁਹਾਡੇ ਆਲੇ ਦੁਆਲੇ ਹੋਣਗੇ, ਪਰ ਇਸ ਐਤਵਾਰ ਦੇ ਦਰਮਿਆਨ ਯੂਰੋਵਿਜ਼ਨ ਦਾ ਗ੍ਰੈਂਡ ਫਾਈਨਲ ਹੈ। ਦੱਸ ਦਈਏ ਕਿ ਗਾਇਕੀ ਦੀ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਇਹ ਰਿਐਲਿਟੀ ਸ਼ੋਅ ਮੰਨਿਆ ਜਾਂਦਾ ਜਾਂ ਕੰਪੀਟੀਸ਼ਨ ਮੰਨਿਆ ਜਾਂਦਾ। ਯੂਰੋਵਿਜ਼ਨ ਦੇ ਵਿੱਚ ਆਸਟ੍ਰੇਲੀਆ ਨੂੰ 11 ਸਾਲ ਹੋ ਗਏ ਨੇ ਜਾਂਦਿਆਂ ਹੋਇਆਂ, ਐਤਕੀ ਤਾਂ ਫਿਨਾਲੇ ਦੇ ਵਿੱਚ ਗਈ ਹੈ ਡੈਲਟਾ ਗੁਡਰਮੈਨ। ਡੈਲਟਾ ਗੁਡਰਮ ਜਿਹੜੇ ਨੇ ਉਹ ਆਸਟ੍ਰੇਲੀਆ ਦੀ ਅਗਵਾਈ ਕਰ ਰਹੇ ਨੇ। ਡੈਲਟਾ ਤੋਂ ਹਾਲਾਂਕਿ ਸਵਾਲ ਪੁੱਛ ਕੇ ਭਰਮਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਉਹ ਫਲਸਤੀਨ ਨੂੰ ਸਪੋਰਟ ਕਰਦੇ ਨੇ ਜਾਂ ਇਜ਼ਰਾਈਲ ਨੂੰ, ਤਾਂ ਡੈਲਟਾ ਨੇ ਇੱਕ ਚੰਗਾ ਜਵਾਬ ਦਿੱਤਾ ਕਿ ਮੈਨੂੰ ਆਪਣੇ ਕੰਸਰਟ ਲਗਾਉਣ ਦਿਓ, ਉੱਥੇ ਤਾਂ ਹਰ ਕੋਈ ਆਊਗਾ। ਮਿਊਜ਼ਿਕ ਦੇ ਨਾਲ ਮੈਨੂੰ ਲੱਗਦਾ ਹੈ ਕਿ ਹਰ ਇੱਕ ਸਮੱਸਿਆ ਦਾ ਹੱਲ ਕੱਢਿਆ ਜਾ ਸਕਦਾ, ਅਤੇ ਮੈਂ ਹਰ ਕਿਸਮ ਦੇ ਗਾਣੇ ਵੀ ਗਾਵਾਂਗੀ। ਦੱਸ ਦਈਏ ਕਿ ਯੂਰੋਵਿਜ਼ਨ ਦੁਨੀਆ ਭਰ ਦੇ ਜਿਹੜੇ ਵੱਡੇ ਵੱਡੇ ਦੁਨੀਆ ਭਰ ਤੋਂ ਜਿਹੜੇ ਗਾਇਕ ਨੇ ਉਹ ਇੱਥੇ ਪਹੁੰਚਦੇ ਨੇ। ਇਸ ਵਾਰ ਯੂਰੋਵਿਜ਼ਨ ਦੇ ਵਿੱਚ ਜਿਹੜਾ ਫਿਨਾਲੇ ਹੈ ਉਸ 'ਚ ਆਸਟ੍ਰੇਲੀਆ ਦਾ ਮੁਕਾਬਲਾ ਵੀ ਕਾਫੀ ਸਖਤ ਮੰਨਿਆ ਜਾ ਰਿਹਾ। ਆਈਸਲੈਂਡ, ਆਇਰਲੈਂਡ, ਨੈਦਰਲੈਂਡ, ਸਲੋਵੇਨੀਆ ਅਤੇ ਸਪੇਨ ਦੇ ਕੰਟੈਸਟੈਂਟਸ ਇੱਥੇ ਪਹੁੰਚੇ ਨੇ। ਵੈਸੇ ਇਸ ਵੀਕਐਂਡ ਦੇ ਇਸ ਐਤਵਾਰ ਦੇ ਦਰਮਿਆਨ ਯੂਰੋਵਿਜ਼ਨ ਦਾ ਫਿਨਾਲੇ ਮੁਕਾਬਲਾ ਹੋਏਗਾ। ਉੱਥੇ ਹੀ IPL ਦੇ ਨਾਲ ਜੁੜੀਆਂ ਹੋਈਆਂ ਅਪਡੇਟਸ ਅਸੀਂ ਤੁਹਾਡੇ ਨਾਲ ਆਪਣੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਸਾਂਝੀਆਂ ਕਰਾਂਗੇ। ਫਿਲਹਾਲ ਅੱਜ ਦੇ ਇਸ ਸ਼ਨੀਵਾਰ ਖਬਰਨਾਮੇ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਟਿੰਨੂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।

ਖੌਰੇ ਕਿਉਂ ਇੱਕ ਮੂਡ ਤੇ ਆ ਕੇ ਮੈਨੂੰ ਲੱਗਦਾ ਹੈ ਕਿ ਤੇਰੀ ਹੋਂਦ ਨੂੰ ਬਿਆਨਣ ਲਈ ਜਿਵੇਂ ਹਮੇਸ਼ਾ ਹੀ ਕੋਈ ਕਸਰ ਬਾਕੀ ਰਹਿ ਜਾਂਦੀ ਹੈ। ਮੈਂ ਤੈਨੂੰ ਦੁਨੀਆਂ ਦੇ ਨਜ਼ਾਰਿਆਂ ਨਾਲ ਮੇਲ ਮੇਲ ਕੇ ਵੇਖਣ ਦੀ ਗਲਤੀ ਕਰ ਬੈਠਾ, ਪਰ ਤੂੰ ਤਾਂ ਆਪਣੇ ਆਪ ਵਿੱਚ ਮੌਲਿਕ ਅਲਹਿਦਾ ਤੇ ਕੁਦਰਤ ਦੀ ਸ਼ਾਨਾ ਦੀ ਸਿਰਜਣਾ ਹੈ।

0: ਲੇਖਕ ਅਜਮੇਰ ਸਿੰਘ ਔਲਖ। ਲੇਖਕ ਦੇ ਨਾਲੋਂ ਵੀ ਮੈਂ ਕਹਿੰਦਾ ਕਿ ਵੈਸੇ ਤਾਂ ਲੇਖਕ ਇੱਕ ਬਹੁਤ ਵੱਡੀ ਟਰਮ ਹੁੰਦੀ ਹੈ, ਨਾਟਕਕਾਰ ਜੇ ਉਹਨਾਂ ਦੇ ਨਾਂ ਦੇ ਨਾਲ ਅੱਗੇ ਲਗਾ ਦਿੱਤਾ ਜਾਵੇ ਤਾਂ ਸ਼ਾਇਦ ਇੰਨਾ ਵਧੀਆ ਨਾਟਕ ਕਿਸੇ ਨੇ ਸਿਰਜਿਆ ਨਹੀਂ। ਕਿਉਂ ਅੱਜ ਗੱਲ ਕਰਦੇ ਹਾਂ, ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪ੍ਰੀਤਮ ਭਾਜੀ ਦਾ। ਭਾਈ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ
1: ਸਤਿ ਸ਼੍ਰੀ ਅਕਾਲ। ਗੌਤਮ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ। ਹਾਂਜੀ
0: ਜੀ ਭਾਜੀ, ਅੱਜ ਵੈਸੇ ਹੁਣ ਬੜੇ ਚਿਰ ਦੇ ਬਾਅਦ ਅਸੀਂ ਇਹ ਪ੍ਰੋਗਰਾਮ ਦੁਬਾਰਾ ਤੋਂ ਸ਼ੁਰੂ ਕੀਤਾ ਹੈਗਾ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ। ਔਰ ਜਿਵੇਂ ਤੁਸੀਂ ਸ਼ੁਰੂਆਤੀ ਪ੍ਰੋਗਰਾਮਾਂ 'ਚ ਇੱਕ ਗੱਲ ਕਹਿੰਦੇ ਹੁੰਦੇ ਸੀਗੇ ਕਿ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਜਦੋਂ ਕਰਨੀ ਹੈ ਤਾਂ ਇੰਨਾ ਕੁਛ ਭਰਿਆ ਹੋਇਆ, ਇੰਨਾ ਕੁਛ ਹੈਗਾ ਇੱਥੇ ਵਰਤਾਂਤ ਜਿਹਦੇ ਬਾਰੇ ਗੱਲ ਕਰਦਿਆਂ ਕਰਦਿਆਂ ਕਈ ਸਾਲ ਲੱਗ ਜਾਣਗੇ। ਔਰ ਉਹ ਬਿਰਤਾਂਤ ਨੂੰ ਮੇਰੇ ਖਿਆਲ ਦੇ ਨਾਲ ਇੱਕ ਲੇਖਕ ਬੜੀ ਸੁਖਮਤਾ ਦੇ ਨਾਲ ਸਮਝ ਲੈਂਦੇ ਹੁੰਦੇ ਨੇ, ਜਿਹੜੇ ਲਿਟਰੇਚਰ ਦੇ ਨਾਲ ਜੁੜੇ ਹੋਏ ਹੁੰਦੇ ਨੇ ਲੋਕ। ਭੱਜੀਆਂ ਬਾਹਾਂ, ਸੱਤ ਬਗਾਨੇ, ਕੇਹਰ ਸਿੰਘ ਦੀ ਮੌਤ, ਇੱਕ ਸੀ ਦਰਿਆ, ਝਨਾ ਦੇ ਪਾਣੀ, ਐਸੇ ਕਿੰਨੀਆਂ ਹੀ ਨਾਟਕਾਂ, ਪਤਾ ਨਹੀਂ ਕਿੰਨੀਆਂ ਹੀ ਕਹਾਣੀਆਂ ਦੇ ਸਿਰਜਣਹਾਰ ਅਜਮੇਰ ਸਿੰਘ ਔਲਖ ਦੀ ਅੱਜ ਗੱਲ ਕਰਨ ਬਾਰੇ ਤੁਸੀਂ ਕਿਹਾ ਸੀ, ਕੀ ਵਜ੍ਹਾ ਅਤੇ ਕੀ ਗੱਲ ਕਰ ਸਕਦੇ ਹਾਂ ਆਪਾਂ ਇਸ ਸ਼ਖਸੀਅਤ ਦੀ, ਔਰ ਖਾਸ ਤੌਰ ਦੇ ਉੱਤੇ ਕਿਉਂਕਿ ਤੁਸੀਂ ਬੜਾ ਨੇੜਿਓਂ ਜਾਣਿਆ, ਹੰਢਾਇਆ ਵੀ ਹੈਗਾ ਉਹਨਾਂ ਨਾਟਕਾਂ ਨੂੰ, ਉਹਨਾਂ ਮੰਚ ਦੇ ਉੱਤੇ ਦੇਖਿਆ ਵੀ ਹੈਗਾ, ਕਿਹਨਾਂ ਨਾਟਕਾਂ ਦਾ ਖਾਸ ਤੌਰ 'ਤੇ ਜ਼ਿਕਰ ਕੀਤਾ ਜਾ ਸਕਦਾ?
1: ਅਸਲ ਵਿੱਚ ਗੌਤਮ ਜੀ, ਚਲੋ ਸਬੱਬ ਨਾਲ ਇਹ ਮੌਕਾ ਇਹੋ ਜਿਹਾ ਆ ਗਿਆ ਕਿ ਕਿਉਂਕਿ ਹੁਣੇ 15 ਜੂਨ ਨੂੰ ਉਹਨਾਂ ਦੀ ਬਰਸੀ, 9ਵੀਂ ਬਰਸੀ ਲੰਘ ਕੇ ਗਈ ਹੈ। ਤੇ ਪਰ ਮੇਰੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਮੈਂ ਲੰਬਾ ਸਮਾਂ 10 ਸਾਲ ਉਹਨਾਂ ਦੇ ਨਾਲ ਕੰਮ ਕੀਤਾ, ਬਹੁਤ ਨੇੜਿਓਂ ਵੇਖਿਆ ਉਹਨਾਂ ਦੇ ਨਾਟਕਾਂ ਦੀ ਸਿਰਜਣਾ ਹੁੰਦੀ ਦੇਖੀ, ਨਾਟਕਾਂ ਦੇ ਕਿਸ ਤਰ੍ਹਾਂ ਤਬਦੀਲੀਆਂ ਹੁੰਦੀਆਂ ਦੇਖੀਆਂ, ਤੇ ਇੱਕ ਨਾਟਕਕਾਰ ਦਾ ਵਿਕਾਸ ਕਿਵੇਂ ਹੁੰਦਾ, ਇੱਕ ਨਾਟਕ ਕਿਵੇਂ ਪੈਦਾ ਹੁੰਦਾ, ਇਹ ਸਾਰਾ ਕੁਛ ਬਹੁਤ ਨੇੜਿਓਂ ਦੇਖਿਆ। ਤੇ ਜਦੋਂ ਹੁਣ ਉਹਨਾਂ ਬਾਰੇ ਅੱਜ ਗੱਲਬਾਤ ਕਰਨ ਦਾ ਸਬੱਬ ਬਣਿਆ, ਖਾਸ ਕਰਕੇ ਸਾਡਾ ਜਿਹੜਾ ਡੈਸਪੋਰਾ ਉਹਨਾਂ ਸਾਡੇ ਜੋ ਸਰੋਤੇ ਆ ਉਹਨਾਂ ਦੇ ਨਾਲ, ਤੇ ਮੈਂ ਆਪਣੇ ਆਪ ਨੂੰ ਬਹੁਤ ਹੀ ਮਾਣ ਮੱਤਾ ਮਹਿਸੂਸ ਕਰਦਾ। ਪਹਿਲੀ ਗੱਲ ਤਾਂ ਇਹ ਹੈ ਕਿ ਔਲਖ ਸਾਹਿਬ ਨੇ ਜਿਹੜਾ ਹੈ ਇੱਕ ਨਵੀਂ ਦਿਸ਼ਾ ਜਿਹੜੀ ਆ ਉਹ ਦਿੱਤੀ ਪੰਜਾਬੀ ਨਾਟਕ ਨੂੰ, ਕਿਉਂਕਿ ਅਜਮੇਰ ਸਿੰਘ ਔਲਖ ਦੇ ਆਉਣ ਤੱਕ ਜਿਹੜਾ ਸੀਗਾ ਪੰਜਾਬੀ ਨਾਟਕ ਜ਼ਿਆਦਾ ਜਿਹੜਾ ਹੈਗਾ ਉਹ ਸਾਡੇ ਸ਼ਹਿਰੀ ਖਿੱਤੇ ਦੇ ਵਿੱਚ ਜਾਂ ਸ਼ਹਿਰੀ ਇੱਕ ਆਪਾਂ ਕਹਿ ਲਈਏ ਕਿ ਇਸ ਤਰ੍ਹਾਂ ਦਾ ਨਾਟਕ ਸੀ ਜਿਹਦੀ ਆਡੀਅੰਸ ਵੀ ਉਦਾਂ ਦੀ ਸੀ, ਜਿਹਨੂੰ ਲਿਖਣ ਵਾਲੇ ਵੀ ਸ਼ਹਿਰੀ ਪਿਛੋਕੜ ਵਾਲੇ ਸੀ। ਤੇ ਸਾਰਾ ਇਹ ਕੁਛ ਬਲਵੰਤ ਗਾਰਗੀ ਤੋਂ ਬਾਅਦ ਜੇ ਪਿੰਡਾਂ ਦੀ ਬਾਤ ਪਾਈ, ਪਿੰਡਾਂ ਦੀ ਗੱਲ ਕੀਤੀ ਤਾਂ 2 ਨਾਟਕਕਾਰਾਂ ਨੇ ਜਿਹੜੀ ਆ ਉਹ ਕੀਤੀ, ਅਜਮੇਰ ਸਿੰਘ ਔਲਖ ਤੇ ਚਰਨਦਾਸ ਸਿੱਧੂ। ਚਰਨਦਾਸ ਸਿੱਧੂ ਕਿਉਂਕਿ ਦੁਆਬੇ ਨੂੰ ਬਿਲੋਂਗ ਕਰਦੇ ਸੀ ਤੇ ਉਹਨਾਂ ਨੇ ਉਹ ਦੁਆਬੇ ਦੀ ਜਿਹੜੀ ਸਾਰੀ ਰਹਿਤਲ ਦੀ ਗੱਲ ਕੀਤੀ, ਤੇ ਅਜਮੇਰ ਸਿੰਘ ਔਲਖ ਮਾਲਵੇ ਨੂੰ ਬਿਲੋਂਗ ਕਰਦੇ ਸੀ। ਇਹਨਾਂ ਨੇ ਜ਼ਿਆਦਾ ਆਪਣਾ ਜਿਹੜਾ ਸੀ ਨਾਟਕਾਂ ਦਾ ਜਿਹੜਾ ਦਿਸ਼ਾ ਵੀ ਤੇ ਨਾਟਕਾਂ ਦਾ ਜਿਹੜਾ ਆਪਣਾ ਜਿਹਨੂੰ ਆਪਾਂ ਕਹਿੰਦੇ ਕਿ ਜਿਹੜਾ ਮੈਦਾਨ ਹੈ ਉਹ ਵੀ ਜਿਹੜਾ ਹੈਗਾ ਉਹ ਮਾਲਵਾ ਰੱਖਿਆ ਤੇ ਮਾਲਵੇ ਦੀ ਰਹਿਤਲ ਨੂੰ ਲੈ ਕੇ ਤੇ ਉਹ ਸਾਰੀ ਗੱਲਬਾਤ ਕੀਤੀ। ਪਰ ਜਿਹੜੀ ਕਮਾਲ ਦੀ ਗੱਲ ਉਹ ਇਹ ਹੈ ਕਿ ਬਲਵੰਤ ਗਾਰਗੀ ਦੇ ਜਿਹੜੇ ਸਬਜੈਕਟ ਸੀ, ਕਿਉਂਕਿ ਬਲਵੰਤ ਗਾਰਗੀ ਬਹੁਤ ਸੀਨੀਅਰ ਸੀ ਤੇ ਬਹੁਤ ਅੱਗੇ ਤੱਕ ਉਹ ਪਹੁੰਚੇ, ਉਹਨਾਂ ਦਾ ਜਿਹੜਾ ਸਟੱਡੀ ਦਾ ਜਿਹੜਾ ਲੈਵਲ ਸੀ, ਉਹਨਾਂ ਨੇ ਦੁਨੀਆਂ ਦਾ ਡਰਾਮਾ ਉਸ ਵੇਲੇ ਸਾਰਾ ਪੜ੍ਹ ਲਿਆ ਸੀ ਤੇ ਉਹਨਾਂ ਨੇ ਗਾਰਗੀ ਜੀ ਨੇ ਨਾਟਕ ਦੀਆਂ ਉਹਨਾਂ ਪਰਤਾਂ ਨੂੰ ਖੜਿਆ ਜਾਂ ਉਹਨਾਂ ਦੇ ਨਾਟਕਾਂ ਦੇ ਵਿੱਚ ਜਿਹੜੀ ਜਿੱਥੇ ਨਾਟਕੀਅਤ ਆ ਜਿਹੜੀ ਇੱਕ ਹਿਊਮਨ ਰਿਲੇਸ਼ਨ ਦੇ ਉੱਪਰ ਜ਼ਿਆਦਾ ਜਿਹੜੀ ਆ ਉਹ ਜਾ ਕੇ ਖੜਦੀ ਆ। ਭਾਵੇਂ ਪੇਂਡੂ ਪਿਛੋਕੜ ਵਾਲੇ ਨਾਟਕ ਸੀ ਉਹਨਾਂ ਦੇ, ਲੋਹਾ ਕੁੱਟ ਵਰਗੇ ਜਿਹੜੇ ਨਾਟਕ ਸੀ ਜਾਂ ਹੋਰ ਏਦਾਂ ਦੇ ਜਿਹੜੇ ਕਈ ਉਹਨਾਂ ਨੇ, ਕਿਉਂਕਿ ਰੈਪਰੇਟਰੀ ਵੀ ਜਿਹੜੀ ਆ ਉਹ ਬਾਅਦ ਚ ਬਣਾਈ, ਕੇਸਰੋ ਵਰਗੇ ਨਾਟਕ ਗਾਰਗੀ ਜੀ ਨੇ ਲਿਖੇ, ਪਰ ਉਹਨਾਂ ਦੇ ਵਿੱਚ ਜਿਹੜੀ ਸਾਰੀ ਗੱਲਬਾਤ ਜਿਹੜੀ ਸੀ ਉਹ ਮਨੁੱਖੀ ਰਿਸ਼ਤਿਆਂ ਦੇ ਉੱਤੇ ਜਿਹੜੀ ਸੀ ਉਹ ਜ਼ਿਆਦਾ ਕੇਂਦਰਿਤ ਹੁੰਦੀ ਸੀ ਜਿਹਨਾਂ ਨੇ ਉਹਨਾਂ ਦੇ ਨਾਟਕ ਪੜ੍ਹੇ ਨੇ ਜਾਂ ਦੇਖੇ। ਤੇ ਔਲਖ ਨੇ ਜਿਹੜੀ ਨਿਮਨ ਕਿਸਾਨੀ ਤੇ ਇੱਕ ਆਮ ਵਿਅਕਤੀ ਦੀ ਜਿਹੜੀ ਇੱਕ ਆਰਥਿਕਤਾ ਕਿਵੇਂ ਉਹਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਦੀ ਹੈ, ਇਹਨਾਂ ਨੇ ਇਸ ਗੱਲ ਤੇ ਬਹੁਤ ਜ਼ੋਰ ਦਿੱਤਾ। ਭਾਵੇਂ ਉਹ ਜ਼ਮੀਨੋਂ ਸੱਖਣੇ ਜਿਹੜੇ ਲੋਕ ਨੇ, ਉਹਨਾਂ ਜਿਨ੍ਹਾਂ ਨੂੰ ਸੋ ਕਾਲਡ ਦਲਿਤ ਕਹਿ ਲਓ

0: ਵੀ ਸ਼ਬਦ ਜਿਹੜਾ ਹੈ ਉਹਨਾਂ ਨੇ ਵਰਤ ਲਓ ਤੇ ਉਹਨਾਂ ਲੋਕਾਂ ਦੀ ਜ਼ਿੰਦਗੀ ਨੂੰ ਨੇੜੇ ਦੇਖਿਆ ਹੋਵੇ ਤੇ ਉਹਨਾਂ ਨੇ ਭਾਵੇਂ ਔਖ ਦੇ ਨਾਟਕਾਂ ਦੇ ਵਿੱਚ ਵੀ ਸਾਰੀ ਜਿਹੜੀ ਇੱਕ ਰਿਸ਼ਤਿਆਂ ਦੀ ਜਿਹੜੀ ਕਸ਼ਮਕਸ਼ ਹੈ ਉਹ ਸਾਰਾ ਕੁਛ ਹੈਗਾ ਤੇ ਪਰ ਇਹ ਵੀ ਉਹਦੇ ਪਿੱਛੇ ਜਿਹੜਾ ਉਹ ਜਿਹੜਾ ਆਧਾਰ ਮੰਨਦੇ ਆ ਉਹ ਮੰਨਦੇ ਆ ਛੋਟੀ ਆਰਥਿਕਤਾ ਨੂੰ ਜਿਹਦੇ ਜਿਹਦਾ ਸਿਕਾਰ ਜ਼ਿਆਦਾ ਨਿਮਨ ਕਿਸਾਨੀ ਹੁੰਦੀ ਹੈ ਜਾਂ ਖੇਤ ਮਜ਼ਦੂਰ ਹੁੰਦੇ ਨੇ ਜਾਂ ਲੇਬਰ ਕਲਾਸ ਜਿਹੜੀ ਹੁੰਦੀ ਹੈ ਜਿਹਨਾਂ ਕੋਲ ਉਹ ਆਰਥਿਕ ਸਾਧਨ ਹੈ ਨੀ ਤੇ ਜਿਹੜੇ ਹੋਰ ਪ੍ਰਿਵਲਿਜਡ ਜਿਹੜੀ ਕਲਾਸ ਹੈ ਜਿਹਨਾਂ ਕੋਲ ਉਹ ਹੈਗੇ ਤੇ ਫਿਰ ਉੱਥੋਂ ਜਿਹੜੇ ਹੈ ਉਹਨਾਂ ਦੇ ਨਾਟਕ ਜਿਹੜੇ ਉਹ ਨਿਕਲਦੇ ਆ ਜਿਹਦੇ ਚ ਖਾਸ ਕਰਕੇ ਜਦੋਂ ਤੁਸੀਂ ਬਗਨ ਬੋੜੀ ਸ਼ਾਹ ਦੀ ਗੱਲ ਕੀਤੀ ਹੈ ਤੇ ਕਿਉਂਕਿ ਜਿਹੜਾ ਸਭ ਤੋਂ ਵੱਧ ਪਾਪੂਲਰ ਹੋਇਆ ਔਲਖ ਨੂੰ ਜਾਣਦੇ ਵੀ ਬਗਨ ਬੋੜੀ ਸ਼ਾਹ ਵਾਲਾ ਔਲਖ ਕਰਕੇ ਜਾਣਦੇ ਰਹੇ ਆ ਤੇ ਉਹਦੇ ਵਿੱਚ ਵੀ ਜਿਹੜੀ ਹੈ ਇਸ ਤਰ੍ਹਾਂ ਦੀ ਇਹੀ ਗੱਲ ਹੈ ਮੁੱਖ ਤੌਰ ਤੇ ਕਿ ਜ਼ਮੀਨ ਘੱਟ ਹੈ ਕਬੀਲਦਾਰੀ ਵੱਡੀ ਹੈ ਤੇ ਫਿਰ ਉਹ ਕਿਸ ਤਰ੍ਹਾਂ ਰਿਸ਼ਤਾ ਕਿਸੇ ਚੰਗੇ ਜਿਹੜਾ ਹੈਗਾ ਉਹ ਘਰ ਚ ਕਿਉਂਕਿ ਹਰੇਕ ਦੀ ਕੋਸ਼ਿਸ਼ ਹੁੰਦੀ ਹੈ ਵੀ ਉਹਦੀ ਧੀ ਸੁਖੀ ਵਸੇ ਉਹਨਾਂ ਨੇ ਤਜਰਬਾ ਜਿਸ ਤਰ੍ਹਾਂ ਝੂਠੇ ਨਾਲ ਕਰਨਾਲਾ ਵਾਜਦਾ ਸੀ ਤੇ ਉਸ ਤਰੀਕੇ ਨਾਲ ਜ਼ਿੰਦਗੀ ਆਪਣੀ ਨਿਰਵਾਹ ਕਰ ਲਈ ਤੇ ਪਰ ਉਹਨੂੰ ਹੁੰਦਾ ਚਲੋ ਉਹਨਾਂ ਦੇ ਬੱਚੇ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਆਰਥਿਕ ਜਿਲ੍ਹਣ ਦੇ ਵਿੱਚ ਜਿਹੜੇ ਨਿਕਲਣ ਤੇ ਸੋ ਇਸ ਤਰ੍ਹਾਂ ਦੀ ਜਿਹੜੀ ਚਾਹਨਾ ਇਸ ਤਾਂਘ ਦੇ ਵਿੱਚੋਂ ਜਿਹੜੀਆਂ ਇਸ ਡਿਜ਼ਾਇਰ ਦੇ ਵਿੱਚੋਂ ਬਹੁਤ ਸਾਰੀਆਂ ਸਮੱਸਿਆਵਾਂ ਇਹਦੇ ਵਿੱਚ ਪੈਦਾ ਹੁੰਦੀਆਂ ਹਨ ਤੇ ਫਿਰ ਜਿਹੜਾ ਵਿਆਹ ਨਾ ਹੋਣਾ ਮਾੜੀ ਨਿੱਕੀ ਆਰਥਿਕਤਾ ਹੋਣ ਕਰਕੇ ਛੋਟੀ ਆਰਥਿਕਤਾ ਹੋਣ ਕਰਕੇ ਤੇ ਉਹਦੇ ਵਿੱਚ ਜਿਹੜਾ ਇੱਕ ਮਨੁੱਖ ਦੀ ਇੱਕ ਨੈਚੁਰਲ ਇੰਸਟਿੰਕਟ ਹੈ ਜਿਹੜੀ ਸੈਕਸ ਉਹਦੀ ਪੂਰਤੀ ਨਾ ਹੋਣੀ ਇਹ ਵੀ ਜਿਹੜਾ ਹੈ ਬਹੁਤ ਸਾਰੀਆਂ ਥਾਵਾਂ ਤੇ ਇਹ ਦੇਖਣ ਦੇ ਵਿੱਚ ਜਿਹੜਾ ਆਇਆ ਮੈਨੂੰ ਇਹ ਲੱਗਦਾ ਕਿ ਜਿੰਨਾ ਉਹਨਾਂ ਨੇ ਇਕਾਂਗੀ ਲਿਖੇ ਜਾਂ ਪੂਰੇ ਜਿਹੜੇ ਨਾਟਕ ਲਿਖੇ ਤੇ ਉਹਨਾਂ ਦੀ ਜਿਹੜੀ ਬੁਣਤੀ ਹੈ ਉਹ ਇਸ ਕਿਸਮ ਦੀ ਹੈ ਜਿਹਦੇ ਪਿੱਛੇ ਹਾਲਾਂਕਿ ਉਹਦੇ ਚ ਜਿਹੜਾ ਹੈਗਾ ਮਨੁੱਖ ਦਾ ਕਰੈਕਟਰ ਮਨੁੱਖ ਦਾ ਲਾਲਚ ਤੇ ਮਨੁੱਖ ਦਾ ਮੋਹ ਪਿਆਰ ਉਹ ਸਾਰਾ ਕੁਛ ਜਿਹੜਾ ਹੈਗਾ ਉਹਨਾਂ ਚ ਆਪਾਂ ਆਉਂਦਾ ਪਰ ਉਹਨੂੰ ਕਿਤੇ ਪ੍ਰਭਾਵਿਤ ਜਿਹੜੀ ਕਿਸੇ ਨਾ ਕਿਸੇ ਤਰੀਕੇ ਨਾਲ ਉਹੀ ਜਿਹੜੀ ਹੈ ਇੱਕ ਛੋਟੀ ਆਰਥਿਕਤਾ ਜਾਂ ਤੰਗੀਆਂ ਤੁਰਸੀਆਂ ਜਿਹੜੀਆਂ ਨੇ ਉਹ ਜ਼ਿਆਦਾ ਪ੍ਰਭਾਵਿਤ ਕਰਦੀਆਂ ਨੇ ਤੇ ਭਾਵੇਂ ਉਹ ਨਾਟਕ ਤੁਸੀਂ ਸੱਤ ਬਗਾਨੇ ਦਾ ਨਾਂ ਲਿਆ ਤੇ ਭਾਵੇਂ ਜਿਹੜੇ ਉਹਨਾਂ ਦੇ ਜਿਹੜੇ ਵੱਡੇ ਨਾਟਕ ਨੇ ਜਿਹਨਾਂ ਦੇ ਵਿੱਚ ਸੱਤ ਬਗਾਨੇ ਦਾ ਜਿਹੜਾ ਹੈਗਾ ਮੁੱਖ ਤੌਰ ਤੇ ਜ਼ਿਕਰ ਕੀਤਾ ਜਾਂਦਾ ਹੈ ਜਾਂ ਕਈ ਨਾਟਕਾਂ ਦਾ ਜਿਹਨਾਂ ਦਾ ਜ਼ਿਕਰ ਘੱਟ ਆਉਂਦਾ ਜਿਵੇਂ ਸਲਵਾਨ ਹੈ ਸਲਵਾਨ ਵੀ ਉਹਨਾਂ ਦਾ ਵੱਡਾ ਨਾਟਕ ਹੈ ਤੇ ਜਿਹਦੇ ਚ ਜਿਸ ਤਰੀਕੇ ਦੇ ਨਾਲ ਇਹ ਵੀ ਕਜੋੜ ਜਿਹੜੇ ਵਿਆਹ ਨੇ ਜਿਵੇਂ ਲੂਣਾ ਦੇ ਵਿੱਚ ਸ਼ਿਵ ਕੁਮਾਰ ਨੇ ਜਿਹੜੀ ਉਹ ਗੱਲ ਕੀਤੀ ਹੈ ਉਸ ਤਰ੍ਹਾਂ ਦੀ ਸਲਵਾਨ ਦੇ ਵਿੱਚ ਜਿਹੜੀ ਉਹ ਗੱਲ ਹੈ ਉਹਨੂੰ ਹੋਰ ਤਰੀਕੇ ਦੇ ਨਾਲ ਲਿਆ ਗਿਆ ਚਲੋ ਸ਼ਿਵ ਕੁਮਾਰ ਨੇ ਤਾਂ ਸਿਰਫ ਇੱਕ ਉਮਰ ਦੀ ਗੱਲ ਜਾਂ ਇੱਕ ਜਵਾਨ ਸਧਰਾਂ ਦੀ ਗੱਲ ਉਹਦੇ ਚ ਜ਼ਿਆਦਾ ਬਾਤ ਪਾਈ ਹੈ ਤੇ ਪਰ ਅਜਮੇਰ ਔਲਖ ਨੇ ਉਹਦੇ ਚ ਵੀ ਇੱਕ ਆਰਥਿਕਤਾ ਦੀ ਜਿਹੜੀ ਗੱਲ ਲਿਆਉਂਦੀ ਹੈ ਕਿ ਕਿਵੇਂ ਕਜੋੜ ਵਿਆਹ ਜਿਹੜੇ ਹੈ ਜਾਂ ਕਿਸ ਤਰੀਕੇ ਨਾਲ ਜਿਹੜੇ ਹੁੰਦੇ ਆ ਇੱਕ ਮਾੜੀ ਜਾਂ ਨਿਮਨ ਕਿਸਾਨੀ ਦੇ ਵਿੱਚ ਜਾਂ ਮਾੜੀ ਆਰਥਿਕਤਾ ਕਾਰਨ ਛੋਟੀ ਕੁੜੀ ਦਾ ਜਿਹੜਾ ਵਿਆਹ ਕਿਸ ਤਰ੍ਹਾਂ ਵੱਡੇ ਨਾਲ ਕਰ ਦਿੱਤਾ ਜਾਂਦਾ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਉਹਨਾਂ ਦੇ ਨਾਟਕਾਂ ਦੇ ਜਿਹੜੇ ਵਿਸ਼ਿਆਂ ਦੇ ਵਿੱਚ ਇਹ ਆਉਂਦੀਆਂ ਤੇ ਪਰ ਜਿਹੜਾ ਇੱਕ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਉਹ ਇਹ ਹੈ ਕਿ ਇੱਕ ਪਾਪੂਲਰ ਹੋਣਾ ਇੱਕ ਹੋਰ ਗੱਲ ਹੁੰਦੀ ਹੈ ਵੱਧ ਕਿਤਾਬਾਂ ਲਿਖ ਲੈਣੀਆਂ ਇੱਕ ਹੋਰ ਗੱਲ ਹੁੰਦੀ ਹੈ ਪਰ ਇੱਕ ਲੋਕਾਂ ਦੇ ਨਾਟਕਕਾਰ ਵਜੋਂ ਲੋਕਾਂ ਦੇ ਰੰਗ ਕਰਮੀ ਵਜੋਂ ਲੋਕਾਂ ਦੇ ਨਿਰਦੇਸ਼ਕ ਵਜੋਂ ਬੰਦੇ ਦਾ ਉੱਭਰਨਾ ਇਹ ਬਹੁਤ ਵੱਡੀ ਜਿਹੜੀ ਹੈ ਉਹ ਗੱਲ ਹੁੰਦੀ ਹੈ ਇਹ ਔਖ ਦੇ ਹਿੱਸੇ ਹੀ ਆਇਆ ਹਾਲਾਂਕਿ ਗੁਰਸ਼ਰਨ ਸਿੰਘ ਜੀ ਦਾ ਬਹੁਤ ਵੱਡਾ ਨਾਂ ਹੈ ਆਮ ਲੋਕਾਂ ਚ ਕਿਉਂਕਿ ਉਹਨਾਂ ਨੂੰ ਵੀ ਲੋਕਾਂ ਦੇ ਨਾਟਕਕਾਰ ਵਜੋਂ ਜਾਣਿਆ ਜਾਂਦਾ ਤੇ ਪਰ ਗੁਰਸ਼ਰਨ ਸਿੰਘ ਜੀ ਦਾ ਜਿਹੜਾ ਜ਼ਿਆਦਾ ਮੁੱਖ ਜਿਹੜੀ ਗੱਲ ਸੀ ਜਾਂ ਆਪਾਂ ਇਹ ਸੀ ਕਿ ਉਹ ਉਹਨਾਂ ਦਾ ਜਿਹੜੀ ਉਹਨਾਂ ਦੀ ਸਿਹਤ ਜਿਹੜੀ ਉਹ ਰਹਿੰਦੀ ਸੀ ਜਾਂ ਜਿਹੜਾ ਉਹਨਾਂ ਦਾ ਨਿਸ਼ਾਨਾ ਰਹਿੰਦਾ ਸੀ ਟਾਰਗੇਟ ਉਹ ਜ਼ਿਆਦਾ ਪੋਲੀਟੀਕਲ ਸਿਸਟਮ ਵੱਲ ਜ਼ਿਆਦਾ ਹੁੰਦਾ ਸੀ ਹਾਲਾਂਕਿ ਉਹ ਵੀ ਇੱਕ ਮਾਰਕਸਵਾਦੀ ਲੇਖਕ ਸੀਗੇ ਤੇ ਇਸ ਚ ਕੋਈ ਸ਼ੱਕ ਨੀ ਕਿ ਔਖ ਸਾਹਿਬ ਤੇ ਵੀ ਜਿਹੜਾ ਹੈ ਮਾਰਕਸਵਾਦ ਦਾ ਅਸਰ ਸੀ ਲਾਸਟ ਤੱਕ ਇੱਕ ਲੈਫਟ ਧਾਰਾ ਦੇ ਨਾਲ ਜਿਹੜੇ ਹੈ ਵਿਪੱਖੀ ਧਾਰਾ ਦੇ ਨਾਲ ਖੜੇ ਰਹੇ ਤੇ ਪਰ ਇਹ ਵੀ ਉਹਨਾਂ ਦੇ ਅੰਦਰ ਜਿਹੜੀਆਂ ਸਾਡੀਆਂ ਸੱਭਿਆਚਾਰਕ ਜਿਹੜੀਆਂ ਗਿਣਤੀਆਂ ਦੇ ਸੱਭਿਆਚਾਰਕ ਜਿਹੜੀ ਬੁਣਤੀ ਹੈ ਪੰਜਾਬ ਦੀ ਜਿਹਦੇ ਚ ਧਰਮ ਹੋਰ ਸਾਰੀਆਂ ਗੱਲਾਂ ਇਹ ਸ਼ਾਮਿਲ ਹੁੰਦੀਆਂ ਨੇ ਉਹਦੀ ਵੀ ਜਿਹੜੀ ਇੱਕ ਸਪਸ਼ਟ ਸਮਝ ਸੀ ਅਜਮੇਰ ਔਲਖ ਨੂੰ ਜਿਸ ਕਰਕੇ ਉਹਨਾਂ ਦੇ ਨਾਟਕਾਂ ਦੇ ਵਿੱਚ ਉਸ ਰੂਪ ਦੇ ਵਿੱਚ ਬਹੁਤੀਆਂ ਚੀਜ਼ਾਂ ਦੀ ਬਿਲਕੁਲ ਇਹ ਕਹਿ ਕੇ ਨਗੇਟ ਨਹੀਂ ਕੀਤਾ ਕਿ ਇਹਦਾ ਮਨੁੱਖ ਦੇ ਜ਼ਿੰਦਗੀ ਤੇ ਕੋਈ ਅਸਰ ਨਹੀਂ ਜਾਂ ਹੋਰ ਹੈ, ਤੇ ਉਹ ਉਹਨਾਂ ਨੂੰ ਵੀ ਨਾਲ ਜੋੜ ਕੇ ਰੱਖਿਆ ਤੇ ਨਾਲ ਨਾਲ ਉਹਨਾਂ ਦੇ ਲੈ ਕੇ ਗਏ ਜਿਹੜੇ ਉਹਨਾਂ ਦੇ ਜਿਹੜੇ ਸਹੀ ਪੱਖ ਸੀ, ਤੇ ਉਹਨਾਂ ਨੂੰ ਜਿਹੜਾ ਸੀਗਾ ਉਹ ਉਜਾਗਰ ਕੀਤਾ। ਤੇ ਜਿਵੇਂ ਉਹਨਾਂ ਦਾ ਇੱਕ ਨਾਟਕ ਹੈਗਾ ਇਸ਼ਕਬਾਜ ਨਮਾਜ਼ ਦਾ ਹੱਜ ਨਹੀਂ, ਜਿਹਦੇ ਤੇ ਸਾਹਿਤ ਅਕਾਦਮੀ ਅਵਾਰਡ ਮਿਲਿਆ ਉਹਨਾਂ ਨੂੰ 2006 ਦੇ ਵਿੱਚ। ਹੁਣ ਇਸ਼ਕਬਾਜ ਨਮਾਜ਼ ਦਾ ਹੱਜ ਨਹੀਂ ਦੇ ਵਿੱਚ ਜਿਹੜਾ ਹੈਗਾ ਇੰਟਰਕਾਸਟ ਮੈਰਿਜ ਦੀ ਗੱਲ, ਇੱਕ ਜੱਟਾਂ ਦੀ ਧੀ ਤੇ ਇੱਕ ਰਮਦਾਸੀਆਂ ਦੇ ਮੁੰਡੇ ਨਾਲ ਵਿਆਹ ਕਰਾਉਂਦੀ ਆਪਣੀ ਮਰਜ਼ੀ ਦੇ ਨਾਲ, ਤੇ ਵਿਆਹ ਕਰਾਉਣ ਦਾ ਫੈਸਲਾ ਲੈਂਦੀ ਹੈ, ਤੇ ਉੱਥੇ ਜਿਹੜੇ ਉਹ ਪਰਿਵਾਰ ਜਿਹੜਾ ਨਹੀਂ ਚਾਹੁੰਦਾ ਕਿਉਂਕਿ ਪਰਿਵਾਰ ਉਹਨੂੰ ਇੱਕ ਸਮਾਜਿਕ ਤੌਰ ਤੇ ਨਮੋਸ਼ੀ ਵਾਲੀ ਗੱਲ ਮੰਨਦਾ, ਤੇ ਉਹਨੂੰ ਕੁੜੀ ਨੂੰ ਜਿਹੜਾ ਹੈ ਉਹ ਮਾਰ ਦਿੱਤਾ ਜਾਂਦਾ ਇਸ ਚੱਕਰ ਦੇ ਵਿੱਚ। ਪਰ ਜਿਹੜਾ ਉਹਦਾ ਡਾਇਲੋਗ ਹੈ ਇਹ ਸਾਰੇ ਦੇ ਦੌਰਾਨ ਉਹ ਇੰਨਾ ਤਿੱਖਾ ਹੈ, ਤੇ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹਵਾਲੇ ਦੇ ਦੇ ਕੇ ਦੱਸਦੀ ਹੈ ਕਿ ਜਾਤ ਪਾਤ ਕੁਛ ਨਹੀਂ ਇਹ ਤੁਹਾਡੀ ਗਲਤ ਹੈ। ਹਾਲਾਂਕਿ ਇੱਕ ਉਹਦਾ ਮਾਮਾ ਜਿਹੜਾ ਉਹਨੂੰ ਮਨਾਉਂਦਾ ਜਾਂ ਜ਼ੋਰ ਲਾਉਂਦਾ ਕਿ ਇਹ ਗਲਤ ਕਰ ਰਹੀ ਹੈ, ਇਹ ਸਮਾਜ ਦੀ ਉਲੰਘਣਾ ਕਰ ਰਹੀ ਹੈ ਸਮਾਜਿਕ ਕਦਰਾਂ ਕੀਮਤਾਂ ਦੀ, ਉਹ ਇੱਕ ਬੰਦਾ ਧਾਰਮਿਕ ਹੈ ਤੇ ਆਪਣੇ ਆਪ ਨੂੰ ਜਿਹੜਾ ਹੈਗਾ ਉਹ ਬਾਣੀ ਪੜ੍ਹਨ ਵਾਲਾ ਜਾਂ ਇੱਦਾਂ ਦਾ ਕਹਿੰਦਾ, ਉਹ ਉਹਦੀਆਂ ਗੱਲਾਂ ਨੂੰ ਉਹ ਬਾਣੀ ਨਾਲ ਕਾਟ ਕਰਦੀ ਹੈ। ਇਹਦਾ ਮਤਲਬ ਇਹ ਕਿ ਔਰਤ ਸਾਹਿਬ ਨੂੰ ਬਾਣੀ ਦੇ ਵੀ ਜਿਹੜਾ ਹੈ ਉਸ ਪੱਖ ਦੀ ਜਾਂ ਹੋਰ ਪੂਰੀ ਸਮਝ ਹੈ ਕਿ ਅਸਲ ਦੇ ਵਿੱਚ ਬਾਣੀ ਦੇ ਅਸਲੀ ਅਰਥ ਕੀ ਨੇ, ਤੇ ਜਦੋਂ ਕਿਸੇ ਨੂੰ ਆਪਦੀ ਸੁਵਿਧਾ ਦੇਣ ਤਾਂ ਕੌਣ ਕਿਸ ਤਰੀਕੇ ਨਾਲ ਉਹ ਜਿਹੜਾ ਹੈ ਉਹ ਪੇਸ਼ ਕਰਦੇ ਨੇ, ਤੇ ਇਸ ਕਰਕੇ ਉਹ ਨਗੇਟ ਨਹੀਂ ਕਰਦੇ ਕਿਸੇ ਰੂਪ ਦੇ ਵਿੱਚ। ਤੇ ਬਾਕੀ ਜਿਹੜਾ ਇੱਕ ਕਮਿਊਨਲ ਜਿਹੜਾ ਸਿਸਟਮ ਹੈ ਸਾਡੇ, ਇਹ ਸਾਡੇ ਨੀ ਬਹੁਤ ਦੁਨੀਆਂ ਦਾ ਇੱਕ ਫਨੋਮਨਾ ਰਿਹਾ ਕਿਸੇ ਵੇਲੇ, ਬਹੁਤ ਸਾਰੀਆਂ ਜਿਹੜੀਆਂ ਵੱਡੇ ਵੱਡੇ ਜਿਹੜੇ ਹੈਗੇ ਆ ਹੋਲੋਕਾਸਟ ਜਿਹੜੇ ਹੋਏ ਆ, ਵੱਡੇ ਵੱਡੇ ਮਸਾਕਰ ਹੋਏ ਆ, ਉਹ ਇਸ ਨੂੰ ਕਮਿਊਨਲ ਜਿਹੜਾ ਹੈ ਇਸ ਨੂੰ ਲੈ ਕੇ ਹੋਏ ਆ, ਆਈਡੀਆ ਨੂੰ ਲੈ ਕੇ ਹੋਏ ਆ, ਭਾਵੇਂ ਕਿਤੇ ਵੀ ਇਹ ਤਾਂ ਆਦਿ ਕਾਲ ਤੋਂ ਜਿਹੜਾ ਹੈ, ਭਾਵੇਂ ਰੋਮਨਾਂ ਦੀ ਲੜਾਈ ਰਹੀ ਹੋਵੇ ਕਿਸੇ ਵੇਲੇ, ਉਦੋਂ ਬਾਅਦ ਅੱਜ ਤੱਕ ਵੀ ਜਿਹੜਾ ਹੈ ਗਾਜ਼ਾ ਪੱਟੀ ਦੇ ਵਿੱਚ ਜਿਹੜੀ ਆ ਉਹ ਇਹ ਸਾਰੀ ਲੜਾਈ ਜਿਹੜੀ ਚੱਲ ਰਹੀ ਹੈ, ਤੇ ਅਸੀਂ ਜਿਹੜਾ ਸਭ ਤੋਂ ਵੱਡਾ ਹੋਲੋਕਾਸਟ ਆਪਾਂ ਦੇਖ ਚੁੱਕੇ 1947 ਦੀ ਤਕਸੀਮ, ਜਿਹਦੇ ਚ ਜਿਹੜੇ ਸੀ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬੀ ਮਾਰੇ ਗਏ, ਸਿਰਫ ਇੱਕ ਕਮਿਊਨਲ ਇੱਕ ਫਿਰਕੂ ਜਿਹੜਾ ਹੈ ਉਹਦੇ ਸਿਲਸਿਲੇ ਦੇ ਵਿੱਚ, ਤੇ ਉਹ ਉਸਦੀ ਸਮਝ ਜਿਹੜੀ ਆ ਉਹ ਆਉਂਦੀ ਆ ਜਦੋਂ ਅੰਨੇ ਨਿਸ਼ਾਨ ਚ ਲਿਖਦੇ ਆ ਉਹ, ਤੇ ਉਹ ਅੰਨੇ ਨਿਸ਼ਾਨ ਚ ਤੋਂ ਪਤਾ ਲੱਗਦਾ ਕਿ ਉਹ ਕਿਸ ਤਰੀਕੇ ਦਾ ਕਿਵੇਂ ਉਹ ਜਿਹੜੇ ਇੱਕ ਸਾਰਾ ਇੱਕ ਕਮਿਊਨਲ ਅਵਾਰਡ ਉਸ ਵੇਲੇ ਜੋ ਅੰਗਰੇਜ਼ਾਂ ਵੱਲੋਂ ਦਿੱਤਾ ਜਾਂਦਾ ਹੈ ਹਿੰਦੁਸਤਾਨ ਪਾਕਿਸਤਾਨ ਬਣਦੇ ਆ, ਤੇ ਕਿਸ ਤਰ੍ਹਾਂ ਇੱਥੇ ਰਾਇਟਸ ਸ਼ੁਰੂ ਹੁੰਦੇ ਆ, ਦੰਗੇ ਸ਼ੁਰੂ ਹੁੰਦੇ ਆ, ਤੇ ਆਮ ਬੰਦਾ ਉਹਦੇ ਚ ਕਿਵੇਂ ਨਪੀੜਿਆ ਜਾਂਦਾ ਹੈ, ਇਸ ਤਰ੍ਹਾਂ ਦੀ ਗੱਲ। ਮੇਰਾ ਉਹ ਨੇ ਕੋਈ ਸਬਜੈਕਟ ਛੱਡਿਆ ਨਹੀਂ, ਤੇ ਪਰ ਉਹਨਾਂ ਦਾ ਜਿਹੜਾ ਸੀਗਾ ਜਿਹੜਾ ਮੈਂ ਕਹਿੰਦਾ ਕਿ ਧਰਾਤਲ ਜਿਹੜਾ ਹੈ ਉਹ ਬਿਲਕੁਲ ਪੇਂਡੂ ਰਿਹਾ ਉਹਨਾਂ ਦਾ ਜਿਹੜਾ, ਕਿਉਂਕਿ ਉਹ ਆਪ ਖੁਦ ਕੁੰਬੜਵਾਲ ਪਿੰਡ ਸੰਗਰੂਰ ਜ਼ਿਲ੍ਹੇ ਚ ਜਿੱਥੇ ਉਹਨਾਂ ਦਾ ਜਨਮ ਹੋਇਆ, ਪਰ ਉਹਨਾਂ ਦੀ ਜਿਹੜੀ ਜ਼ਿੰਦਗੀ ਉਹ ਪਰਵਾਹੀ ਪਿੰਡ ਹੈ ਹੁਣ ਮਾਨਸਾ ਜ਼ਿਲ੍ਹੇ ਚ, ਉਹ ਕਿਸੇ ਵੇਲੇ ਬਠਿੰਡੇ ਜ਼ਿਲ੍ਹੇ ਸੀਗਾ, ਤੇ ਉੱਥੇ ਉਹਦੇ ਫਾਦਰ ਆ ਗਏ ਸੀ, ਤੇ ਉਹ ਜਿਹੜਾ ਹੈ ਉੱਥੇ ਪੜ੍ਹਾਈ ਸਾਰਾ ਕੁਛ ਉੱਥੇ ਕੀਤਾ, ਤੇ ਉਹਨਾਂ ਨੇ ਆਪਣੀ ਜ਼ਿੰਦਗੀ ਬੜੀ ਤੰਗੀਆਂ ਤੁਰਸ਼ੀਆਂ ਦੇ ਵਿੱਚ ਜਿਹੜੀ ਉਹਨਾਂ ਨੇ ਕੱਟੀ, ਤੇ ਉਹਦਾ ਵੀ ਇੱਕ ਤਰੀਕੇ ਦਾ ਅਸਰ ਸੀ। ਤੇ ਉਸ ਵੇਲੇ ਜਦੋਂ ਉਹਨਾਂ ਦੀ ਇੱਕ ਵਿਦਿਆਰਥੀ ਦੇ ਤੌਰ ਤੇ ਗਰੂਮਿੰਗ ਹੁੰਦੀ ਹੈ, ਤਾਂ ਉਸ ਵੇਲੇ ਜਿਹੜਾ ਸੀ ਰਿਆਸਤੀ ਰਾਜ ਸੀ ਇੱਧਰ, ਤੇ ਕਿਉਂਕਿ ਪੰਜਾਬ ਰਿਆਸਤ ਦੇ ਵਿੱਚ ਸੀ ਇਹ ਇਲਾਕਾ, ਤੇ ਜ਼ਮੀਨਾਂ ਦੇ ਕਿਸਾਨ ਮਾਲਕ ਹੈ ਨਹੀਂ ਸੀ, ਉਹ ਮੁਜਾਰੇ ਸੀ, ਜ਼ਮੀਨਾਂ ਜਗੀਰਦਾਰਾਂ ਕੋਲੇ ਸੀ, ਤੇ ਉੱਥੇ ਜਿਹੜੇ ਸੀ ਉਹ ਮੁਜਾਰਿਆਂ ਨਾਲ ਕੀ ਸਲੂਕ ਹੁੰਦਾ ਸੀ, ਕਿੰਨਾ ਭੈੜਾ ਸਲੂਕ ਕਰਦੇ ਸੀ ਜਿਹੜੇ ਕਰਿੰਦੇ ਸੀ ਜਗੀਰਦਾਰਾਂ ਦੇ, ਤੇ ਉਹ ਖੇਤਾਂ ਚ ਕੰਮ ਕਰਦੇ ਸੀ, ਸਾਰਾ ਕੁਛ ਉਹ ਕਰਦੇ ਸੀ, ਪਰ ਉਹ ਪੱਠੇ ਵੀ ਵੱਢ ਕੇ ਨਹੀਂ ਸੀ ਲਿਆ ਸਕਦੇ, ਤੇ ਇੱਥੋਂ ਤੱਕ ਕਿ ਉਹਨਾਂ ਦੇ ਸਮਾਨ ਦੀ ਤਲਾਸ਼ੀ ਲਈ ਜਾਂਦੇ ਸੀ ਜਦੋਂ ਉਹ ਜਾਂਦੇ ਸੀ, ਉਹ ਸਾਰਾ ਕੁਛ ਉਹਨਾਂ ਨੇ ਅੱਖੀਂ ਦੇਖਿਆ। ਤੇ ਇੱਥੋਂ ਤੱਕ ਛੋਟੀ ਜਿਹੀ ਚੀਜ਼ ਹੁੰਦੀ ਆ ਮੱਕੀ ਦੀਆਂ ਛੱਲੀਆਂ, ਜੇ ਉਹਨਾਂ ਨੇ ਚੀਜ਼ ਕੀਤਾ ਜਾਂ ਇਹ ਦਿਲ ਕੀਤਾ ਕਿ ਸਾਰਾ ਕੁਛ ਬੀਜਿਆ ਵੱਢਿਆ ਉਹਨਾਂ ਨੇ ਹੁੰਦਾ ਸੀ, ਜਿਹੜੀ ਹੈ ਇੱਕ ਜਿਹੜੀ ਹੋ ਗਈ ਗੰਨਾ ਹੋ ਗਿਆ ਕਿ ਗੰਨਾ ਪੱਟ ਕੇ ਝੂਬ ਲੈਣ, ਇਹ ਉਹਨਾਂ ਦੀ ਜ਼ਰੂਰਤ ਨਹੀਂ ਸੀ ਹੁੰਦੀ, ਉਹਨਾਂ ਤੋਂ ਖੋਹ ਲਿਆ ਜਾਂਦਾ। ਇਸ ਤਰ੍ਹਾਂ ਦੀ ਜਿਹੜੀ ਸੀ ਉਹ ਲਾਈਫ ਕਿਸਾਨੀ ਦੀ ਉਹਨਾਂ ਨੇ ਦੇਖੀ ਹੋਈ ਸੀ, ਤੇ ਜਿਹਦੇ ਚ ਫਿਰ ਸਾਰੀ ਗੱਲ ਜਿਵੇਂ ਬਗਾਨੇ ਬੋਰਡ ਦੀ ਛਾਂ, ਜਦੋਂ ਬੋਰਡ ਹੁੰਦੇ ਨੇ ਜਿਹੜੇ ਕਿਸਾਨੀ ਲਾਈਫ ਦੇ ਨਾਲ ਜਿਹੜੇ ਸਿੱਧੇ ਸਿੱਧੇ ਜਿਹੜੇ ਸੰਬੰਧਿਤ ਨੇ, ਤੇ ਇੱਕ ਪੱਖ ਗੌਤਮ ਜੀ ਔਰਤ ਸਾਹਿਬ ਦੇ ਨਾਟਕਾਂ ਦਾ, ਉਹਨਾਂ ਨੇ ਕੁਛ ਜਿਹੜੀਆਂ ਇੱਦਾਂ ਦੀਆਂ ਡਿਵਾਈਸ ਉਹਦੇ ਚ ਆਪਣੇ ਯੂਜ ਕੀਤੀਆਂ, ਜਿਵੇਂ ਕੁਛ ਮਿੱਥਾਂ ਦੇ ਵਿੱਚ ਕਈ ਗੱਲਾਂ ਪਈਆਂ ਸੀ, ਤੇ ਉਹ ਮਿੱਥਾਂ ਇੰਨੀਆਂ ਸਟਰੋਂਗ ਹੁੰਦੀਆਂ ਕਈ ਵਾਰੀ ਸਾਡੇ ਸਾਡੀ ਆਡੀਅੰਸ ਨੂੰ ਸਾਡੇ ਲੋਕਾਂ ਨੂੰ ਇੰਨਾ ਪ੍ਰਭਾਵਿਤ ਕਰਕੇ ਰੱਖਦੀਆਂ ਉਹ ਮਿੱਥਾਂ ਦੇ ਵਿੱਚੋਂ ਉਹ ਕਿੱਸਿਆਂ ਦੇ ਵਿੱਚੋਂ ਵੀ ਉਹਨਾਂ ਦੇ ਨਾਟਕ ਨਿਕਲੇ ਜਿਵੇਂ ਕੀਰਤ ਸਿੰਘ ਦੀ ਮੌਤ ਹੈ ਕੀਰਤ ਸਿੰਘ ਦੀ ਮੌਤ ਇੱਕ ਕਿੱਸਾ ਹੈ ਜਿਹੜਾ ਲੁਧਿਆਣੇ ਦੇ ਇਲਾਕੇ ਦੇ ਵਿੱਚੋਂ ਲਿਖਿਆ ਸੀ ਉਹ ਕਿੱਸੇ ਦੇ ਲੇਖਕ ਦਾ ਨਾਮ ਬੱਦੋਵਾਲ ਬੱਦੋਵਾਲ ਜਾਂ ਪੇਤਨ ਦਾ ਸੀਗਾ ਲੇਖਕ ਪੰਡਿਤ ਸੀ ਉਹ ਤੇ ਜਿਹਨੇ ਉਹ ਕਿੱਸੇ ਦਾ ਜਿਹੜਾ ਆਧਾਰ ਸੀ ਉਹ ਲਾਲਚ ਸੀਗਾ ਜਿਹਦੇ ਚ ਕੀਰਤ ਸਿੰਘ ਦੀ ਸੱਸ ਤੇ ਸਾਲੇ ਉਹਨੂੰ ਇਸ ਕਰਕੇ ਮਾਰ ਦਿੰਦੇ ਆ ਕਿ ਉਹਦੇ ਉਹ ਪੈਸੇ ਲੈ ਕੇ ਆਉਂਦਾ ਟੂਮਾ ਲੈ ਕੇ ਆਉਂਦਾ ਉਹ ਫੌਜ ਚੋਂ ਤੇ ਏਦਾਂ ਦੀ ਉਹ ਕਿਸੇ ਦਾ ਨਾਂ ਵੀ ਕੀਰਤ ਸਿੰਘ ਦੀ ਮੌਤ ਸੀ ਤੇ ਔਖ ਨੇ ਆਪਣੇ ਨਾਟਕ ਦਾ ਨਾਂ ਵੀ ਉਹੀ ਰੱਖਿਆ ਤੇ ਕਹਾਣੀ ਲੱਗਦਾ ਉਹ ਨੇੜੇ ਰੱਖੀ ਪਰ ਉਹਨੂੰ ਵੀ ਜਿਹੜੀ ਹੈ ਛੋਟੇ ਕਿਸਾਨੀ ਦੀ ਮਜ਼ਬੂਰੀ ਨਾਲ ਜੋੜ ਕੇ ਜਿਹੜਾ ਹੈ ਉਹ ਦੱਸਿਆ ਤੇ ਉਹ ਇਸ ਤਰ੍ਹਾਂ ਦਾ ਤੇ ਇੱਕ ਉਹਨਾਂ ਦਾ ਨਾਟਕ ਹੋਰ ਹੈ ਇੱਕ ਸੀ ਦਰਿਆ ਦੇ ਵਿੱਚ ਦੀ ਜਿਹੜੀ ਉਹ ਸਾਰੀ ਜਿਹੜੀ ਲੈਜੈਂਡ ਆ ਉਹ ਵੀ ਸਾਡੇ ਫੋਕ ਚ ਪਈ ਆ ਕਿਤੇ ਨਾ ਕਿਤੇ ਇੱਕ ਬੰਦਾ ਜਿਹੜਾ ਖੇਤੀ ਕਰਦਾ ਤੇ ਦੂਜਾ ਬੰਦਾ ਜਿਹੜਾ ਸੀ ਉਹ ਸਾਧ ਹੋ ਗਿਆ ਤੇ ਕਿਸੇ ਵੇਲੇ ਉਹਨੂੰ ਉਹ ਬਣਾ ਉਹਨੂੰ ਕਰਨੀ ਵਾਲਾ ਸਾਧ ਕਹਿਣ ਲੱਗ ਗਏ ਲੋਕ ਤੇ ਉਹ ਜਿਹੜਾ ਖੇਤੀ ਕਰਦਾ ਉਹਨੂੰ ਕੋਈ ਪਰਵਾਹ ਨੀ ਉਹ ਮਿਹਨਤੀ ਆ ਬੰਦਾ ਕਿਰਤੀ ਹੈ ਤੇ ਉਹਦੇ ਚ ਫਿਰ ਜਦੋਂ ਆਪਣੇ ਘਰ ਆਉਂਦਾ ਤੇ ਉਹਦੇ ਘਰ ਵਾਲੀ ਨੂੰ ਜਿਹੜਾ ਉਹ ਆ ਕੇ ਦੱਸਦਾ ਮੈਂ ਉਹ ਹਾਂ ਤੇ ਮੈਂ ਬੜਾ ਕਰਨੀ ਵਾਲਾ ਲੋਕ ਉਹਦੇ ਪੈਰੀ ਡਿੱਗਦੇ ਆ ਮੈਂ ਆਪਣੇ ਭਰਾ ਨੂੰ ਮਿਲਣਾ ਚਾਹੁੰਦਾ ਉਹਨੂੰ ਬੁਲਾ ਕੇ ਲਿਆ ਉਹ ਕਹਿੰਦੇ ਵੀ ਦਰਿਆ ਚੜਿਆ ਹੋਇਆ ਤੇ ਵੀ ਮੈਂ ਦਰਿਆ ਚ ਕਿਵੇਂ ਲੰਘ ਸਕਦੀ ਉਹ ਕਹਿੰਦੇ ਉਹ ਆਪਣੇ ਇਹਦੇ ਚ ਜੱਟਾਂ ਦੇ ਵਿੱਚੋਂ ਐ ਉਹਨੂੰ ਭੂਤੀ ਦਿੰਦਾ ਵੀ ਤੂੰ ਭੂਤੀ ਦਰਿਆ ਸੁੱਟ ਦੀ ਤੇ ਦਰਿਆ ਤੈਨੂੰ ਰਾਹ ਦੇ ਦੂਗਾ ਇਹ ਕਿਤੇ ਪਈ ਆ ਲੈਜੈਂਡ ਤੇ ਹਾਲਾਂਕਿ ਲੈਜੈਂਡ ਦੇ ਵਿੱਚ ਵੀ ਜਿਹੜੀ ਗੱਲ ਹੈਗੀ ਉਹ ਕਿਰਤ ਨੂੰ ਵੱਡੀ ਦੱਸਿਆ ਤੇ ਉਹ ਕਹਿੰਦੇ ਉਹ ਦਰਿਆ ਪਾਰ ਕਰਕੇ ਲੰਘਦੀ ਆ ਤੋਂ ਬੰਦਾ ਖੇਤ ਬਾਹਰ ਆ ਜੋਤਾ ਲਾ ਰਿਹਾ ਤੇ ਉਹ ਕਹਿੰਦੇ ਏਦਾਂ ਏਦਾਂ ਕਰਕੇ ਉਹ ਆਏ ਨੇਗੇ ਆਪਣੇ ਵੱਡੇ ਭਰਾ ਬੜੇ ਕਰਨੀ ਵਾਲੇ ਸੰਤ ਬਣੇ ਹੋਏ ਨੇ ਇਹ ਬਾਹਰ ਨੇ ਵੀ ਉਹ ਪਿੱਛਾ ਵੀ ਉਹ ਮਿਲਣਾ ਉਹਨਾਂ ਨੇ ਛੋਟੇ ਭਰਾ ਨੂੰ ਤੇ ਤੂੰ ਹਲ ਛੱਡ ਕੇ ਆ ਜਾ ਉਹ ਕਹਿੰਦਾ ਵੀ ਮੈਂ ਤੁਹਾਨੂੰ ਜੋਤਾ ਪੂਰਾ ਕਰਕੇ ਆਊਂਗਾ ਮੈਂ ਨੀ ਹਲ ਛੱਡ ਕੇ ਆ ਸਕਦਾ ਉਹਨੂੰ ਕਹਿੰਦੇ ਵੀ ਜੇ ਉਹਨੂੰ ਜ਼ਿਆਦਾ ਮਿਲਣ ਦਾ ਲਾਲਚ ਉਹਨੂੰ ਹੈ ਤਾਂ ਹੈ ਜ਼ਿਆਦਾ ਤਾਂ ਇੱਥੇ ਆ ਜਾਏ ਮੈਨੂੰ ਮਿਲਣ ਉਹ ਕਹਿੰਦੀ ਚੱਲ ਠੀਕ ਹੈ ਪਰ ਕਹਿੰਦੇ ਦਰਿਆ ਚੜਿਆ ਹੋਇਆ ਸੀ ਆਉਂਦੇ ਤਾਂ ਮੈਨੂੰ ਉਹਨੇ ਭੂਤੀ ਦੇ ਦਿੱਤੀ ਸੀ ਤੇ ਮੈਂ ਰਾਹ ਦੇ ਦਿੱਤਾ ਸੀ ਦਰਿਆ ਨੇ ਹੁਣ ਮੈਂ ਕਿਵੇਂ ਜਾਊਂ ਤੇ ਇਹ ਬੜਾ ਕਮਾਲ ਦੀ ਗੱਲ ਹੈ ਕਿ ਔਖ ਨੇ ਇਹ ਸਾਰੇ ਮਾਮਲੇ ਨੂੰ ਇਸ ਤਰੀਕੇ ਨਾਲ ਕਿਵੇਂ ਫੜਿਆ ਤੇ ਉਹ ਕਹਿੰਦਾ ਵੀ ਕੋਈ ਗੱਲ ਨੀ ਕਹਿੰਦਾ ਉਹ ਆਪਣੇ ਹਲ ਦੇ ਜਿਹੜਾ ਜਿੱਥੇ ਹਲ ਬਾਹਰ ਹੈ ਜ਼ਮੀਨ ਦੇ ਓਰੇ ਦੇ ਵਿੱਚੋਂ ਹਲ ਦੀ ਚੌ ਦੇ ਨੇੜਿਓਂ ਤੇ ਜਿੱਥੇ ਹਲ ਉਹਦਾ ਵਗ ਰਿਹਾ ਉੱਥੋਂ ਇੱਕ ਮੁੱਠੀ ਭਰ ਕੇ ਉਹ ਮਿੱਟੀ ਦੇ ਦਿੰਦਾ ਵੀ ਲੈ ਇੱਕ ਕਿਰਤ ਦੀ ਜਿਹੜੀ ਹੈਗੀ ਇਹ ਭੂਤੀ ਹੈ ਤੇ ਇਹ ਸੁੱਟਦੀ ਦਰਿਆ ਰਾਹ ਦੇ ਦੂਗਾ ਤੇ ਉਹਨੂੰ ਦਰਿਆ ਉਸ ਤੋਂ ਵੀ ਜ਼ਿਆਦਾ ਵੱਡਾ ਰਾਹ ਦੇ ਦਿੰਦਾ ਹੁਣ ਇਹ ਗੱਲ ਆਪਾਂ ਮਿੱਥ ਚ ਹੈ ਮਿੱਥ ਦੀ ਲੈਜੈਂਡ ਹੈ ਪਰ ਔਰਖ ਨੇ ਇਹਨੂੰ ਇੱਕ ਕਿਰਤ ਨੂੰ ਵੱਡਾ ਦੱਸਣ ਵਾਸਤੇ ਸਟੇਜ ਤੇ ਲੈ ਕੇ ਆਉਂਦਾ ਤੇ ਕਿਸ ਤਰੀਕੇ ਨਾਲ ਲਿਆਂਦਾ ਤੇ ਫਿਰ ਉਹ ਵੀ ਦੱਸਿਆ ਕਿ ਉਹ ਬੰਦਾ ਘਰੋਂ ਆਰਥਿਕ ਤੰਗੀ ਕਾਰਨ ਕਬੀਲਦਾਰੀ ਨਾ ਸੰਭਾਲਣ ਕਾਰਨ ਉਹ ਭੱਜ ਗਿਆ ਘਰੋਂ ਸਾਧ ਬਣ ਗਿਆ ਤੇ ਸੋ ਇੱਕ ਉਹਨਾਂ ਦਾ ਪਲੇ ਜਦੋਂ ਪੰਜਾਬ ਦੇ ਹਾਲਾਤ ਬੜੇ ਖਰਾਬ ਸੀ ਹਰਿਆ ਬੂਟ ਇੱਕ ਜਿਹੜਾ ਪੁਲਿਸ ਤਸ਼ੱਦਦ ਦੇ ਖਿਲਾਫ ਹੈ ਉਹ ਪਲੇ ਵੀ ਬੜਾ ਹਾਲਾਂਕਿ ਉਹ ਘੱਟ ਖੇਡਿਆ ਗਿਆ ਉਹਦੀ ਚਰਚਾ ਵੀ ਘੱਟ ਹੋਈ ਹੈ ਬਹੁਤ ਕਮਾਲ ਹੈ ਜਿਹੜਾ ਉਹਨਾਂ ਨੇ ਇੱਕ ਛੋਟੀ ਛੋਟੀ ਜਿਹੜੀਆਂ ਇੱਕ ਹਿਊਮਨ ਜਿਹੜੀ ਇੱਕ ਇਮੋਸ਼ਨ ਨੇ ਜਿਹੜੀਆਂ ਉਹਦੇ ਚੋਂ ਫੜੀਆਂ ਨੇ ਤੇ ਇਸੇ ਤਰ੍ਹਾਂ ਜਿਹੜਾ ਹੈ ਪੱਠ ਖੇਡਣ ਦਾ ਰਹਿਣਾ ਜਿਹੜਾ ਨਕਸਲਵਾੜੀ ਮੂਵਮੈਂਟ ਦੇ ਉੱਪਰ ਹੈ ਜਦੋਂ ਫੇਕ ਇਨਕਾਊਂਟਰ ਪੰਜਾਬ ਚ ਹੁੰਦੇ ਸੀ ਤੇ ਉਹ ਉਹਦੇ ਉੱਪਰ ਹੈਗਾ ਤੇ ਉਹਦੇ ਚ ਇਹੀ ਹੈ ਕਿ ਕਿਵੇਂ ਇੱਕ ਆਮ ਬੰਦੇ ਦੀਆਂ ਜਿਹੜੀਆਂ ਭਾਵਨਾਵਾਂ ਦਾ ਉਹ ਹੁੰਦਾ ਇੱਕ ਉਸ ਸਿਪਾਹੀ ਤੋਂ ਹੀ ਜਿਹੜਾ ਉਹਨੂੰ ਗੋਲੀ ਮਰਵਾਈ ਜਾਂਦੀ ਹੈ ਜਿਹਦਾ ਉਹ ਕਲਾਸ ਪਹਿਲੋਂ ਰਿਹਾ ਕਿਸੇ ਵੇਲੇ ਤੇ ਉਸ ਇਸ ਤਰ੍ਹਾਂ ਦਾ ਜਿਹੜਾ ਹੈਗਾ ਨਾਟਕਾਂ ਦਾ ਘੇਰਾ ਬਹੁਤ ਵਸੀ ਹੈ ਜਿਹਦੇ ਚ ਮਿੱਥ ਨੂੰ ਵੀ ਇੱਕ ਨਵੇਂ ਢੰਗ ਨਾਲ ਪੇਸ਼ ਕੀਤਾ ਗਿਆ ਜਿਹੜੀਆਂ ਪ੍ਰਚਲਿਤ ਲੋਕ ਕਹਾਣੀਆਂ ਨੇ ਉਹਨਾਂ ਦਾ ਵੀ ਜਿਹੜਾ ਲਿਆ ਗਿਆ ਇੱਕ ਗੌਤਮ ਜਿਹੜੀ ਗੱਲ ਤੁਸੀਂ ਸ਼ੁਰੂ ਕੀਤੀ ਸੀ ਜਿੱਥੋਂ ਬਗਾਨੇ ਬੋਰਡ ਦੀ ਛਾਂ ਦੇ ਅੱਗੇ ਇੱਕ ਗੀਤ ਦੀਆਂ ਲਾਈਨਾਂ ਜਿਹੜੀਆਂ ਉੱਭਰਦੀਆਂ ਜਨਮ ਧਾਰਿਆ ਢਿੱਡ ਦੀ ਲੋੜ ਵਿੱਚੋਂ ਮਰ ਜਾਣਗੇ ਢਿੱਡ ਦੀ ਲੋੜ ਪਿੱਛੇ ਖੜੀ ਸੁੱਖ ਦੀ ਭਾਲ ਦੇ ਭਲਾ ਕਿੱਥੋਂ ਜਿਹੜੇ ਰਹਿਣ ਬਗਾਨੇ ਬੋਰਡ ਥੱਲੇ ਤੇ ਹੁਣ ਕਮਾਲ ਦੀ ਗੱਲ ਇਹ ਬਹੁਤ ਲੋਕਾਂ ਨੂੰ ਪਤਾ ਕਿ ਔਰਖ ਸਾਹਿਬ ਗੀਤ ਬਹੁਤ ਸੋਹਣੇ ਲਿਖਦੇ ਸੀ ਉਹ ਠੀਕ ਹੈ ਉਹਨਾਂ ਨੂੰ ਲੱਗਿਆ ਕਿ ਗੀਤ ਲਿਖੇ ਨੀ ਪਰ ਜਿੰਨੇ ਵੀ ਉਹਨਾਂ ਦੇ ਨਾਟਕ ਨੇ ਉਹ ਗੀਤ ਨਾਲ ਹੀ ਸ਼ੁਰੂ ਹੁੰਦੇ ਤੇ ਗੀਤ ਨਾਲ ਹੀ ਉਹਨਾਂ ਦਾ ਐਂਡ ਹੁੰਦਾ ਤੇ ਵਿੱਚ ਵੀ ਕਈ ਵਾਰੀ ਗੀਤ ਆ ਜਾਂਦਾ ਕੋਈ ਸਿਚੁਏਸ਼ਨ ਦੱਸਣ ਵਾਸਤੇ ਤੇ ਇਹ ਬੜੀ ਕਮਾਲ ਦੀ ਕਲਾ ਸੀ, ਮੈਂ ਹੋਰ ਕਿਸੇ ਨਾਟਕਕਾਰ ਚ ਇਸ ਰੂਪ ਜਿਹੜੀ ਉਹ ਨਹੀਂ ਦੇਖੀ। ਮੈਨੂੰ ਯਾਦ ਹੈ ਜਦੋਂ ਮੈਂ ਪਹਿਲੀ ਵਾਰ ਉਹਨਾਂ ਦੇ ਗਰੁੱਪ ਚ ਸ਼ਾਮਿਲ ਹੋਇਆ, ਮੈਂ ਕਾਲਜ ਦਾ ਸਟੂਡੈਂਟ ਸੀ, ਕਾਲਜ ਦੀ ਟੀਮ ਚ ਮੈਂ ਬਤੌਰ ਕਲਾਕਾਰ ਬਤੌਰ ਅਦਾਕਾਰ ਸ਼ਾਮਿਲ ਹੋਇਆ। ਉਦੋਂ ਨਾਟਕ ਤਿਆਰ ਕਰਾ ਰਹੇ ਸੀ ਮੰਜੇ ਦੀ ਬਾਹੀ, ਤੇ ਮੰਜੇ ਦੀ ਬਾਹੀ ਉਸ ਤੋਂ ਪਹਿਲਾਂ ਉਹਨਾਂ ਦੀ ਕਹਾਣੀ ਸੀ ਜਿਹੜੀ ਦ੍ਰਿਸ਼ਟੀ ਮੈਗਜ਼ੀਨ ਦੇ ਵਿੱਚ ਛਪੀ ਸੀ, ਉਹਦੇ ਤੋਂ ਉਹਨਾਂ ਨੇ ਨਾਟਕ ਬਣਾਇਆ। ਤੇ ਨਾਟਕ ਉਹ ਵੀ ਛੋਟੀ ਆਰਥਿਕਤਾ ਦੇ ਦੁਆਲੇ ਘੁੰਮਦਾ ਸੀ, ਤੇ ਪਰ ਇੱਕ ਜਿਹੜੀ ਇੱਕ ਮਨੁੱਖ ਦੀ ਇੱਕ ਜਿਹੜੀ ਸੈਕਸ ਪ੍ਰਤੀ ਜਿਹੜੀ ਜ਼ੀਲ ਆ ਉਹ ਉਸਨੂੰ ਲੈ ਕੇ ਵੀ ਸੀ ਕਿ ਬੰਦੇ ਦੀ ਇੱਕ ਤੰਗ ਤਾਂ ਹੁੰਦੀ ਹੈ, ਇਹ ਮਨੁੱਖੀ ਲੋੜ ਹੈ। ਤੇ ਉਹ ਜਦੋਂ ਮੰਜੇ ਦੀ ਬਾਹੀ ਦਾ ਜਿਹੜਾ ਆਈਡੀਆ ਸੀ ਕਿ ਉਹ ਜੇਠ ਜਿਹੜਾ ਹੈ ਆਪਣੀ ਭਰਜਾਈ ਦੇ ਨਾਲ ਨੇੜੇ ਹੋਣਾ ਚਾਹੁੰਦਾ ਹੈ, ਉਹ ਤੇ ਉਹਨੂੰ ਕਹਿੰਦੇ ਵੀ ਨਹੀਂ ਇਹ ਸਾਡੇ ਰਿਸ਼ਤਿਆਂ ਦੀ ਜਿਹੜੀ ਅੱਗ ਹੈ, ਤੇ ਇਹ ਇਸ ਤਰੀਕੇ ਦੇ ਨਾਲ ਸੱਚੀ ਸੁੱਚੀ ਆਪਣੇ ਆਪ ਨੂੰ ਉਹ ਕਰਨਾ, ਤੇ ਫਿਰ ਉਦੋਂ ਬਾਅਦ ਉਹ ਰੌਲਾ ਪਾਉਂਦਾ ਮੇਰੀ ਜ਼ਮੀਨ ਵੰਡੋ ਤੇ ਮੈਂ ਅੱਡ ਹੋਣਾ, ਮੈਂ ਤਾਂ ਵਿਆਹ ਕਰਾਉਣਾ, ਤੀਵੀਂ ਲਿਆਉਣੀ ਹੈ ਮੁੱਲ ਦੀ, ਇਹ ਇਸ ਤਰੀਕੇ ਦਾ। ਹੁਣ ਜਦੋਂ ਉਹ ਨਾਟਕ ਅਸੀਂ ਜਦੋਂ ਸ਼ੁਰੂਆਤ ਕੀਤੀ ਉਸ ਨਾਟਕ ਦੀ, ਤਾਂ ਉਹਨਾਂ ਨੇ ਉਹਦੇ ਲਈ ਇੱਕ ਗੀਤ ਲਿਖਿਆ, ਕਹਿੰਦੇ ਆਪਾਂ ਇਸ ਗੀਤ ਨਾਲ ਸ਼ੁਰੂ ਕਰਨਾ। ਉਹ ਗੀਤ ਸੀਗਾ ਕਿਉਂਕਿ ਜਿਹੜੇ ਸਾਡੀ ਜਿਹੜੀਆਂ ਪਹਿਲੀਆਂ ਸਾਡੇ ਐਪਿਕਸ ਦੇ ਵਿੱਚ ਗੱਲਾਂ ਪਈਆਂ ਨੇ, ਰਮਾਇਣ ਚ ਵੱਡੀ ਗੱਲ ਪਈ ਹੈ, ਤੇ ਉਹ ਉੱਥੋਂ ਸ਼ੁਰੂ ਕੀਤਾ ਉਹਨਾਂ ਨੇ, ਰਾਮ ਪਰਸ਼ੋਤਮ ਸੀਤਾ ਪਤੀ ਵਰਤਾ ਤੇ ਲਛਮਣ ਜੱਤ ਦਾ ਪੂਰਾ, ਪੂਰਿਆਂ ਦੀ ਕਥਾ ਪੂਰੇ ਕਵੀ ਕਰ ਗਏ ਕੁੱਝ ਨਾ ਰਿਹਾ ਅਧੂਰਾ, ਤੇ ਇੱਕ ਰਾਮ ਲਛਮਣ ਤੇ ਸੀਤਾ ਅੱਜ ਸਾਡੇ ਨੇ ਮੂਹਰੇ, ਇਹਨਾਂ ਦੀ ਕਥਾ ਕੌਣ ਕਰੇਗਾ ਜੋ ਨਾ ਅੱਧੇ ਨਾ ਪੂਰੇ। ਉਹਨਾਂ ਦੇ ਦਿਮਾਗ ਚ ਇੱਕਦਮ ਫਿਰ ਇਹ ਆਈਡੀਆ ਆਇਆ ਗੀਤ ਲਿਖਣ ਤੋਂ ਬਾਅਦ ਵੀ ਇਹ ਨਾਟਕ ਦਾ ਮੰਜੇ ਦੀ ਬਾਹੀ ਛੱਡ ਕੇ ਜਾਂ ਹੋਰ ਉਹਨਾਂ ਦੇ ਕੈਰੇਕਟਰ ਦੇ ਨਾਂ ਵੀ ਫਿਰ ਉਹਨਾਂ ਨੇ ਬਦਲਦੇ, ਫਿਰ ਉਸ ਨਾਟਕ ਦਾ ਨਾਂ ਰੱਖਿਆ ਗਿਆ ਇੱਕ ਰਮਾਇਣ ਹੋਰ। ਉਸ ਪਾਤਰਾਂ ਦੇ ਨਾਂ ਕਹਾਣੀ ਉਹੀ ਰਹੀ, ਪਾਤਰਾਂ ਦੇ ਨਾਮ ਬਦਲ ਕੇ, ਜਿਵੇਂ ਜਿਹੜਾ ਉਹਦੇ ਸੱਜਣ ਸੀ ਉਹ ਰਾਮ ਬਣ ਗਿਆ, ਜਿਹੜਾ ਗੱਜੂ ਸੀ ਉਹ ਲਛਮਣ ਬਣਾ ਤਾ ਉਹਨੂੰ, ਤੇ ਉੱਥੇ ਲਛਮਣ ਜਾਤੀ ਸਾਥੀ ਆ ਉਸ ਐਪਿਕ ਦੇ ਵਿੱਚ, ਪਰ ਇੱਥੇ ਉਹ ਉੱਚ ਜਾਤ ਸਾਤ ਵਾਲੀ ਜਿਹੜੀ ਗੱਲ ਹੈ ਨੀ, ਇਹ ਇਸ ਤਰ੍ਹਾਂ ਦਾ ਜਿਹੜਾ। ਤੇ ਉਹ ਵੀ ਉਹ ਫਿਰ ਉਹ ਗੀਤ ਚੋਂ ਇੱਕ ਨਾਟਕ ਸਾਰੀ ਉਹ ਸ਼ੇਪ ਬਦਲ ਗਈ। ਤੇ ਦੋ ਤਿੰਨ ਉਹਨਾਂ ਦੇ ਕਾਵਿ ਨਾਟਕ ਵੀ ਨੇ, ਇੱਕ ਉਹਨਾਂ ਦਾ ਕਾਵਿ ਨਾਟਕ ਹੈ ਸਿੱਧਾ ਰਾ ਬਿੰਗਾ ਬੰਦਾ, ਯੂਥ ਫੈਸਟੀਵਲਾਂ ਚ ਕਾਫੀ ਖੇਡਿਆ ਗਿਆ ਉਹ, ਤੇ ਇਸੇ ਤਰ੍ਹਾਂ ਇੱਕ ਹੈਗਾ ਉਹਨਾਂ ਦਾ ਸਹਿਬਨ, ਤੇ ਇੱਕ ਉਹਨਾਂ ਦਾ ਕਾਵਿ ਨਾਟਕ ਹੈਗਾ ਬਾਲ ਨਾਥ ਦੇ ਤਿੱਲੇ, ਤੇ ਉਹ ਪੂਰਾ ਬੈਂਤ ਦੇ ਵਿੱਚ ਹੀ ਹੈ, ਛੰਦ ਦੇ ਵਿੱਚ ਹੈ। ਤੇ ਉਸ ਉਹਨਾਂ ਦਾ ਜਿਹੜੀ ਹੈ ਇਹਦੇ ਤੇ ਪਕੜ ਬਹੁਤ ਸੀ। ਤੇ ਇੱਕ ਪੱਖ ਉਹਨਾਂ ਦਾ ਜਿਹੜਾ ਆਪਾਂ ਹੁਣ ਆਖਰੀ ਗੱਲ ਕਰਦੇ ਹਾਂ, ਜਿਹੜੀਆਂ ਉਹਨਾਂ ਨੇ ਅਡੈਪਟੇਸ਼ਨ ਕੀਤੀਆਂ ਨੇ ਉਹ ਬਹੁਤ ਕਮਾਲ ਦੀਆਂ, ਹਾਲਾਂਕਿ ਜਿਹੜੀ ਉਹਨਾਂ ਦੀ ਜਦੋਂ ਉਹ ਸ਼ੁਰੂ ਕਰਦੇ ਆ ਆਪਣਾ ਨਾਟਕ ਲਿਖਣੇ ਜਾਂ ਕਾਲਜਾਂ ਦੇ ਯੂਥ ਫੈਸਟੀਵਲਾਂ ਦੇ ਤੌਰ ਤੇ ਸ਼ੁਰੂਆਤ ਹੀ ਉਹ ਇੱਕ ਅਡੈਪਟੇਸ਼ਨ ਤੋਂ ਕਰਦੇ ਆ, ਵੇਟਿੰਗ ਫਾਰ ਗੋਦੋ ਦੀ ਉਹਨਾਂ ਨੇ ਅਡੈਪਟੇਸ਼ਨ ਕੀਤੀ, ਈਦਰਾ ਕਦੀਬਰਾ ਜਿਹੜਾ ਹੈ ਉਹਨਾਂ ਨੇ ਲਿਖਿਆ, ਤੇ ਉਹ ਖੇਡਿਆ ਉਹ, ਹਾਲਾਂਕਿ ਜਿਹੜਾ ਸੈਮੁਅਲ ਬੈਕ ਦਾ ਜਿਹੜਾ ਨਾਟਕ ਹੈ ਵੇਟਿੰਗ ਫਾਰ ਗੋਦੋ ਉਹਦੇ ਨਾਲ ਉਹਦਾ ਕੋਈ ਬਹੁਤਾ ਨਹੀਂ ਸੀ ਗੱਲ ਮਿਲਦੀ, ਪਰ ਉਹਨਾਂ ਨੇ ਉਸ ਪੰਜਾਬੀ ਕੰਟੈਕਸਟ ਦੇ ਵਿੱਚ ਗੱਲ ਜਿਹੜੀ ਉਹ ਕੀਤੀ, ਫਿਰ ਉਸਦਾ ਨਾਮ ਬਦਲ ਕੇ ਉਹਨਾਂ ਨੇ ਗਾਕੋ ਮੀਕਾ ਰੱਖਿਆ, ਤੇ ਉਹ ਨਾਟਕ ਬੜਾ ਪਾਪੂਲਰ ਹੋਇਆ, ਬੜਾ ਸਾਰਾ ਹੈਗਾ ਜਿਹਦੇ ਵਿੱਚ ਹਾਲਾਂਕਿ ਜ਼ਿਆਦਾ ਟੈਟਵਿਟਸ ਟਾਈਪ ਇੱਦਾਂ ਦਾ ਸਟਾਇਰ ਸੀ, ਬਹੁਤ ਵੱਡਾ ਪੋਲੀਟੀਕਲ ਸਟਾਇਰ ਸੀ। ਤੇ ਫਿਰ ਉਹਨਾਂ ਦਾ ਜਿਹੜਾ ਪਹਿਲਾ ਨਾਟਕ ਇਸ਼ਕ ਜਿਨ੍ਹਾਂ ਦੇ ਹੱਡੀ ਰਚਿਆ ਅਰਬਨ ਨਾਲ ਬਤੰਦੂਕਾਰੇ ਨਾਂ ਤੇ ਜਿਹੜਾ ਬਾਅਦ ਚ ਪਾਪੂਲਰ ਹੋਇਆ, ਤੇ ਉਹ ਉਦੋਂ ਜਿਹੜੀ ਇਹ ਗੱਲ ਤੁਰੀ। ਇਹ ਹੁਣ ਅਡੈਪਟੇਸ਼ਨਾਂ ਚ ਉਹਨਾਂ ਨੇ ਅੱਧ ਚੱਲਣੀ ਰਾਤ ਗੁਰਦਿਆਲ ਸਿੰਘ ਦਾ ਨਾਵਲ ਬੜਾ ਪਾਪੂਲਰ ਹੈ ਜਿਹਦੇ ਤੇ ਸਾਹਿਤ ਅਕਾਡਮੀ ਅਵਾਰਡ ਮਿਲਿਆ ਸੀ ਗੁਰਦਿਆਲ ਸਿੰਘ, ਉਹ ਤਿਆਰ ਕੀਤਾ, ਉਹਦੇ ਚ ਜਿੰਨੇ ਗੀਤ ਹੈ ਤੇ ਉਹਨਾਂ ਨੂੰ ਇੰਨੀ ਸਮਝ ਸੀ ਕਿ ਛੰਦ ਕਿੱਥੇ ਕੀ ਬਾਤਾਂ ਹੈ, ਹੋਰ ਉਹ ਸਾਰੇ ਔਖ ਸਾਹਿਬ ਨੇ ਆਪ ਲਿਖੇ। ਇਸੇ ਤਰ੍ਹਾਂ ਭੱਜੀਆਂ ਬਾਹੀਂ ਬ੍ਰਹਮ ਸਿੰਘ ਸੰਧੂ ਦੀ ਕਹਾਣੀ ਹੈ, ਉਹਦੇ ਤੇ ਉਹਨਾਂ ਨੇ ਨਾਟਕ ਲਿਖਿਆ ਭੱਜੀਆਂ ਬਾਹਾਂ। ਇਸੇ ਤਰ੍ਹਾਂ ਬਲਦੇਵ ਸਿੰਘ ਸੜਕਨਾਵੇਂ ਦਾ ਨਾਵਲ ਹੈ ਅੰਨਦਾਤਾ, ਉਹਨਾਂ ਨੇ ਇਸੇ ਨਾਂ ਤੇ ਉਹਨਾਂ ਨੇ ਨਾਟਕ ਦਾ ਤਿਆਰ ਕੀਤਾ। ਸੋ ਉਹਨਾਂ ਦੀ ਜਿਹੜੀ ਮੈਂ ਸਮਝਦਾ ਇੱਕ ਸੂਝ ਸੀ ਜਿਹੜੀ ਪੰਜਾਬੀ ਪੰਜਾਬ ਦੀ ਆਡੀਅੰਸ ਪੰਜਾਬੀ ਆਡੀਅੰਸ ਦੀ ਪਿੰਡਾਂ ਦੀ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਦੀ ਉਹਨਾਂ ਨੂੰ ਕਿਵੇਂ ਪੇਸ਼ ਕਰਨਾ, ਇਹੀ ਕਾਰਨ ਹੈ ਕਿ ਜਦੋਂ ਉਹ 15 June 1917 ਨੂੰ ਇਸ ਦੁਨੀਆਂ ਤੋਂ ਰੁਖਸਤ ਹੁੰਦੇ ਆ, ਕਿਉਂਕਿ ਉਦੋਂ ਕਾਫੀ ਪਹਿਲਾਂ ਉਹਨਾਂ ਨੂੰ ਕੈਂਸਰ ਡਾਇਗਨੋਜ਼ ਹੋ ਗਿਆ ਸੀਗਾ, ਉਹਦੇ ਬਾਵਜੂਦ ਵੀ ਉਹ ਲਿਖਦੇ ਰਹੇ, ਸਾਰਾ ਕੁਛ ਕਰਦੇ ਰਹੇ। ਤੇ ਜਿਹੜਾ ਸ਼ਰਧਾਂਜਲੀ ਸਮਾਗਮ ਮਾਨਸਾ ਦੇ ਵਿੱਚ ਹੋਇਆ, ਤੇ ਉਹ ਇੰਨਾ ਵੱਡਾ ਸਮਾਗਮ ਸੀ ਕਿ ਪੂਰੀ ਦਾਣਾ ਮੰਡੀ ਦੇ ਵਿੱਚ ਇੱਕ ਤਿੱਤਰ ਸਿੱਟਣ ਥਾਂ ਸੀ। ਲੱਭਦਾ ਪਿੰਡਾਂ ਤੋਂ ਲੋਕ ਆਪ ਮੁਹਾਰੇ ਆਏ, ਆਪ ਮੁਹਾਰੇ ਉਹਨਾਂ ਨੇ ਉੱਥੇ ਲੰਗਰ ਲਾਏ। ਇਹ ਕਿਸੇ ਕਿਸੇ ਨਾਟਕਕਾਰ ਦੇ ਜਾਂ ਕਿਸੇ ਕਿਸੇ ਲੇਖਕ ਦੇ ਹਿੱਸੇ ਜਿਹੜੀ ਆ ਇਹ ਚੀਜ਼ ਆਉਂਦੀ ਹੈ। ਹਾਂਜੀ
1: ਜੀ, ਬਹੁਤ ਧੰਨਵਾਦ ਪ੍ਰੀਤਮ ਜੀ। ਔਰ ਲਗਭਗ ਹਰ ਇੱਕ ਜਿਹੜਾ ਪੱਖ ਸੀਗਾ ਉਹ ਤੁਸੀਂ ਛੋਇਆ ਅਜਮੇਰ ਸਿੰਘ ਔਲਖ ਦੇ ਹਵਾਲੇ ਦੇ ਰਾਹੀਂ, ਔਰ ਬੜੀ ਸੋਹਣੀਆਂ ਜਾਣਕਾਰੀਆਂ ਔਰ ਆਪਣੇ ਨਿੱਜੀ ਤਜਰਬੇ ਵੀ ਜਿਹੜੇ ਸਾਂਝੇ ਕੀਤੇ ਨੇ। ਧੰਨਵਾਦ, ਬਹੁਤ ਸ਼ੁਕਰੀਆ ਤੁਹਾਡਾ।
0: ਹਾਂਜੀ, ਧੰਨਵਾਦ।
1: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਨਾਲ ਅੱਜ ਗੱਲ ਅਜਮੇਰ ਸਿੰਘ ਔਲਖ ਹੋਰਾਂ ਦੀ ਕਰ ਰਹੇ ਸੀ। ਜਿਵੇਂ ਭਾਜੀ ਹੋਰਾਂ ਨੇ ਦੱਸਿਆ ਹੈ ਕਿ 19 ਅਗਸਤ 1942 ਨੂੰ ਸੰਗਰੂਰ ਜ਼ਿਲ੍ਹੇ ਦੇ ਕੁੰਬੜਵਾਲ 'ਚ ਪੈਦਾ ਹੋਏ ਅਜਮੇਰ ਸਿੰਘ ਔਲਖ ਦਾ ਦੇਹਾਂਤ ਹਾਲੇ ਪਿੱਛੇ ਜੇ ਹੋ ਕੇ ਹਟਿਆ। 9ਵੀਂ ਬਰਸੀ ਮਨਾਈ ਗਈ ਉਹਨਾਂ ਦੀ, 15 ਜੂਨ ਨੂੰ ਉਹਨਾਂ ਦਾ ਦੇਹਾਂਤ ਹੋਇਆ ਸੀ। ਅਤੇ ਭਾਰਤੀ ਨਾਟਕ ਜਾਂ ਪੰਜਾਬੀ ਖਾਸ ਤੌਰ ਦੇ ਉੱਤੇ ਪੰਜਾਬੀ ਨਾਟਕ ਔਰ ਕਹਾਣੀਆਂ ਦੇ ਹਵਾਲੇ ਦੇ ਨਾਲ ਅਜਮੇਰ ਸਿੰਘ ਔਲਖ ਦਾ ਨਾਂ ਜਿਹੜੇ ਉਹਨਾਂ ਦੇ ਨਾਟਕਾਂ ਦੇ ਨਾਲ ਜਾਣਿਆ ਜਾਂਦਾ। ਇਹ ਸ਼ਾਇਦ ਕਿਸੇ ਲੇਖਕ ਦੀ ਪ੍ਰਾਪਤੀ ਹੋ ਸਕਦੀ ਹੈ, ਜਿਵੇਂ ਕਿਹਾ ਭਾਜੀ ਉਹਨਾਂ ਨੇ ਦੱਸਿਆ ਕਿ ਬੇਗਾਨੇ ਬੋਰਡ ਦੀ ਛਾਂ ਵਾਲਾ ਔਲਖ। ਸੋ ਇਸ ਤਰੀਕੇ ਦੇ ਨਾਲ ਜਾਂ ਉਹਨਾਂ ਦੀਆਂ ਜਿੰਨੀਆਂ ਵੀ ਇਕਾਂਗੀਆਂ ਸੀ, ਮੇਰੀ ਅਰਬਦ ਨਰਬਦ ਧੁੰਦੁਕਾਰਾ ਜਾਂ ਅੰਨੇ ਨਿਸ਼ਾਨ ਚੀ ਜਾਂ ਇਹ ਬੇਗਾਨੇ ਬੋਰਡ ਦੀ ਛਾਂ, ਅਤੇ ਜਿੰਨੇ ਵੀ ਨਾਟਕ ਸੀ, ਭੱਜੀਆਂ ਬਾਹਾਂ, ਸੱਤ ਬੇਗਾਨੇ, ਕੇਹਰ ਸਿੰਘ ਦੀ ਮੌਤ, ਸਲਵਾਨ, ਇੱਕ ਸੀ ਦਰਿਆ, ਚਨਾਹ ਦੇ ਪਾਣੀ, ਇਹ ਸਾਰੀਆਂ ਬੇਹੱਦ ਕਮਾਲ ਦੀਆਂ ਰਚਨਾਵਾਂ ਸੀ। ਔਰ ਇਹਨਾਂ ਦੇ ਵਿੱਚੋਂ ਇੱਕ ਕਹਾਣੀ ਤਾਂ ਮੇਰੇ ਚੰਗੀ ਤਰ੍ਹਾਂ ਯਾਦ ਹੈਗੀ ਹੈ ਕਿ ਕੁਝ ਕੁ ਮਹੀਨੇ ਪਹਿਲਾਂ ਅਸੀਂ ਤੁਹਾਡੇ ਨਾਲ ਸਾਂਝੀ ਵੀ ਕੀਤੀ ਸੀ, ਮੰਜੇ ਦੀ ਬਾਹੀ, ਜਿਹਦੇ 'ਤੇ ਪ੍ਰੀਤਮ ਭਾਜੀ ਹੋਰਾਂ ਨੇ ਨਾਟਕ ਵੀ ਮੰਚ ਤੋਂ ਰਚਿਆ, ਜੋ ਕਿ ਔਲਖ ਸਾਹਿਬ ਨੇ ਹੀ ਡਿਜ਼ਾਈਨ ਕੀਤਾ। ਜੇ ਸਮਾਂ ਲੱਗਦਾ ਹੈ ਤਾਂ ਇੱਕ ਹੋਰ ਕਹਾਣੀ ਮੇਰੀ ਮੰਗਣੀ ਅਤੇ ਮੇਰਾ ਵਿਆਹ ਉਹ ਅੱਗੇ ਚੱਲ ਕੇ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਪਰ ਕੇਹਰ ਸਿੰਘ ਜਿਹੜਾ ਕਿਰਦਾਰ ਹੈ ਉਹ ਕਿਸ ਤਰੀਕੇ ਦੇ ਨਾਲ ਪਾਪੂਲਰ ਹੋਇਆ ਪੰਜਾਬੀ ਸਾਹਿਤ ਦੇ ਵਿੱਚ, ਸੁਰਿੰਦਰ ਸ਼ਿੰਦਾ ਦਾ ਇੱਕ ਗੀਤ ਵੀ ਸੁਣਦੇ ਚਲੋ, ਫਿਰ ਵਾਪਸ ਆਉਂਦੇ ਹਾਂ ਅੱਜ ਦੀ।

ਕੇਰ ਸਿੰਘ ਦੇ ਹਵਾਲੇ ਦੇ ਨਾਲ ਵੀ ਇਹ ਲੁਧਿਆਣੇ ਦਾ ਜਿਹੜਾ ਕਰੈਕਟਰ ਸੀ ਕਿਰਦਾਰ ਔਰ ਵਾਕਈ ਇਹ ਹੋ ਹਟਿਆ ਇਹ ਇੱਕ ਸੱਚੀ ਘਟਨਾ ਹੈਗੀ ਹੈ ਕੇਰ ਸਿੰਘ ਦੀ ਮੌਤ ਦੇ ਉੱਤੇ ਜਿਹੜਾ ਇਹ ਪੂਰਾ ਦਾ ਪੂਰਾ ਨਾਟਕ ਲਿਖਿਆ ਗਿਆ ਕੇਰ ਸਿੰਘ ਜਿਹਨੂੰ ਉਸਦੀ ਸੱਸ ਨੇ ਮਰਵਾਇਆ ਸੀ ਅਤੇ ਉਸਦੇ ਦੋ ਮੁੰਡਿਆਂ ਨੇ ਮਰਵਾਇਆ ਸੀ ਅਤੇ ਕਿਵੇਂ ਉਹ ਦੱਸ ਰਹੇ ਹੈ ਕਿ ਉਹਦੀ ਆਪਦੀ ਕੁੜੀ ਰਾਮ ਕੌਰ ਜਿਹਦੇ ਨਾਲ ਕੇਰ ਸਿੰਘ ਵਿਆਹ ਹੋਇਆ ਸੀ ਉਹ ਮਿਣਤਾਂ ਤਰਲੇ ਕਰਦੀ ਰਹੀ ਆਪਣੀ ਸੱਸ ਨੂੰ ਕਿ ਇੱਦਾਂ ਨਾ ਕੀਤਾ ਜਾਵੇ ਪਰ ਬਾਵਜੂਦ ਇਸ ਦੇ ਕੇਰ ਸਿੰਘ ਨੂੰ ਕਿਵੇਂ ਦਿੱਲੀ ਦੀ ਸਰਕਾਰ ਦੇ ਲਾਲਚ ਦੇ ਵਿੱਚ ਆ ਕੇ ਮਰਵਾ ਦਿੱਤਾ ਗਿਆ ਸੀ ਖੈਰ ਉਹ ਗੱਲ ਵੀ ਫਿਰ ਕਿਸੇ ਹੋਰ ਦਿਨ ਹੁਣ ਜਾਰੀ ਰੱਖਾਂਗੇ ਅੱਜ ਦੇ ਦਿਨ ਕਿਉਂਕਿ ਸਮਾਂ ਬਾਕੀ ਬਚਿਆ ਹੋਇਆ ਅਜਮੇਰ ਸਿੰਘ ਔਲਖ ਦੀ ਇੱਕ ਕਹਾਣੀ ਮੇਰੀ ਮੰਗਣੀ ਅਤੇ ਮੇਰਾ ਵਿਆਹ ਵੀ ਸੁਣਦੇ ਹੋਏ

0: ਪਹਿਲਾਂ ਮੇਰੀ ਮੰਗਣੀ ਦਾ ਬਿਰਤਾਂਤ ਸੁਣੋ। ਇਹ ਗੱਲ ਦਸੰਬਰ 1964 ਦੀ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲੇ 'ਚ ਪੰਜਾਬੀ ਦੀ MA ਫਾਈਨਲ ਦੀ ਪੜ੍ਹਾਈ ਕਰਨ ਵੇਲੇ ਮੈਨੂੰ ਪਿੰਡੋਂ ਮੇਰੀ ਮਾਂ ਦੀ ਚਿੱਠੀ ਆਈ। ਚਿੱਠੀ ਦਾ ਸਾਰ ਤਾਂ ਇਹੀ ਸੀ, ਤੈਨੂੰ ਇੱਕ ਕੁੜੀ ਦੇ ਬਾਪ ਨੇ ਵੇਖਣ ਆਉਣਾ, ਇਸ ਲਈ ਤੂੰ ਫਲਾਣੇ ਦਿਨ ਪਿੰਡ ਪਹੁੰਚੀ। ਉਦੋਂ ਯਾਨੀ ਜਨਾਨੀ ਜਵਾਨੀ ਵੇਲੇ, ਜਦੋਂ ਅਜਮੇਰ ਸਿੰਘ ਔਲਖ ਦੀ ਜਵਾਨੀ ਸੀ, ਉਦੋਂ ਮੇਰੇ 'ਤੇ ਆਦਰਸ਼ਵਾਦ ਦਾ ਭੂਤ ਸਵਾਰ ਸੀ। ਉਸ ਭੂਤ ਨੇ ਮੇਰੇ ਕੋਲੋਂ ਹੋਰੀ ਕਮਲ ਮਰਵਾ ਦਿੱਤਾ। ਪਿੰਡ ਜਾਣ ਲਈ ਹਾਂ ਕਹਿਣ ਦੀ ਥਾਂ ਮੈਂ ਮਾਂ ਨੂੰ ਚਿੱਠੀ ਰਾਹੀਂ ਉਸ ਦੀ ਚਿੱਠੀ ਦਾ ਇਹ ਜਵਾਬ ਦਿੱਤਾ। ਮਾਣਯੋਗ ਬੇਬੇ ਜੀ, ਤੁਸੀਂ ਕੁੜੀ ਦੇ ਬਾਪ ਨੂੰ ਕਹੋ ਕਿ ਉਹ ਮੈਨੂੰ ਵੇਖਣ ਤੋਂ ਪਹਿਲਾਂ ਸਾਡਾ ਕੱਚਾ ਘਰ ਦੇਖ ਲੈਣ, ਜ਼ਮੀਨ ਆਦਿ ਦੀ ਪੂਰੀ ਪੜਤਾਲ ਕਰਾ ਲਵੇ। ਤੁਸੀਂ ਵੀ ਉਸ ਤੋਂ ਕਿਸੇ ਪ੍ਰਕਾਰ ਦਾ ਕੋਈ ਲੁਕੋ ਨਾ ਰੱਖਣਾ। ਉਹਨੂੰ ਦੱਸ ਦੇਣਾ ਕਿ ਜਿਹੜੀ ਸਾਡੇ ਘਰ ਦੀ ਮੂਹਰਲੀ ਕੱਚੀ ਕੰਧ ਦੇ ਪਿਛਲੇ ਸਾਲ ਮੀਂਹ ਨੇ ਢਾਹ ਦਿੱਤੀ ਸੀ, ਉਹ ਅਸੀਂ ਕਿਸੇ ਘੋਲ ਕਰਕੇ ਨਹੀਂ ਬਲਕਿ ਇਸ ਕਰਕੇ ਦੁਬਾਰਾ ਨਹੀਂ ਖੜੀ ਕੀਤੀ ਕਿਉਂਕਿ ਉਸ ਨੂੰ ਖੜੀ ਕਰਨ ਦੀ ਸਾਡੇ ਵਿੱਚ ਪਹੁੰਚ ਨਹੀਂ ਸੀ। ਇਹ ਦੱਸ ਦੇਣਾ, ਅਤੇ ਜ਼ਮੀਨ ਬਾਰੇ ਵੀ ਅਸਲੀਅਤ ਦੱਸ ਦੇਣਾ ਕਿ 4 ਭਈਆਂ ਕੋਲੋਂ ਕੁੱਲ 8 ਕਿੱਲੇ ਭੋਏ ਆ, ਇਹ 4 ਭਾਈਆਂ ਦੇ ਕੋਲ, ਅਤੇ ਇਸ ਦੇ ਵਿੱਚੋਂ 3 ਕਿੱਲੇ ਨੌਰੀਏ ਬਾਣੀਏ ਦੇ ਕੋਲ ਨੇ, ਉਹ ਗਹਿਣੇ ਟਿੱਕੀ ਹੋਈ ਹੈ। 8,000 ਜਿਹੜਾ ਕਰਜ਼ਾ ਆਪਣੇ ਸਿਰ ਹੈ ਉਹ ਵੀ ਦੱਸਣਾ ਨਾ ਭੁੱਲਿਓ। ਨੇਕ ਅਜਮੇਰ ਸਿੰਘ ਔਰਖ ਨੇ ਇਸ ਕਹਾਣੀ 'ਚ ਦੱਸਿਆ ਕਿ ਮੇਰਾ ਵੱਡਾ ਭਾਈ ਹਰਨੇਕ, ਉਹਦੇ ਬਾਰੇ ਵੀ ਜ਼ਰੂਰ ਦੱਸ ਦੇਣਾ ਕਿ ਉਹ ਵੈਲੀਆਂ ਸ਼ੈਲੀਆਂ 'ਚ ਬੈਠਦਾ ਉੱਠਦਾ, ਸਿਗਰਟ ਸ਼ਰਾਬ ਭੰਗ ਸਾਰੇ ਨਸ਼ੇ ਛੱਕ ਛਕਾ ਲੈਂਦਾ। ਅਖੀਰੀ ਗੱਲ ਇਹ ਕਿ ਮੈਂ ਰਿਸ਼ਤਾ ਉਦੋਂ ਹੀ ਲੈਣਾ ਜਦੋਂ ਜਦ ਕਦ ਮੈਨੂੰ ਕਿਤੇ ਕੋਈ ਰੁਜ਼ਗਾਰ ਮਿਲ ਗਿਆ, ਅਤੇ ਜੇ ਉਪਰੋਕਤ ਸਭ ਕੁਝ ਜਾਣਨ ਤੋਂ ਬਾਅਦ ਵੀ ਕੁੜੀ ਦਾ ਬਾਪ ਵੇਖਣਾ ਚਾਹੇ ਤਾਂ ਮੈਂ ਮਿੱਥੇ ਦਿਨ ਪਿੰਡ ਆ ਜਾਊਂਗਾ। ਹੁਣ ਤੁਸੀਂ ਦੱਸੋ ਕਿ ਅਜਿਹਾ ਕਿਹੜਾ ਬਾਪ ਹੋਏਗਾ ਜਿਹੜਾ ਉਪਰੋਕਤ ਸਭ ਕੁਝ ਜਾਣਦੇ ਹੋਏ ਵੀ ਆਪਣੀ ਧੀ ਨੂੰ ਜਮ੍ਹਾਂ ਸਾਹਮਣੇ ਦਿਸਦੇ ਨਰਕ ਕੁੰਡ 'ਚ ਧੱਕਾ ਦੇਗਾ। ਤੁਹਾਨੂੰ ਕੀ ਪਤਾ, ਮੈਨੂੰ ਤਾਂ ਆਪ ਵੀ ਪੂਰਾ ਯਕੀਨ ਨਹੀਂ ਸੀ ਕਿ ਗੱਲ ਜਿੱਥੋਂ ਸ਼ੁਰੂ ਹੋਈ ਹੈ ਉੱਥੇ ਜਾਮ ਹੋ ਜਾਏਗੀ। ਖੈਰ ਜੀ, ਮੈਂ ਆਪਣੇ ਆਦਰਸ਼ਵਾਦੀ ਰੰਗ 'ਚ ਰੰਗਿਆ, ਆਪਣੇ ਆਪ ਨੂੰ ਆਪਣੀ ਮਾਂ ਦਾ ਧਰਮ ਪੁੱਤਰ ਸਮਝਦਾ ਹੋਇਆ ਚਿੱਠੀ ਪੋਸਟ ਕਰ ਆਇਆ। ਪਿੰਡ ਪਹੁੰਚੀ ਚਿੱਠੀ ਜਦ ਮਾਂ ਨੇ ਮੇਰੇ ਬਚਪਨ ਦੇ ਦੋਸਤ ਸੁਖਦੇਵ ਤੋਂ ਸੁਣੀ, ਮਾਂ ਦਾ ਉਤਰਨਾ ਕੁਦਰਤੀ ਸੀ। ਬੁਸੇ ਜਿਹੇ ਮੂੰਹ ਦੇ ਨਾਲ ਮਾਂ ਨੇ ਉਸੇ ਚਿੱਠੀ ਮੇਰੇ ਬਣ ਰਹੇ ਵਿਚੋਲੇ ਨੂੰ ਫੜਾ ਦਿੱਤੀ। ਵਿਚੋਲਾ ਜਿਹਦਾ ਨਾਂ ਅਮਰ ਸਿੰਘ ਧਾਲੀਵਾਲ ਸੀ, ਵਿੱਚੋਂ ਮੇਰਾ ਤਾਇਆ ਵੀ ਲੱਗਦਾ ਸੀ, ਉਹ ਬੜਾ ਹੀ ਸਾਫ ਦਿਲ ਇਨਸਾਨ ਸੀ, ਨਾਲ ਦੀ ਨਾਲ ਉਸਦਾ ਹਾਸੇ ਠੱਠੇ ਵਾਲਾ ਸੁਭਾਅ ਵੀ ਸੀ। ਉਹ ਮਹਾਰਾਜ ਦਾ ਪਾਠੀ ਸੀ ਅਤੇ ਪਾਠ ਕਰਨ ਹਿੱਤ ਦੋਵੇਂ ਵਕਤ ਪਿੰਡ ਦੇ ਗੁਰਦੁਆਰੇ ਜਾਇਆ ਕਰਦਾ ਸੀ। ਉਸਦਾ ਸਾਡੇ ਘਰ ਰੋਜ਼ ਆਉਣ ਜਾਣ ਵੀ ਸੀ ਕਿਉਂਕਿ ਗੁਰਦੁਆਰਾ ਸਾਹਿਬ ਜਾਣ ਵੇਲੇ ਸਾਡੇ ਘਰ ਦੇ ਰਾਹੀਂ ਉਹਨੂੰ ਸ਼ਾਰਟਕੱਟ ਹੋੜ ਕੇ ਜਾਣਾ ਪੈਂਦਾ ਸੀ। ਉਂਝ ਵੀ ਸਮਾਜਿਕ ਪਰਿਵਾਰਕ ਤੌਰ 'ਤੇ ਅਸੀਂ ਦੋਵੇਂ ਇੱਕ ਦੂਜੇ ਦੇ ਵਾਹਵਾ ਨੇੜੇ ਸੀ। ਤਾਇਆ ਅਮਰ ਸਿੰਘ ਧਾਲੀਵਾਲ ਨੇ ਚਿੱਠੀ ਪੜ੍ਹ ਕੇ ਮੇਰੀ ਮਾਂ ਨੂੰ ਹੱਸਦਿਆਂ ਕਿਹਾ, ਲੈ ਹਰਨਾਮ ਖੋਰੇ, ਸਮਝ ਲੈ ਹੋ ਗਿਆ ਤੇਰੇ ਮੁੰਡੇ ਦਾ ਰਿਸ਼ਤਾ ਪੱਕਾ, ਲੱਗ ਜਾ ਗੀਤ ਗਾਣ ਅੱਜ ਤੋਂ ਸ਼ਗਨਾਂ ਦੇ। ਮਾਂ ਤਾਏ ਦੇ ਮਖੌਲੀਏ ਸੁਭਾਅ ਤੋਂ ਜਾਣੂ ਸੀ, ਇਸ ਨੇ ਉਸ ਦੀ ਗੱਲ ਨੂੰ ਗੰਭੀਰਤਾ ਦੇ ਨਾਲ ਨਾ ਲਿਆ, ਪਰ ਜਾਪਦਾ ਤਾਏ ਨੇ ਤਾਂ ਮੇਰੀ ਚਿੱਠੀ ਮਖੌਲ ਵਜੋਂ ਲਈ ਹੀ ਨਹੀਂ ਸੀ, ਉਹ ਆਪਣੀ ਗੱਲ ਮਖੌਲ ਵਜੋਂ ਕਹਿ ਜ਼ਰੂਰ ਗਿਆ ਸੀ। ਮੇਰੇ ਘਰ ਦੀ ਆਰਥਿਕ ਸਥਿਤੀ ਬਾਰੇ ਉਸਨੂੰ ਪਹਿਲਾਂ ਵੀ ਕਾਫ਼ੀ ਕੁਛ ਪਤਾ ਸੀ ਔਰ ਸਹੀ ਸਹੀ ਕੁੜੀ ਦੇ ਬਾਪ ਨੂੰ ਉਹਨੇ ਦੱਸ ਹੀ ਦਿੱਤਾ ਸੀ। ਓਲਾ ਰੱਖਦਾ ਵੀ ਕਾਹਦਾ, ਕੱਚਾ ਘਰ ਅਤੇ ਢਹੀ ਕੰਧ ਅਗਲੇ ਨੇ ਆਪ ਹੀ ਦੇਖ ਲੈਣੀ ਸੀ, ਜ਼ਮੀਨ ਦੀ ਅਸਲੀਅਤ ਪਟਵਾਰੀ ਗਰਦੌਰ ਤੋਂ ਪਤਾ ਲੱਗ ਜਾਂਦੀ। ਹਾਂ, ਗਹਿਣੇ ਪਈ ਜ਼ਮੀਨ ਅਤੇ ਕਰਜ਼ੇ ਦਾ ਸ਼ਾਇਦ ਉਹਨੂੰ ਵੀ ਨਹੀਂ ਸੀ ਪਤਾ ਲੱਗਣਾ। ਰਹੀ ਗੱਲ ਮੇਰੇ ਵੱਡੇ ਭਾਈ ਦੇ ਬੈਲ ਪੁਣੇ ਦੀ, ਅਜਿਹੀ ਗੱਲ ਨੂੰ ਤਾਂ ਬਹੁਤੀ ਗੰਭੀਰਤਾ ਦੇ ਨਾਲ ਲੈਣ ਵਾਲਾ ਉਹ ਬੰਦਾ ਵੀ ਨਹੀਂ ਸੀ। ਜੱਟ ਦੇ 4 ਪੁੱਤਾਂ ਦੇ ਵਿੱਚੋਂ ਇੱਕ ਪੁੱਤ ਵਿਹਲੜ ਛੇਲੜ ਨਿਕਲ ਹੀ ਜਾਂਦਾ। ਮਹਾਰਾਜ ਦਾ ਪਾਠੀ ਹੋਣ ਦੇ ਬਾਵਜੂਦ ਅਜਿਹੀ ਜੱਟੂ ਸੋਚ ਦਾ ਧਾੜਨੀ ਹੋਣਾ ਤਾਇਆ ਅਮਰ ਸਿੰਘ ਕਮਾਲ ਹੀ ਹੈ। ਬਾਅਦ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਉਂਝ ਵੀ ਉਸਨੇ ਜ਼ੋਰ ਸਿਰਫ ਇੱਕੋ ਗੱਲ 'ਤੇ ਦਿੱਤਾ ਹੋਇਆ ਸੀ, ਨੰਦ ਸਿਆਂ ਮੁੰਡਾ ਕੀ ਹੈ ਨੀਰਾ ਹੀ ਰਹਿ, ਬਸ ਤੂੰ ਯਾਦ ਰੱਖੇਗਾ ਬਈ ਮਾਮੇ ਅਮਰ ਸਿੰਘ ਨੇ ਮੁੰਡਾ ਭਾਲ ਕੇ ਦਿੱਤਾ ਸੀ ਮੇਰੀ ਕੁੜੀ ਦੇ ਵਾਸਤੇ। ਥਾਇਆ ਅਮਰ ਸਿੰਘ ਜ਼ੋਰ ਜਿਹੜਾ ਦੂਰ ਨੇੜੇ ਦੀ ਰਿਸ਼ਤੇਦਾਰੀ ਦੇ ਵਿੱਚੋਂ ਮੁੰਡੇ ਦੇ ਕੁੜੀ ਦੇ ਬਾਪ ਦਾ ਮਾਮਾ ਲੱਗਦਾ ਸੀ। ਤਾਇਆ ਅਮਰ ਸਿੰਘ ਨੂੰ ਮੈਂ ਹੀਰਾ ਸਿਰਫ ਇਸ ਕਰਕੇ ਲੱਗਦਾ ਸੀ ਕਿਉਂਕਿ ਮੈਂ ਇੱਕ ਗਰੀਬ ਕਿਸਾਨ ਦਾ ਪੁੱਤ ਹੋ ਕੇ ਵੀ ਕਿਵੇਂ ਦੀ ਪੜ੍ਹਾਈ ਕਰ ਰਿਹਾ ਸੀ, ਕਿਵੇਂ ਦੀ ਕਿਵੇਂ, ਔਰ ਇੱਕ ਡੰਡੇ ਤੋਂ ਬਾਅਦ ਦੂਜੇ ਡੰਡੇ ਦੇ ਉੱਤੇ ਪੈਰ ਧਰਦਾ ਉਹ ਤਾਂ ਜਾ ਰਿਹਾ ਸੀ। ਲਓ ਜੀ, ਤਾਇਆ ਅਮਰ ਸਿੰਘ ਧਾਲੀਵਾਲ ਨੇ ਆਪਣੀ ਦਿਵ ਦ੍ਰਿਸ਼ਟੀ ਦੇ ਵਿਸ਼ਵਾਸ ਦੇ ਉੱਤੇ ਮੇਰੇ ਸਿਰ 'ਤੇ ਮੇਰੇ ਵਾਲੀ ਚਿੱਠੀ ਅੱਗੋਂ ਆਪਣੇ ਭਾਣਜੇ ਯਾਨੀ ਕੁੜੀ ਦੇ ਬਾਪ ਨੰਦ ਸਿੰਘ ਦੇ ਹੱਥ 'ਤੇ ਜਾ ਕੇ ਧਰ ਦਿੱਤੀ। ਨੰਦ ਸਿੰਘ ਨੇ ਚਿੱਠੀ ਪੜ੍ਹੀ, ਕੁਝ ਸੋਚਾਂ 'ਚ ਪੈ ਗਿਆ, ਕੁਝ ਚਿਰ ਚੁੱਪ ਰਿਹਾ। ਤਾਇਆ ਅਮਰ ਸਿੰਘ ਵੀ ਉਹਦੇ ਚਿਹਰੇ ਦੇ ਹਾਵ ਭਾਵ ਪੜ੍ਹਨ ਦੀ ਕੋਸ਼ਿਸ਼ ਕਰਦਾ ਰਿਹਾ। ਥੋੜ੍ਹੇ ਚਿਰ ਪਿੱਛੋਂ ਨੰਦ ਸਿੰਘ ਫਿਲਾਸਫਰਾਂ ਵਾਲੀ ਗਹਿਰ ਗੰਭੀਰ ਆਵਾਜ਼ ਦੇ ਵਿੱਚ ਬੋਲਿਆ, ਮਾਮਾ ਜੀ, ਲੱਗਦਾ ਅਕਾਲ ਪੁਰਖ ਨੇ ਮੇਰੀ ਧੀ ਦਾ ਸੰਯੋਗ ਇਸੇ ਲੜਕੇ ਦੇ ਸੰਗ ਲਿਖਿਆ। ਜਦ ਮੁੰਡਾ ਕਿਸੇ ਰੁਜ਼ਗਾਰ 'ਤੇ ਲੱਗ ਗਿਆ ਮੈਨੂੰ ਖਬਰ ਕਰ ਦਿਓ। ਲਓ ਜੀ, ਇੰਨੀ ਕੁ ਗੱਲ ਸੀ। ਜਦੋਂ ਇੱਕ ਛੁੱਟੀ ਵਾਲੇ ਦਿਨ ਪਟਿਆਲੇ ਤੋਂ ਮੈਂ ਪਿੰਡ ਆਇਆ ਅਤੇ ਮੈਨੂੰ ਸਾਰੀ ਕਹਾਣੀ ਦਾ ਪਤਾ ਚੱਲਿਆ, ਮੈਨੂੰ ਬੜੀ ਹੈਰਾਨੀ ਹੋਈ। ਹੈਰਾਨੀ ਦੇ ਨਾਲ ਥੋੜ੍ਹੀ ਖੁਸ਼ੀ ਵੀ ਹੋਈ। ਖੁਸ਼ੀ ਇਸ ਗੱਲ ਦੀ ਵੀ ਚਲੋ ਮੇਰੇ ਵਿਚਾਰਾਂ ਦੇ ਨਾਲ ਮਿਲਦਾ ਜੁਲਦਾ ਕੋਈ ਤਾਂ ਬੰਦਾ ਹੈ ਜਿਸ ਦੀ ਧੀ ਨਾਲ ਮੇਰਾ ਰਿਸ਼ਤਾ ਤੁਰ ਪੈਣਾ ਜਾਂ ਇਹ ਗੱਲ ਤੁਰ ਪੈਣੀ ਹੈ। ਪਰ ਨਾਲ ਦੀ ਨਾਲ ਮਨ ਅੰਦਰ ਕਈ ਤਰ੍ਹਾਂ ਦੇ ਸ਼ੰਕੇ ਵੀ ਆਪਣਾ ਸਿਰ ਚੁੱਕਣ ਲੱਗੇ, ਕਿਉਂਕਿ ਮੇਰੇ ਵਰਗੇ ਨੰਗ ਮਲੰਗ ਦੇ ਨਾਲ ਇਹ ਆਪਣੀ ਧੀ ਦਾ ਰਿਸ਼ਤਾ ਕਿਉਂ ਕਰ ਰਿਹਾ ਬਈ? ਕਿਤੇ ਕੁੜੀ 'ਚ ਨਾ ਕੋਈ ਨੁਕਸ ਹੋਵੇ, ਕੁੜੀ ਲੰਗੜੀ ਲੁੱਲੀ ਜਾਂ ਕਰੈਕਟਰ ਕਰੁਕਟਰ, ਸਮਝਦੇ ਹੋ? ਜੇ ਗੱਲ ਹੈ ਤਾਂ ਫਿਰ ਉਸ ਭਲੇ ਮਾਨਸ ਨੇ ਇਹ ਕਿਵੇਂ ਸਮਝ ਲਿਆ ਬਈ ਮੈਂ ਬਿਨਾਂ ਦੇਖੇ ਬਿਨਾਂ ਪੁੱਛ ਪੜਤਾਲ ਦੇ ਉਹਦੀ ਧੀ ਦਾ ਰਿਸ਼ਤਾ ਕਬੂਲ ਲਵਾਂਗਾ? ਪਰ ਫਿਰ ਇਹ ਖਿਆਲ ਵੀ ਆਇਆ ਕਿ ਜੇ ਕੋਈ ਐਸੀ ਵੈਸੀ ਗੱਲ ਹੁੰਦੀ ਤਾਂ ਤਾਇਆ ਅਮਰ ਸਿੰਘ ਵੀ ਵਿੱਚ ਕਿਉਂ ਪੈਂਦਾ? ਸਾਡੇ ਨਾਲ ਉਸ ਦੀ ਨੇੜਤਾ ਜ਼ਿਆਦਾ ਹੈ, ਅਜਿਹੀ ਘਟੀਆ ਗੱਲ ਤਾਂ ਉਹ ਕਦੇ ਸੋਚ ਵੀ ਨਹੀਂ ਸਕਦਾ। ਇਹ ਸੋਚ ਕੇ ਮੈਂ ਤਾਇਆ ਅਮਰ ਸਿੰਘ ਦੇ ਕੋਲ ਗੱਲ ਕਰਨੀ ਵੀ ਮੁਨਾਸਿਬ ਨਹੀਂ ਸਮਝੀ। ਫਿਰ ਚਲੋ ਜਦੋਂ ਅੱਗੇ ਗੱਲ ਚੱਲੀ ਉਦੋਂ ਵੇਖੀ ਜਾਊ, ਇਹ ਸੋਚ ਕੇ ਅਜੇ ਤਾਂ ਮੈਂ ਐਮ ਏ ਦਾ ਇਮਤਿਹਾਨ ਦੇਣਾ, ਨੌਕਰੀ ਲੱਭਣੀ ਹੈ, ਸੋਚ ਕੇ ਸ਼ੰਕੇ ਫੰਕੇ ਦਿਮਾਗ 'ਚੋਂ ਝਾੜ ਦਿੱਤੇ। ਲਓ ਜੀ, ਐਮ ਏ ਦਾ ਇਮਤਿਹਾਨ ਵੀ ਹੋ ਗਿਆ, ਨਤੀਜਾ ਵੀ ਆ ਗਿਆ, ਚੰਗੇ ਭਾਗਾਂ ਦੇ ਨਾਲ ਚੰਗੇ ਨੰਬਰ ਵੀ ਆ ਗਏ। ਉਦੋਂ ਚੰਗੇ ਭਾਗਾਂ ਨੂੰ ਨਤੀਜਾ ਨਿਕਲਣ ਤੋਂ ਬਾਅਦ 20 ਦਿਨਾਂ ਦੇ ਅੰਦਰ ਅੰਦਰ ਬਿਨਾਂ ਕਿਸੇ ਵਿਸ਼ੇਸ਼ ਭੱਜ ਨੱਠ ਦੇ ਮੇਰੇ ਇਲਾਕੇ ਮਾਨਸਾ ਦੇ ਕਸਬੇ ਦੇ ਵਿੱਚ ਹੀ ਨਵੇਂ ਖੁੱਲ੍ਹੇ ਨਹਿਰੂ ਮੈਮੋਰੀਅਲ ਕਾਲਜ 'ਚ ਮੈਨੂੰ ਪੰਜਾਬੀ ਦੇ ਲੈਕਚਰਾਰ ਦੀ ਨੌਕਰੀ ਵੀ ਮਿਲ ਗਈ। ਚੰਗੀ ਨੌਕਰੀ ਸੀ, ਨੌਕਰੀ 'ਤੇ ਲੱਗੇ ਨੂੰ ਅਜੇ 5-6 ਮਹੀਨੇ ਹੀ ਹੋਏ ਸੀ। ਇੱਕ ਦਿਨ ਕਾਲਜ 'ਚੋਂ ਮੈਨੂੰ ਕੁੜੀ ਦਾ ਬਾਪ ਮਿਲਣ ਲਈ ਆ ਪਹੁੰਚਿਆ। ਵੇਖਣੀ ਪਰਖਣੀ ਤੋਂ ਇੱਕ ਚੰਗਾ ਪੜ੍ਹਿਆ ਲਿਖਿਆ ਸੂਝਵਾਨ ਸੱਜਣ ਪੁਰਸ਼ ਜਾਪਦਾ ਸੀ ਮੈਨੂੰ। ਮੈਂ ਉਹਨੂੰ ਕਾਲਜ ਦੀ ਕੰਟੀਨ ਵਾਲੇ ਪਾਸੇ ਲੈ ਗਿਆ ਸੀ, ਕੰਟੀਨ ਦੇ ਨਾਲ ਲੱਗਦੇ ਇੱਕ ਗਰਾਊਂਡ 'ਚ ਬੈਠ ਕੇ ਗੱਲਬਾਤ ਚੱਲੀ। ਤਾਂ ਮੈਂ ਉਹਨੂੰ ਆਪਣੀ ਚਿੱਠੀ ਵਿਚਲੀਆਂ ਗੱਲਾਂ ਯਾਦ ਕਰਵਾਉਂਦਿਆਂ ਕਿਹਾ, ਤੁਸੀਂ ਮੇਰੀ ਚਿੱਠੀ ਨੂੰ ਐਵੇਂ ਮੁੰਡਿਆਂ ਖੁੰਡਿਆਂ ਵਾਲੀ ਗੱਲ ਨਹੀਂ ਸਮਝ ਲੈਣਾ। ਮੈਂ ਜੋ ਲਿਖਿਆ ਸੀ ਬੜੀ ਸੰਜੀਦਗੀ ਦੇ ਨਾਲ ਸੋਚ ਸਮਝ ਕੇ ਲਿਖਿਆ ਸੀ। ਮੇਰੀ ਗੱਲ ਸੁਣ ਕੇ ਉਹਨੇ ਜਵਾਬ ਦਿੱਤਾ, ਮੈਨੂੰ ਸਭ ਪਤਾ ਕਾਕਾ, ਅਸਲ 'ਚ ਸਭ ਕੁਝ ਦਾ ਪਤਾ ਤਾਂ ਮੈਂ ਪਹਿਲਾਂ ਹੀ ਕਰ ਲਿਆ ਸੀ। ਸੱਚੀ ਗੱਲ ਤਾਂ ਇਹ ਹੈ ਕਿ ਇਹ ਸਭ ਕੁਝ ਪਤਾ ਲੱਗਣ 'ਤੇ ਮੈਂ ਆਪਣੇ ਮਨ ਦੇ ਵਿੱਚ ਫੈਸਲਾ ਕਰ ਲਿਆ ਸੀ ਕਿ ਮੈਂ ਇਸ ਘਰ ਆਪਣੀ ਧੀ ਕਦੇ ਨਹੀਂ ਵਿਆਹਣੀ। ਪਰ ਤੇਰੀ ਚਿੱਠੀ ਨੇ ਮੇਰਾ ਇਰਾਦਾ ਹੀ ਬਦਲ ਦਿੱਤਾ। ਤੇਰੀ ਚਿੱਠੀ ਪੜ੍ਹ ਕੇ ਮੈਨੂੰ ਇੱਦਾਂ ਅਹਿਸਾਸ ਹੋਇਆ ਕਿ ਨੌਜਵਾਨ ਜੀਵਨ 'ਚ ਕੋਈ ਵੱਡਾ ਮਾਇਆਧਾਰੀ ਬਣੇ ਚਾਹੇ ਨਾ ਬਣੇ, ਪਰ ਇਹ ਭੁੱਖਾ ਨਹੀਂ ਕਦੇ ਮਰੇਗਾ। ਮੇਰੀ ਧੀ ਵੀ ਸੁਖੀ ਰਹੂਗੀ ਸੰਯੋਗ ਪਾ ਕੇ। ਕਾਕਾ, ਮੈਨੂੰ ਤੂੰ ਪਸੰਦ ਹੈ, ਮੇਰੀ ਧੀ, ਮੇਰੇ ਘਰ ਬਾਰ ਬਾਰੇ ਹੁਣ ਤੂੰ ਪਤਾ ਕਰ ਲਾ ਅਤੇ ਫਿਰ ਆਪਣੇ ਰਾਏ ਦੱਸ ਦੇਈਂ। ਅਤੇ ਐਂ ਕਹਿ ਕੇ ਉਹ ਚਲੇ ਗਏ। ਉਸ ਦੇ ਚਲੇ ਜਾਣ ਤੋਂ ਬਾਅਦ 2-3 ਮਹੀਨਿਆਂ ਦੇ ਅੰਦਰ ਹੀ ਸਭ ਕੁਝ ਤਸੱਲੀ ਕਰ ਲਈ ਮੈਂ। ਰਿਸ਼ਤੇ ਦੇ ਲਈ ਫਿਰ ਹਾਂ ਵੀ ਕਰ ਦਿੱਤੀ, ਮੰਗਣੀ ਦਾ ਦਿਨ ਵੀ ਨਿਸ਼ਚਿਤ ਕਰ ਦਿੱਤਾ। ਜਿਸ ਦਿਨ ਮੇਰੇ ਕੱਚੇ ਅਤੇ ਢਹੀ ਕੰਧ ਵਾਲੇ ਘਰ ਦੇ ਵਿੱਚ ਮੰਗਣੀ ਹੋਈ ਤਾਂ ਇੱਕ ਗੜਬੜ ਹੋ ਗਈ। ਮੰਗਣੀ ਦੀ ਰਸਮ ਤੋਂ ਬਾਅਦ ਮੈਂ ਸ਼ਗਨਾਂ ਵਾਲਾ ਪੜਨਾ ਆਪਣੀ ਮਾਂ ਦੇ ਚਰਨਾਂ ਦੇ ਵਿੱਚ ਧਰਿਆ ਅਤੇ ਸ਼ਗਨਾਂ ਵਾਲੇ ਪੈਸਿਆਂ ਦੇ ਵਿੱਚੋਂ ਮਾਂ ਨੂੰ ਸਿਉਣੇ ਦੀ ਇੱਕ ਮੋਹਰ ਮਿਲ ਗਈ, ਸੋਨੇ ਦੀ, ਸਮਝਦੇ ਹੋ? ਦੇਖ ਕੇ ਮੈਨੂੰ ਬੜੀ ਹੈਰਾਨੀ ਹੋਈ ਅਤੇ ਗੁੱਸਾ ਵੀ ਆਇਆ। ਇੰਨਾ ਕਹਿਣ ਦੇ ਬਾਵਜੂਦ ਮੈਂ ਤਾਂ ਸਾਰੇ ਪਿੰਡ ਦੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ 'ਚ ਫੜ ਮਾਰੀ ਸੀ ਕਿ ਮੈਂ ਇੱਕ ਆਦਰਸ਼ ਅਗਾਂਹ ਵਧੂ ਵਿਆਹ ਮੰਗਣੀ ਕਰਨ ਜਾ ਰਿਹਾ। ਹੁਣ ਉਹ ਸਾਰੇ ਕੀ ਸੋਚਣਗੇ, ਇਹ ਕੀ ਹਾਥੀ ਦੇ ਦੰਦ ਖਾਣ ਨੂੰ ਹੋਰ ਦਿਖਾਉਣ ਨੂੰ ਹੋਰ, ਕਿਵੇਂ ਦਿਖਾਵਾਂਗਾ ਮੂੰਹ ਦੋਸਤਾਂ ਮਿੱਤਰਾਂ ਨੂੰ? ਬੜੀ ਪੁਜ਼ੀਸ਼ਨ ਆਕਵਰਡ ਜੀ ਹੁੰਦੀ ਜਾਪੀ, ਕੀ ਕੀਤਾ ਜਾਵੇ? ਇੰਨੀ ਮੇਰੇ 'ਚ ਹਿੰਮਤ ਨਹੀਂ ਪਈ ਕਿ ਭਰੀ ਪੰਚਾਇਤ 'ਚ ਜਾ ਕੇ ਉਹ ਮੋਹਰ ਉਸ ਭਲੇ ਮਾਨਸ ਭਾਵ ਆਪਣੇ ਬਣ ਚੁੱਕੇ ਸਹੁਰਾ ਸਾਹਿਬ ਦੇ ਪੈਰਾਂ 'ਚ ਧਰ ਕੇ ਜਾਂ ਭਗਾ ਕੇ ਮਾਰਾਂ। उस आदमी का मेरे उत्ते प्रभाव अजिहा पै चुकिया सी कि मैं उन्हूं देवता पुरुष समझन लग पिया सी। दूजी गल जिहड़ी अज मेरे दिमाग च आ रही सी वह यह है कि हो सकता है मोर नूं वेख के मेरे मन अंदर ही कोई कमजोरी आ गई होवे। भावें मोर कोई बड़मुली वस्तु नहीं सी पर आर्थिक पक्षों टुटे घर दे मेरे वर्गे नौजवान दे पैर उखेड़न दे लई तां इह निक्की जिही सोने की मोर ही या इहदी लिशकार ही काफ़ी हुंदी है। मां मेरे धर्म संकट नूं समझ गई ते समझदिआं उसने मैनूं नसीहत दित्ती, चल चुप कर, हुण इस समय रौला पाउंदा चंगा नहीं लगता पुत, जो कुछ करना होया व्याह वेले कर ली। लगता माँ का दिल भी अंतर खाते ललचा गया सी। उसका गरीब दिल शायद दुनिया नूं इह कहना चाहता सी देखो मेरे पुत नूं मोहरां पैंदियां ने, एवें ना समझ लियो कितें सानू। खैर जी मेरी कमजोरी आखो जां कुछ होर पर एक गल जमा सची है कि मैं मोर वापस नहीं कर सकिया, पर नाल दी नाल व्याह तो पहला वाली सारी समस्या नाल करड़ाई जही दे नाल निजिठन दियां स्कीमां जरूर सोचन लग पिया हूँ। व्याह वेले मैं इसनू किवें नजिठिया जां किवें ना नजिठिया ये गल अपने आप दे विच व्याह कथा बयान करन वेले दसांगा, पर हाल दी घड़ी वह सुन लवो जो मैं व्याह तो पहला किया। ज्यों ज्यों इस वर्तारे बारे विचार करता रहा त्यों त्यों मेरी जमीर मैनू लांता पाती रही। दो महीने अंदरों अंदरी क्रिजदा जा रहा। अखीर काफ़ी क्रिजन तो बाद एक लम्मी जही चिट्ठी सौरा साहब नूं लिख के मारी जिसका सारांश कुछ इस प्रकार से। मान योग बापू जी, मैं बहुत ही अफसोस ते दुखी मन दे नाल आप जी नूं लिख रहा। दुख ते अफसोस वाली गल ए है कि मेरे वार वार कहन दे बावजूद तुसी मेरे नाल किते वादियां ते पूरे नहीं उतरे। शगन दे विच मैनू मोर पा के तुसी मेरा मान नहीं सगो अपमान किता। जे तुसी व्याह वेले भी इस तरह दे नाल कुछ करना तां मेरे वल्लों व्याह दे लई अज तो ही जवाब समझो। हौसला करके मैं चिट्ठी पोस्ट कर आया, घर दे किसी होर जी दे कोल इहदी गल भी नहीं कीती। कुछ दिन बाद ही मैनू मेरी चिट्ठी का जवाब भी आ गया। चिट्ठी पंजाबी च सी पर लिखी फारसी लिपि दे विच होई सी। मैं अपने एक प्रोफेसर साथी दे कोलों इह पढ़ाई। चिट्ठी च सौरा साहब ने अपनी गलती दे लई माफ़ी मंगी हुई सी ते व्याह वेले इस किस्म की कोई गलती ना दोहराउण दा इकरार भी किया हुआ सी। इस तों पहलां कि मेरा सौरा साहब अपना इकरार निभांदे चिट्ठी लिखण तों 8-10 दिन बाद ही उन्हां नूं दिल दा दौरा पैण करके वो इस दुनिया तो विदा हो गए। मेरा व्याह, हुण सुनो व्याह दी वार्ता। मंगणी दी रसम तो बाद ते व्याह तो पहला मेरे सौरे दी मौत हो जाण करके मेरे सौरा घर दे अपने परस्पर ते मेरे उस घर दे नाल बने रिश्ते दे कुछ समीकरण हुण विगड़ जे गए। हुण तक जो गलबात होई सी वो मुख तौर ते मेरी मेरे सौरे दे नाल ही हुई हुई सी, पर हुण उस दे घर दे होर मैंबर भी मूहरे आण लग पए। गलबात एक तरह दा नाल बिल्कुल नवें सिरों शुरू करनी पई। मेरी मंगेतर जिसका नाम मनजीत सी उस दियां दो भैणां सी, एक उस तो बड़ी सी ते एक छोटी, दोवें ही व्याहियां हुईयां सी। भाई कोई नहीं सी ते मां सधारण किस्म दी औरत सी। सो व्याह दा जो ढम ढमा करना सी वह मेरे साढ़ूआं ते मनजीत दियां भैणां नूं ही मूहरे लग के करना पिया। उन्हां विच्चों भी विशेष तौर पर बड्डू बड़े जड़े साढ़ू साहब। मेरे सहुरे की मौत तो बाद उस घर आम आन जान लग पे सी ते मेरी सारिया दे नाल चंगी जान पछाण भी हो गई सी। इसलिए मैं बेझिझक कह दिता कि विआह उन्हां शर्तां ते ही होएगा जो बापू जी दे नाल तय होईयां सी, इसलिए उन्हां नूं मनना पिया। भावें उन्हां दे लई इह जरा मुश्किल सी क्योंकि एक तो वह अपने विआहां दे वेले लैन देन कर चुके सी, दूजे शायद वह यह भी समझते सी कि मते दुनिया च की आखणगे कि साढ़ूआं ने मोहरी बन के किता भी कुछ नहीं। खैर एक बार तो वह मेरा कहा सब मन गए। मैं विआह तो कुछ चिर ठहर के करवाना चाहता सी, एक तो सौरा साहब की हुणे मौत हुई होण करके, दूजी अपनी खिंडड़ी पुंडरी आर्थिक हालत करके भी। पर उस घर आम आन जान दे करके ते मनजीत नूं मिलन जुलन करके सौरा परिवार अंदर कोई डर जिहा पैदा हो गया जिहड़ा कि बिल्कुल ऐन कुदरती भी हुंदा। इसलिए मैं ब्याह लेट पाउण दे उत्ते जोर भी नहीं पा सकिया। सो ब्याह दी मिति तय होगी 6 फरवरी 1967। भावें सब कुछ साध मुरादा ही करना सी पर साध मुरादा करन दे लई भी मेरे विच समर्था नहीं सी ਜ਼ਮੀਨ ਦੀ ਜਿਉਂ ਤਿਉਂ ਗਹਿਣੇ ਜਿਹੜੀ ਪਈ ਹੋਈ ਸੀ, ਘਰ ਸਿਰ 8,000 ਦਾ ਕਰਜ਼ਾ, ਉਹ ਵੀ ਉਵੇਂ ਦਾ ਉਵੇਂ ਹੀ ਮੂੰਹ ਟੱਡੀ ਖੜ੍ਹਾ ਸੀ। ਅਤੇ ਉਹਨਾਂ ਦਿਨਾਂ ਦੇ ਵਿੱਚ ਸਾਡੇ ਘਰ ਵਰਗੇ ਕਿਸਾਨੀ ਪਰਿਵਾਰ ਦੇ ਲਈ 8,000 ਦਾ ਕਰਜ਼ਾ ਲਾਹਣਾ ਖਾਲਾ ਜੀ ਦਾ ਕੋਈ ਵਾੜਾ ਨਹੀਂ ਸੀ। ਹੁਣ ਹੋਰ ਕਰਜ਼ਾ ਚੁੱਕਣ ਦੀ ਮੂਰਖਤਾ ਮੈਂ ਕਰਨੀ ਨਹੀਂ ਸੀ ਚਾਹੁੰਦਾ। ਇਸ ਲਈ ਹਰ ਪਾਸਿਓਂ ਮੈਂ ਵੱਧ ਤੋਂ ਵੱਧ ਮੁੱਠੀ ਘੁੱਟਣ ਦੀ ਕੋਸ਼ਿਸ਼ ਕੀਤੀ। ਵਿਆਹ ਸਿਆਲਾਂ ਦੀ ਰੁੱਤ ਦੇ ਵਿੱਚ ਸੀ, ਜੇ ਬਹੁਤਾ ਨਹੀਂ ਤਾਂ ਘੱਟੋ ਘੱਟ ਵਿਆਹ ਵੇਲੇ ਇੱਕ ਗਰਮ ਕੋਟ ਪੈਂਟ ਦੀ ਲੋੜ ਤਾਂ ਪੈ ਹੀ ਰਹੀ ਸੀ। ਇਸ ਸੰਬੰਧੀ ਮੈਂ ਇੱਕ ਪ੍ਰੋਫੈਸਰ ਮਿੱਤਰ SP ਸੱਭਰਵਾਲ, ਜਿਨ੍ਹਾਂ ਨੇ ਨਵਾਂ ਨਵਾਂ ਗਰਮ ਸੂਟ ਸਵਾਇਆ ਸੀ, ਬੇਨਤੀ ਕੀਤੀ ਕਿ ਮੇਰੇ ਖਾਤਰ ਮੇਰੇ ਵਿਆਹ ਤੱਕ ਆਪਣਾ ਨਵਾਂ ਸੂਟ ਨਾ ਪਹਿਨੇ ਅਤੇ ਵਿਆਹ ਦੇ 2-3 ਦਿਨਾਂ ਦੇ ਲਈ ਮੈਨੂੰ ਦੇ ਦੇਵੇ। ਭਲਾ ਹੋਵੇ ਪ੍ਰੋਫੈਸਰ ਸੱਭਰਵਾਲ ਦਾ, ਭੱਦਰ ਪੁਰਸ਼ ਸੀ ਮੇਰੇ ਵਾਸਤੇ, ਤਾਂ ਕੁਰਬਾਨੀ ਕਰ ਗਏ। ਉਹ ਘਰੇ ਮਾਂ ਦਬਾਅ ਪਾਉਣ ਲੱਗੀ ਕਿ ਉਸ ਦੇ ਕਹੇ 'ਤੇ ਕੁਛ ਹੋਰ ਨਹੀਂ ਭਾਵੇਂ, ਪਰ ਬਹੁ ਦੇ ਲਈ ਘੱਟੋ ਘੱਟ ਇੱਕ ਸ਼ਗਨਾਂ ਦਾ ਸੂਟ ਤਾਂ ਜ਼ਰੂਰ ਬਣਾ ਲੈ। ਇੱਥੇ ਮਾਂ ਦੇ ਜਜ਼ਬਾਤ ਮੂਹਰੇ ਆ ਕੇ ਖੜ੍ਹ ਗਏ। ਮਾਂ ਹੀ ਘਰ ਦੇ ਵਿੱਚ ਇੱਕ ਇਕੱਲਾ ਅਜਿਹਾ ਜੀ ਸੀ ਜੋ ਪੜ੍ਹਾਈ ਦੇ ਲਈ ਮੈਨੂੰ ਹੱਲਾਸ਼ੇਰੀ ਦਿੰਦੀ ਰਹੀ ਸੀ, ਅਤੇ ਮੇਰੀ ਪੜ੍ਹਾਈ ਦੇ ਲਈ ਖਰੇ ਕਿਹੜੀਆਂ ਕਿਹੜੀਆਂ ਮੁਸੀਬਤਾਂ ਦਾ ਉਹਨੇ ਸਾਹਮਣਾ ਕੀਤਾ ਸੀ। ਹੁਣ ਵਿਆਹ ਦੇ ਪੁੱਠੇ ਰੰਗਾਂ ਢੰਗਾਂ ਦੇ ਵਿੱਚ ਉਹ ਵਿਚਾਰੀ ਕੋਈ ਦਖਲ ਅੰਦਾਜ਼ੀ ਕਰ ਨਹੀਂ ਸੀ ਰਹੀ। ਹੁਣ ਮੈਂ ਮਾਂ ਦੇ ਇੰਨੇ ਕੁ ਜਜ਼ਬਾਤਾਂ ਦਾ ਤਾਂ ਖਿਆਲ ਰੱਖਾਂ ਹੀ, ਲਾਣਾ ਤਾਂ ਮੇਰੇ ਪੁੱਤ ਹੋਣ 'ਤੇ, ਜੇ ਇਹ ਖਿਆਲ ਮੇਰੇ 'ਤੇ ਭਾਰੂ ਹੋ ਗਿਆ। ਸੋ ਮੈਂ ਤਾਂ ਮਾਂ ਦੇ ਜਜ਼ਬਾਤਾਂ ਦਾ ਖਿਆਲ ਰੱਖ ਕੇ ਇਸ ਸ਼ਰਤ 'ਤੇ ਸੂਟ ਨਹੀਂ ਖਰੀਦਿਆ, ਸਗੋਂ ਇੱਧਰੋਂ ਉੱਧਰੋਂ ਹੀ ਉਧਾਰਾ ਫੜ ਕੇ ਸਾਰ ਵੀ ਲਿਆ। ਸੂਟ ਦਾ ਕੋਈ ਦਿਖਾਵਾ ਵੀ ਨਹੀਂ ਹੋਏਗਾ, ਇਹ ਤੋਂ ਬਾਅਦ ਕੁੜੀ ਵਾਲਿਆਂ ਤੋਂ ਵਾਪਸ ਵੀ ਲੈ ਲਿਆ ਜਾਏਗਾ। ਮਾਂ ਵਿਚਾਰੀ ਇਸ 'ਤੇ ਮੰਨ ਵੀ ਗਈ, ਹਾਲਾਂਕਿ ਮੈਂ ਅੱਜ ਵੀ ਸੋਚਦਾ ਕਿ ਘਟੀਆ ਜਿਹੀ ਗੱਲ ਸੀ। ਆਰਥਿਕ ਮਜਬੂਰੀਆਂ ਦੇ ਮਾਰੇ ਬੰਦਿਆਂ ਨੂੰ ਅਜਿਹੀਆਂ ਘਟੀਆ ਗੱਲਾਂ ਅਕਸਰ ਕਰਨੀਆਂ ਪੈ ਜਾਂਦੀਆਂ ਨੇ। ਚਿਕਨ ਟੈਰਾਲੀਨ ਦਾ ਇਹ ਸੂਟ ਮੈਂ ਰਿਸ਼ਤੇਦਾਰੀ ਦੇ ਵਿੱਚੋਂ ਲੱਗਦੀ ਆਪਣੀ ਇੱਕ ਭਾਣਜ ਨੂੰ ਤੋਂ ਲੈ ਕੇ ਆਇਆ ਸੀ। ਪਿਛਲੇ 28-30 ਸਾਲਾਂ ਦੇ ਵਿੱਚ ਸਾਡੇ ਘਰ ਕੋਈ ਵਿਆਹ ਨਹੀਂ ਸੀ ਹੋਇਆ। ਮੇਰੇ ਵਿਆਹ ਤੋਂ ਪਹਿਲਾਂ ਘਰ 'ਚ ਮੇਰੇ ਬਾਪੂ ਜੀ ਦਾ ਵਿਆਹ ਹੋਇਆ ਸੀ, ਇਸ ਲਈ ਹੁਣ ਤੱਕ ਅਸੀਂ ਰਿਸ਼ਤੇਦਾਰਾਂ ਅਤੇ ਭਾਈਚਾਰੇ ਦੇ ਵਿਆਹ ਦੇ ਵਿੱਚ ਦੂਜਿਆਂ ਨੂੰ ਦਿੱਤਾ ਹੀ ਕੀ ਸੀ, ਕਿਸੇ ਤੋਂ ਲੈਣ ਦੇਣ ਦਾ ਮੌਕਾ ਹੀ ਨਹੀਂ ਸੀ ਆਇਆ। ਹੁਣ ਲੈਣ ਦੇਣ ਦੀ ਵਾਰੀ ਆਈ ਸੀ। ਸਾਰੇ ਪਰਿਵਾਰਾਂ ਦੀ ਅੰਦਰੋਂ ਅੰਦਰ ਇੱਛਾ ਇਹ ਸੀ ਕਿ ਸਾਰੀਆਂ ਚਾੜੀਆਂ ਬਿੜੀਆਂ ਉਤਾਰ ਲਈਆਂ ਜਾਣ, ਪਰ ਮੇਰੇ ਕਮਲ ਪੁਣੇ ਮੂਹਰੇ ਬੋਲਣ ਦੀ ਕਿਸੇ ਦੀ ਹਿੰਮਤ ਹੀ ਨਹੀਂ ਸੀ ਪੈ ਰਹੀ। ਮੈਂ ਸਾਰੇ ਰਿਸ਼ਤੇਦਾਰਾਂ ਨੂੰ ਚਿੱਠੀਆਂ ਪਾ ਕੇ ਸੁਨੇਹੇ ਭੇਜ ਦਿੱਤੇ ਕਿ ਵਿਆਹ ਅਤਿ ਸਾਦਾ ਹੋ ਰਿਹਾ ਹੈ, ਕਿਰਪਾ ਕਰਕੇ ਵਿਆਹ ਦੇ ਵਿੱਚ ਆਪ ਜੀ ਦੇ ਪਰਿਵਾਰ ਦਾ ਇੱਕੋ ਜੀ ਆਵੇ, ਇਸੇ ਤਰ੍ਹਾਂ ਕੋਈ ਕੱਪੜਾ ਲੀੜਾ ਲਿਆਉਣ ਦੀ ਖੇਚਲ ਨਾ ਕੀਤੀ ਜਾਵੇ ਅਤੇ ਨਾ ਹੀ ਇੱਥੋਂ ਲੈ ਕੇ ਜਾਣ ਦੀ ਕੋਈ ਇੱਛਾ ਅਤੇ ਆਸ ਰੱਖੀ ਜਾਵੇ। ਅੰਤ 'ਚ ਮੈਂ ਵੀ ਲਿਖ ਦਿੱਤਾ ਕਿ ਜੇ ਕਿਸੇ ਭਾਈ ਭੈਣ ਨੂੰ ਇਹ ਗੱਲਾਂ ਪਸੰਦ ਨਾ ਆਉਂਦੀਆਂ ਹੋਣ ਤਾਂ ਬੇਸ਼ੱਕ ਵਿਆਹ ਦੇ ਵਿੱਚ ਸ਼ਰੀਕ ਹੋ ਕੇ ਆਪਣਾ ਚਿੱਤ ਭੈੜਾ ਨਾ ਕਰਨ। ਵਿਆਹ ਲਈ ਨਾ ਹੀ ਮੈਂ ਮਿਠਾਈ ਬਣਵਾਈ, ਸਿਰਫ ਇੱਕ ਡੱਬਾ ਸ਼ਹਿਰੋਂ ਮੁੱਲ ਲਿਆਇਆ ਸੀ, ਉਹ ਵੀ ਸਹੁਰੇ ਪਰਿਵਾਰ ਵੱਲੋਂ ਬਹੂ ਨਾਲ ਲਿਆਉਣ ਵੇਲੇ ਉਸਦੇ ਗੱਡੀ ਵਾਲਿਆਂ ਵਾਸਤੇ। ਮੈਂ ਐਲਾਨ ਕਰ ਦਿੱਤਾ ਕਿ ਬਾਜਰੇ ਦੀ ਰੋਟੀ ਅਤੇ ਸਾਗ ਤੋਂ ਬਿਨਾਂ ਹੋਰ ਕੁਝ ਨਹੀਂ ਚੱਲਣਾ। ਸਭ ਨੇ ਮੇਰੀ ਇਸ ਮੂਰਖਤਾ ਅੱਗੇ ਹਥਿਆਰ ਸੁੱਟ ਦਿੱਤੇ। ਜੰਝ ਲਈ ਮੈਂ 2 ਕਾਰਾਂ ਕਿਰਾਏ 'ਤੇ ਕੀਤੀਆਂ। ਬਾਅਦ ਦੇ ਵਿੱਚ ਮੈਂ ਇਹ ਵੀ ਸੋਚਦਾ ਰਿਹਾ ਕਿ 1 ਕਾਰ ਤਾਂ ਵਾਧੂ ਹੀ ਕੱਢ ਲਈ ਗਲਤੀ ਦੇ ਨਾਲ। ਜੰਝ ਵਿੱਚ ਅਸੀਂ ਕੁੱਲ 7 ਜਾਣੇ ਹੋ ਗਏ, 4 ਮੇਰੇ ਦੋਸਤ, 1 ਸ਼ਰੀਕੇ 'ਚੋਂ ਚਾਚਾ ਜੀ, 1 ਵਿਚੋਲਾ ਅਤੇ 7ਵਾਂ ਮੈਂ। ਨਾ ਬਾਪੂ, ਨਾ ਤਾਇਆ ਅਤੇ ਨਾ ਹੀ ਭਾਈ। ਮੇਰੇ ਸਹੁਰੇ ਪਰਿਵਾਰ ਨਾ ਜੱਦੀ ਸੰਬੰਧ ਤਾਂ ਜ਼ਿਲ੍ਹੇ ਬਠਿੰਡੇ ਦੇ ਪਿੰਡ ਦਾਨ ਸਿੰਘ ਨਾਲ ਲੱਗਦੇ ਸੀਗੇ, ਪਰ ਬਾਅਦ ਦੇ ਵਿੱਚ ਨੌਕਰੀ ਦੇ ਕਾਰਨ ਮੇਰੇ ਸਹੁਰੇ ਨੇ ਬਠਿੰਡੇ ਮਕਾਨ ਖਰੀਦ ਕੇ ਉੱਥੇ ਕਾਫੀ ਚਿਰ ਪੱਕੀ ਰਿਹਾਇਸ਼ ਰੱਖੀ ਸੀ। ਬਠਿੰਡਾ ਮੇਰੇ ਪਿੰਡ ਕਿਸ਼ਨਗੜ੍ਹ ਫਰਵਾਈ ਤੋਂ ਕੋਈ ਲਗਭਗ 70 ਕਿਲੋਮੀਟਰ ਕਹਿ ਸਕਦੇ ਹੋ। ਮੇਰੇ ਵੱਡੇ ਸਾਡੂ ਨੇ ਮੈਨੂੰ ਤਾੜਨਾ ਕੀਤੀ ਕਿ ਅਸੀਂ ਹਰ ਹਾਲਾਤ ਵਿੱਚ ਸਵੇਰੇ 8 ਵਜੇ ਬਠਿੰਡੇ ਪਹੁੰਚ ਜਾਈਏ। ਉਹ ਠੀਕ 8 ਵਜੇ ਰਜਿੰਦਰਾ ਕਾਲਜ ਦੇ ਕੋਲ ਸਾਡੇ ਸਵਾਗਤ ਦੇ ਲਈ ਖੜ੍ਹੇ ਹੋਣਗੇ। ਅਸੀਂ 8 ਵੱਜਣ ਤੋਂ ਕੋਈ 15-20 ਮਿੰਟ ਪਹਿਲਾਂ ਹੀ ਨਿਸ਼ਚਿਤ ਥਾਂ 'ਤੇ ਪਹੁੰਚ ਗਏ ਅਤੇ ਸਵਾਗਤ ਦੇ ਲਈ ਉੱਥੇ ਕੋਈ ਹੈ ਨਹੀਂ ਸੀ। ਕੋਈ 1.25 ਘੰਟਾ ਅਸੀਂ ਉੱਥੇ ਖੜ੍ਹੇ ਉਡੀਕਦੇ ਰਹੇ, ਕੋਈ ਨਹੀਂ ਪਹੁੰਚਿਆ। ਅਖੀਰ ਵਿਚੋਲੇ ਨੇ ਜਾ ਕੇ ਖਬਰ ਕੀਤੀ, ਫਿਰ ਸਵਾਗਤ ਕਰਤਾ ਜੁੱਤੀਆਂ ਘਸੀਟਦੇ ਭੱਜੇ ਭੱਜੇ ਆਏ। ਉਹ ਸਾਨੂੰ ਇੱਕ ਨਿੱਕੀ ਜਿਹੀ ਥਾਈ, ਧਰਮਸ਼ਾਲਾ ਕਹਿ ਸਕਦੇ, ਉੱਥੇ ਲੈ ਗਏ। ਚਾਹ ਪਾਣੀ ਪੀਣ ਤੋਂ ਬਾਅਦ ਅਸੀਂ ਆਨੰਦ ਕਾਰਜ ਦੇ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆਂ 'ਚ ਜਾ ਬੈਠੇ। ਜਦੋਂ ਮੈਂ ਮੱਥਾ ਟੇਕ ਕੇ ਗਧੈਲੇ ਉੱਥੇ ਬੈਠਿਆ ਤਾਂ ਬੈਠਣ ਤੋਂ ਬਾਅਦ ਮੈਨੂੰ ਚੇਤਾ ਆਇਆ ਕਿ ਬੈਠਣ ਤੋਂ ਪਹਿਲਾਂ ਮੈਨੂੰ ਆਪਣੇ ਮੰਗਵੇਂ ਕੋਟ ਦਾ ਲਾਇਆ ਬਟਨ ਖੋਲ੍ਹ ਲੈਣਾ ਚਾਹੀਦਾ ਸੀ। ਕੋਟ ਕਾਫੀ ਤੰਗ ਹੋਣ ਕਰਕੇ ਉਸ 'ਚ ਮੇਰਾ ਢਿੱਡ ਘਸਿਆ ਗਿਆ ਸੀ। ਭਾਵੇਂ ਉਹਨਾਂ ਦਿਨਾਂ 'ਚ ਮੈਂ ਕਾਫੀ ਪਤਲਾ ਸੀ ਪਰ ਪ੍ਰੋਫੈਸਰ ਸਪਰਵਾਲ ਮੇਰੇ ਤੋਂ ਵੀ ਜ਼ਿਆਦਾ ਕਾਗਜ਼ੀ ਪਹਿਲਵਾਨ ਕਹਿ ਲਓ। ਹੌਲੀ ਹੌਲੀ ਕਿਸੇ ਬਹਾਨੇ ਕਿਵੇਂ ਨਾ ਕਿਵੇਂ ਬਟਨ ਖੋਲਿਆ, ਢਿੱਡ ਦੀ ਕਸਕਸਾਈ ਦੀ ਮੁਸੀਬਤ ਤੋਂ ਖਹਿੜਾ ਛੜਾਇਆ। ਆਨੰਦ ਕਾਰਜ ਉਂਝ ਤਾਂ ਠੀਕ ਠਾਕ ਹੋ ਗਏ ਸੀ, ਪਤਾ ਨਹੀਂ ਕਿਵੇਂ ਅਰਦਾਸ ਕਰਨ ਵੇਲੇ ਭਾਈ ਜੀ ਤੋਂ ਕਾਕਾ ਅਜਮੇਰ ਸਿੰਘ ਸਪੁੱਤਰ ਸਰਦਾਰ ਕੌਰ ਸਿੰਘ ਦੀ ਥਾਂ ਕਾਕਾ ਕੌਰ ਸਿੰਘ ਸਪੁੱਤਰ ਸਰਦਾਰ ਅਜਮੇਰ ਸਿੰਘ ਕਿਹਾ ਗਿਆ। ਭੁੱਲ ਚੁੱਕ ਦੇ ਲਈ ਇਹ ਸੋਧ ਵੀ ਕਿਸੇ ਭਲੇ ਮਾਨਸ ਨੇ ਨਾ ਕਰਵਾਈ। ਸ਼ੁਕਰ ਹੈ ਮੈਂ ਬਾਪੂ ਜੀ ਨੂੰ ਨਾਲ ਨਹੀਂ ਸੀ ਲੈ ਕੇ ਆਇਆ, ਪਿੱਛੇ ਬੈਠੇ ਮੇਰੇ ਜਾਣੀ ਜਾਂਝੀ ਪ੍ਰੋਫੈਸਰ ਮਿੱਤਰ ਤਾਂ ਮੁਸਕੜੀਏ ਜੇ ਹਾਸੇ ਹੱਸਣ ਲੱਗ ਪਏ, ਬਾਅਦ ਦੇ ਵਿੱਚ ਕਿੰਨਾ ਚਿਰ ਮੈਨੂੰ ਮਖੌਲ ਕਰਦੇ ਸਵਾਦ ਵੀ ਲੈਂਦੇ ਰਹਿੰਦੇ। ਖੈਰ ਜੀ, ਇਸ ਭੁੱਲ ਚੁੱਕ ਤੋਂ ਬਾਅਦ ਜਦੋਂ ਮੈਂ ਅਤੇ ਮਨਜੀਤ ਅੱਜ ਤੱਕ ਸਮਾਜ ਵੱਲੋਂ ਪਤੀ ਪਤਨੀ ਦੇ ਤੌਰ 'ਤੇ ਪ੍ਰਵਾਨ ਕੀਤੇ ਗਏ, ਇਕੱਠੇ ਤੁਰੇ ਹਾਂ, ਤੁਰੇ ਰਹਿੰਦੇ ਹਾਂ, ਤੁਰਦੇ ਰਹਾਂਗੇ, ਸਭ ਕੁਝ ਸੁੱਖੀ ਸਾਂਦਰੀ ਨੇਪੜੇ ਚੜ੍ਹ ਗਿਆ। ਪਰ ਸਾਡੇ ਵਿਦਾ ਹੋਣ ਤੋਂ ਕੁਝ ਚਿਰ ਪਹਿਲਾਂ ਇੱਕ ਝੰਝਟ ਖੜ੍ਹਾ ਹੋ ਗਿਆ। ਮੇਰਾ ਵੱਡਾ ਸਾਡੂ ਮੇਰੇ ਕੋਲ ਆਣ ਕੇ ਕਹਿਣ ਲੱਗਿਆ, ਕਿਸੇ ਟੈਂਪੂ ਟਰਾਲੀ ਦਾ ਪ੍ਰਬੰਧ ਕਰਾਂ। ਮੈਨੂੰ ਗੱਲ ਸਮਝ ਨਹੀਂ ਆਈ, ਹੈਰਾਨ ਜਿਹਾ ਹੁੰਦਿਆਂ ਮੈਂ ਪੁੱਛਿਆ, ਕਿਉਂ ਕਿਉਂ, ਮਤਲਬ ਕਿ ਸਮਾਨ ਸਮੂਨ ਲਿਜਾਣਾ ਕੋਈ ਆਪਣਾ? ਸਾਡੂ ਨੇ ਹੁਕਮੀਆਂ ਲਹਿਜੇ 'ਚ ਜਵਾਬ ਦਿੱਤਾ, ਮੈਂ ਸਭ ਕੁਝ ਸਮਝ ਗਿਆ ਅਤੇ ਸਖ਼ਤ ਜੇ ਗੁਸੈਲ ਲਹਿਜੇ ਦੇ ਵਿੱਚ ਮੈਂ ਇਨਕਾਰ ਕਰਦਿਆਂ ਕਿਹਾ, ਦੇਖੋ ਜੀ ਮੈਂ ਕੋਈ ਸਮਾਨ ਸਮੂਨ ਤਾਂ ਲੈ ਕੇ ਨਹੀਂ ਜਾਣਾ, ਲੱਖ ਵਾਰੀ ਕਹਿਣ 'ਤੇ ਵੀ ਤੁਹਾਡੇ ਦਿਮਾਗ 'ਚ ਗੱਲ ਪਈ ਨਹੀਂ, ਹੱਦ ਹੋ ਗਈ ਤੁਹਾਡੇ ਵਾਲੀ। ਪਰ ਸਾਡੂ ਤਾਂ ਵਿਚਾਰਾ ਉਵੇਂ ਸਟੈਂਡ ਲੈ ਗਿਆ ਜਿਵੇਂ ਅੰਦਰੋਂ ਉਹਨੂੰ ਸਮਝਾਇਆ ਗਿਆ ਸੀ, ਇਸ ਲਈ ਆਪਣੇ ਸਟੈਂਡ 'ਤੇ ਉਹ ਅੜਿਆ ਰਿਹਾ, ਬੋਲਿਆ, ਸਮਾਨ ਤਾਂ ਜੀ ਤੁਹਾਨੂੰ ਲਿਜਾਣਾ ਪਊ, ਜਦ ਤੁਹਾਡੇ ਵਾਸਤੇ ਹੀ ਬਣਾਇਆ। ਬੜਾ ਹੱਫੜ ਖੜ੍ਹਾ ਹੋਇਆ, ਕਿਹੋ ਜਿਹੇ ਬੰਦਿਆਂ ਦੇ ਨਾਲ ਵਾਹ ਪੈ ਗਿਆ ਅਜਮੇਰ ਸਿੰਘ ਤੇਰਾ। ਵਿਚੋਲੇ ਤਾਏ ਅਮਰ ਸਿੰਘ ਦੇ ਨਾਲ ਗੱਲ ਕੀਤੀ, ਉਹ ਕਹਿਣ ਲੱਗਾ, ਤੈਨੂੰ ਤਾਂ ਇਹ ਕੁਛ ਦੇ ਨਹੀਂ ਰਹੇ, ਨਾ ਸਾਈਕਲ, ਨਾ ਘੜੀ, ਨਾ ਕੋਈ ਸੂਟ ਬੂਟ, ਨਾ ਘਰ ਦੇ ਕਿਸੇ ਰਿਸ਼ਤੇਦਾਰ ਵਾਸਤੇ ਕੋਈ ਹੋਰ ਚੀਜ਼, ਇਹ ਤਾਂ ਕੁੜੀ ਨੇ 5-6 ਬਿਸਤਰੇ, ਹੁਣ ਧੀ ਵਾਲੀ ਆਪਣੇ ਧੀ ਨੂੰ ਕੁਛ ਦੇਣ ਵੀ ਨਾ, ਉਹ ਵੀ ਤਾਂ ਨਹੀਂ, ਐਂ ਤਾਂ ਨਹੀਂ ਕਰ। ਪਰ ਮੈਂ ਆਪਣੇ ਹਿੰਡੀ ਨਹੀਂ ਛੱਡੀ, ਸਗੋਂ ਗੁੱਸੇ 'ਚ ਕਿਹਾ, ਕਿਉਂ ਸਾਡੇ ਘਰ ਇਹਨਾਂ ਦੀ ਕੁੜੀ ਨੂੰ ਦੇਣ ਲਈ ਬਿਸਤਰੇ ਨਹੀਂ ਮਿਲਣੇ? ਹਾਲਾਂਕਿ ਮੈਨੂੰ ਪਤਾ ਸੀ ਕਿ ਇਹੋ ਜਿਹੇ ਨਵੇਂ ਨਕੋਰ ਬਿਸਤਰੇ ਤਾਂ ਸੱਚਮੁੱਚ ਸਾਡੇ ਘਰ ਹੈ ਨਹੀਂ। ਵਾਹਵਾ ਰੌਲਾ ਪੈਂਦਾ ਰਿਹਾ। ਥੋੜ੍ਹੇ ਚਿਰ ਪਿੱਛੋਂ ਮੈਨੂੰ ਅੰਦਰੋਂ ਸੁਨੇਹਾ ਆਇਆ, ਇਹ ਸੁਨੇਹਾ ਮੇਰੀ ਜੀਵਨ ਸਾਥਣ ਮਨਜੀਤ ਦਾ ਸੀ। ਉਹਨੇ ਮੈਨੂੰ ਦੱਸਿਆ, ਇਹਨਾਂ ਬਿਸਤਰਿਆਂ ਦੇ ਨਾਲ ਮੇਰੇ ਘਰਦਿਆਂ ਦਾ ਕੋਈ ਲਾਗਾ ਦੇਗਾ ਨਹੀਂ, ਇਹ ਮੈਂ ਆਪਣੀ ਤਨਖਾਹ ਦੇ ਵਿੱਚੋਂ ਆਪ ਬਣਾਏ ਨੇ, ਮੈਂ ਬੜੀ ਰੀਝ ਦੇ ਨਾਲ ਬਣਾਏ ਨੇ, ਪਲੀਜ਼ ਤੁਸੀਂ ਇਨਕਾਰ ਨਾ ਕਰਿਓ। ਵਿਆਹ ਤੋਂ ਪਹਿਲਾਂ ਕਈ ਵਾਰ ਮਿਲਣ ਕਰਕੇ ਮਨਜੀਤ ਵੱਲ ਮੈਂ ਖਾਸਾ ਖਿੱਚਿਆ ਜਿਹਾ ਗਿਆ ਸੀ, ਇਸ ਲਈ ਹੁਣ ਮੈਂ ਹਥਿਆਰ ਸੁੱਟ ਦਿੱਤੇ। ਬਿਸਤਰਿਆਂ ਵਾਲੀ ਉਹ ਪੇਟੀ ਮੈਨੂੰ ਲਿਆਉਣੀ ਪਈ। ਉਹਨਾਂ ਦਿਨਾਂ ਦੇ ਵਿੱਚ ਮੇਰੇ ਵਿਆਹ 'ਤੇ ਕੁੱਲ 750 ਰੁਪਏ ਖਰਚ ਆਏ ਸੀ, ਇਹਨਾਂ ਦੇ ਵਿੱਚੋਂ ਵੀ ਮੇਰੇ ਅਨੁਸਾਰ ਮੇਰੇ ਕੋਲੋਂ 2 ਫਜ਼ੂਲ ਖਰਚੀਆਂ ਹੋ ਗਈਆਂ ਸੀ, ਇੱਕ ਤਾਂ ਇੱਕ ਕਾਰ ਵੱਧ ਕਰਨ ਵਾਲੀ, ਦੂਜੀ ਬਿਸਤਰਿਆਂ ਵਾਲਾ ਸੰਦੂਕ ਲਿਆਉਣ ਵਾਸਤੇ ਸਾਨੂੰ ਕਿਰਾਏ 'ਤੇ ਟਰੱਕ ਕੱਢਣਾ ਪਿਆ ਸੀ, ਛੋਟਾ ਟਰੱਕ। ਮੇਰੀ ਮੰਗਣੀ ਅਤੇ ਮੇਰੇ ਵਿਆਹ ਦੇ ਨਾਲ ਜੁੜੀਆਂ ਮੇਰੀਆਂ 2 ਨਮੋਸ਼ੀਆਂ ਜਾਂ ਕਮਜ਼ੋਰੀਆਂ ਅੱਜ ਵੀ ਮੇਰੀ ਜ਼ਮੀਰ ਦੇ ਕਿਸੇ ਕੋਨੇ 'ਚ ਸਿਰ ਚੁੱਕ ਕੇ ਮੇਰੇ ਸਾਹਮਣੇ ਆ ਖੜਦੀਆਂ ਨੇ। ਪਹਿਲੀ ਸਿਉਣੇ ਦੀ ਉਹ ਜਿਹੜੀ ਮੋੜ ਸੀ ਉਹ ਵਾਪਸ ਨਾ ਕਰਨ ਦੀ, ਅਤੇ ਦੂਜੀ ਬਿਸਤਰਿਆਂ ਵਾਲਾ ਸੰਦੂਕ ਲੈ ਕੇ ਆਉਣ ਦੀ। ਪਰ ਫਿਰ ਵੀ ਜਦੋਂ ਮੈਂ ਸਮੁੱਚੇ ਤੌਰ 'ਤੇ ਆਪਣੇ ਵਿਆਹ ਦੀਆਂ ਘਟਨਾਵਾਂ ਨੂੰ ਆਪਣੇ ਮਨ 'ਚ ਚਿਤਵਦਾਂ ਤਾਂ ਮੈਨੂੰ ਇੱਕ ਅਜੀਬ ਜਿਹੀ ਰੂਹਾਨੀਅਤ ਦਾ ਅਹਿਸਾਸ ਵੀ ਹੁੰਦਾ। ਲੇਖਕ ਅਜਮੇਰ ਸਿੰਘ ਔਲਖ।
1: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
2: ਹਾਂਜੀ ਰੇਡੀਓ
3: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
1: ਹੈਲੋ, ਮੈਂ ਹੂੰ ਸਨੀ ਦਿਓਲ ਔਰ ਆਪ ਸੁਣ ਰਹੇ ਹਾਂ ਜੀ 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਹਾਂਜੀ ਰੇਡੀਓ
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
6: ਰੇਡੀਓ ਹਾਂਜੀ 1674 AM 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 16 ਮਈ 2026 ਸ਼ਨੀਵਾਰ ਦਾ ਦਿਨ, ਭਾਰਤ, ਆਸਟ੍ਰੇਲੀਆ, ਦੁਨੀਆ ਜਹਾਨ ਦੀਆਂ ਖਬਰਾਂ ਦਾ ਇਹ ਖਾਸ ਬੁਲੇਟਿਨ ਲੈ ਕੇ ਆਏ ਹਾਂ। ਔਰ ਅੱਜ ਦੇ ਦਿਨ ਦੀਆਂ, ਅਸਲ ਦੇ ਵਿੱਚ ਇਸ ਵੀਕਐਂਡ ਦੇ ਦਰਮਿਆਨ ਕੀ ਕੁਝ ਹੋ ਵਾਪਰੇਗਾ, ਉਹਦੇ ਨਾਲ ਜੁੜੀਆਂ ਕੁਝ ਅਪਡੇਟਸ ਨੇ। ਇਸ ਤੋਂ ਇਲਾਵਾ ਲੰਘੀ ਰਾਤ ਦੀਆਂ ਕੁਝ ਅਪਡੇਟਸ ਵੀ ਤੁਹਾਡੇ ਨਾਲ ਸਾਂਝੀਆਂ ਕਰਦੇ ਚੱਲਦੇ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹੋਏ, ਜਿੱਥੇ ਅਮਰੀਕਾ ਅਤੇ ਚਾਈਨਾ ਦੇ ਰਾਸ਼ਟਰਪਤੀ ਦੀ ਆਪਸ ਦੇ ਵਿੱਚ ਮੁਲਾਕਾਤ ਹੋ ਨਿਬੜੀ। ਦੋ ਦਿਨਾਂ ਦੌਰਾ ਸੀ ਡੋਨਾਲਡ ਟਰੰਪ ਦਾ ਚੀਨ ਦੇ ਰਾਜਧਾਨੀ ਸ਼ਹਿਰ ਬੀਜਿੰਗ ਦੇ ਵਿੱਚ। ਉੱਥੋਂ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਦੇ ਨਾਲ ਦੋ ਦਿਨ ਤੱਕ ਇਹ ਗੱਲਬਾਤ ਕਰਨ ਤੋਂ ਬਾਅਦ ਟਰੰਪ ਵਾਪਸ ਵਾਸ਼ਿੰਗਟਨ ਪਰਤ ਗਏ ਅਤੇ ਇਸ ਯਾਤਰਾ ਨੂੰ ਉਹਨਾਂ ਨੇ ਕਦੇ ਵੀ ਨਾ ਭੁਲਾਉਣ ਵਾਲੀ ਇੱਕ ਯਾਤਰਾ ਦੱਸਿਆ, ਇਸ ਨੂੰ ਇੱਕ ਇਤਿਹਾਸਕ ਅਤੇ ਮੀਲ ਪੱਥਰ ਕਰਾਰ ਦਿੱਤਾ। ਸਿਖਰ ਵਾਰਤਾ ਦੇ ਆਖਰੀ ਦਿਨ ਕੀ ਕੁਝ ਹੋਇਆ ਉਹ ਤੁਹਾਨੂੰ ਦੱਸਦੇ ਚੱਲੀਏ ਕਿ ਇੱਕ ਸਾਂਝੀ ਪ੍ਰੈਸ ਕਾਨਫਰੰਸ 'ਚ ਪਤਾ ਚੱਲਿਆ ਕਿ ਦੋਵੇਂ ਨੇਤਾਵਾਂ ਨੇ ਆਪਣੀ ਦਵੱਲੀ ਗੱਲਬਾਤ ਦੇ ਦਰਮਿਆਨ ਵਪਾਰ ਅਤੇ ਹੋਰਨਾਂ ਮੁੱਦਿਆਂ ਤੋਂ ਇਲਾਵਾ ਈਰਾਨ ਦੇ ਉੱਤੇ ਵੀ ਚਰਚਾ ਕੀਤੀ ਹੈ। ਹਾਲਾਂਕਿ ਇਹ ਗੱਲਬਾਤ ਦੇ ਅਸਲ ਮੁੱਦਿਆਂ ਨੂੰ ਲੈ ਕੇ ਔਰ ਵਿਸਤਾਰ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ, ਖਾਸ ਤੌਰ 'ਤੇ ਤਾਈਵਾਨ ਵਰਗੇ ਵਿਵਾਦਿਤ ਮੁੱਦਿਆਂ ਦੇ ਉੱਤੇ। ਵਪਾਰ ਜਾਂ ਕਿਸੇ ਵੱਡੇ ਸਮਝੌਤੇ ਨੂੰ ਲੈ ਕੇ ਵੀ ਕੋਈ ਐਲਾਨ ਨਹੀਂ ਹੋਇਆ। ਆਮ ਤੌਰ ਦੇ ਉੱਤੇ ਜਦੋਂ ਦੋ ਵੱਡੇ ਨੇਤਾ ਮਿਲਦੇ ਨੇ ਤਾਂ ਆਪਸੀ ਦੇਸ਼ਾਂ ਦੇ ਹੋਏ ਵੱਡੇ ਸਮਝੌਤਿਆਂ ਦਾ ਐਲਾਨ ਵੀ ਕਰਦੇ ਚੱਲਦੇ ਨੇ, ਪਰ ਇਸ ਦਰਮਿਆਨ ਕੋਈ ਵੱਡਾ ਐਲਾਨ ਸਾਹਮਣੇ ਨਹੀਂ ਆਇਆ। ਸਮਿਟ ਦੇ ਦਰਮਿਆਨ ਜਿਹੜਾ ਫੋਕਸ ਨਿਊਜ਼ ਹੈ ਉਸਦੇ ਇੱਕ ਇੰਟਰਵਿਊ ਦੇ ਵਿੱਚ ਟਰੰਪ ਨੇ ਇਹ ਵੀ ਕਿਹਾ ਸੀ ਕਿ ਚੀਨ ਨੇ ਅਮਰੀਕਾ ਤੋਂ ਤੇਲ ਖਰੀਦਣ ਅਤੇ 200 Boeing ਜਹਾਜ਼ ਖਰੀਦਣ ਦਾ ਵਾਅਦਾ ਕੀਤਾ ਹੈ। ਹਾਲਾਂਕਿ ਚੀਨ ਨੇ ਹਾਲੇ ਤੱਕ ਕਦੇ ਕੋਈ ਟਿੱਪਣੀ ਨਹੀਂ ਕੀਤੀ ਹੈ। ਬਹੁਤੀ ਵਾਰ ਟਰੰਪ ਦੇ ਦਾਅਵਿਆਂ ਦੇ ਉੱਤੇ ਯਕੀਨ ਕਰਨਾ ਮੁਸ਼ਕਲ ਹੋ ਜਾਂਦਾ ਹੈ। ਉੱਧਰ ਜ਼ੀ ਜਿਨਪਿੰਗ ਨੇ ਟਰੰਪ ਨੂੰ ਜੋਂਗਨ ਹਾਈ ਦੇ ਕੈਂਪਸ ਦਾ ਦੌਰਾ ਵੀ ਕਰਾਇਆ, ਜਿੱਥੇ ਚੀਨ ਦੇ ਸਿਖਰਲੇ ਅਧਿਕਾਰੀ ਰਹਿੰਦੇ ਨੇ, ਕੰਮ ਕਰਦੇ ਨੇ। ਆਮ ਤੌਰ ਦੇ ਉੱਤੇ ਮੰਨਿਆ ਜਾਂਦਾ ਹੈ ਕਿ ਇਹ ਚੀਨ ਦਾ ਬੇਹੱਦ ਗੁਪਤ ਟਿਕਾਣਾ ਹੈ, ਇੱਥੇ ਕਦੇ ਵੀ ਕਿਸੇ ਸਟੇਟਸਮੈਨ ਨੂੰ ਨਹੀਂ ਲਿਜਾਇਆ ਜਾਂਦਾ ਉੱਥੇ। ਇਸ ਤੋਂ ਇਲਾਵਾ ਦੂਜੀਆਂ ਕੌਮਾਂਤਰੀ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ, ਅਤੇ ਅਗਲੀ ਖਬਰ ਜਿਹੜੀ ਉਹ ਪਾਕਿਸਤਾਨ ਦੇ ਨਾਲ ਜੁੜੀ ਹੋਈ, ਜਿੱਥੇ ਕੌਮਾਂਤਰੀ ਮੁਦਰਾ ਭੰਡਾਰ ਯਾਨੀ IMF ਦਾ ਕਹਿਣਾ ਹੈ ਕਿ ਪਾਕਿਸਤਾਨ ਦੇ ਆਰਥਿਕ ਵਿਕਾਸ ਨੂੰ ਮਜ਼ਬੂਤ ਕਰਨ ਦੇ ਲਈ ਬਹੁਤ ਸਾਰੀਆਂ ਆਰਥਿਕ ਰਣਨੀਤੀਆਂ ਦੀ ਲੋੜ ਹੈ, ਪਰ ਮੱਧ ਪੂਰਬ ਦੇ ਵਿੱਚ ਜੰਗ ਨੇ ਪਾਕਿਸਤਾਨ ਦੇ ਵਿੱਚ ਆਰਥਿਕ ਅਸਥਿਰਤਾ ਪੈਦਾ ਕਰ ਦਿੱਤੀ ਹੈ। IMF ਨੇ ਪਾਕਿਸਤਾਨ ਦੀ ਇੱਕ ਸਮੀਖਿਆ ਰਿਪੋਰਟ ਜਾਰੀ ਕੀਤੀ ਹੈ, ਜਿਸ ਦੇ ਵਿੱਚ ਵਿਤਵਰੇ 2026 ਦੇ ਪਹਿਲੇ 6 ਮਹੀਨਿਆਂ ਦੇ ਦੌਰਾਨ ਪਾਕਿਸਤਾਨ ਦੀ ਆਰਥਿਕ ਵਿਕਾਸ ਦਰ ਅਤੇ ਵਿਦੇਸ਼ੀ

ਹੋਰ ਮਹਿੰਗਾਈ ਵਧਾ ਦੇਣੀ ਹੈ, ਕਿਉਂਕਿ ਪਾਕਿਸਤਾਨ ਵੀ ਜ਼ਿਆਦਾਤਰ ਆਪਣਾ ਫਿਊਲ ਜਿਹੜਾ ਉਹ ਇੰਪੋਰਟ ਕਰਵਾਉਂਦਾ, 81% ਤਾਂ ਖਾੜੀ ਦੇਸ਼ਾਂ ਤੋਂ ਆਉਂਦਾ, ਜਦਕਿ ਰਿਮਿਟੈਂਸ ਯਾਨੀ ਕਿ ਦੂਸਰੇ ਦੇਸ਼ਾਂ ਤੋਂ ਆਉਣ ਵਾਲਾ ਜਿਹੜਾ ਧਨ ਹੁੰਦਾ, ਪੈਸਾ ਹੁੰਦਾ, ਉਸ ਦਾ 55% ਵੀ ਖਾੜੀ ਮੁਲਕਾਂ ਤੋਂ ਆਉਂਦਾ, ਜੋ ਕਿ ਪਾਕਿਸਤਾਨ ਦੀ ਵਿਦੇਸ਼ੀ ਮੁਦਰਾ ਭੰਡਾਰ ਦਾ ਸਭ ਤੋਂ ਅਹਿਮ ਸਰੋਤ ਹੈ, ਅਤੇ ਇਹੀ ਖਾੜੀ ਮੁਲਕ ਇਸ ਵਕਤ ਅਸਥਿਰਤਾ ਦੇ ਦੌਰ ਦੇ ਵਿੱਚੋਂ ਗੁਜ਼ਰ ਰਹੇ ਨੇ। ਔਰ IMF ਦੇ ਮੁਤਾਬਕ ਜੰਗ ਦਾ ਖਾੜੀ ਦੇਸ਼ਾਂ ਦੀ ਅਰਥ ਵਿਵਸਥਾ ਦੇ ਉੱਤੇ ਤਾਂ ਨਕਾਰਾਤਮਕ ਪ੍ਰਭਾਵ ਪਏਗਾ ਹੀ, ਪਰ ਇਸ ਦਰਮਿਆਨ ਉਹਨਾਂ ਦੇਸ਼ਾਂ ਦੇ ਉੱਤੇ, ਖਾਸ ਤੌਰ 'ਤੇ ਪਾਕਿਸਤਾਨੀ ਐਸੇ ਦੇਸ਼ਾਂ 'ਤੇ ਵੀ ਪ੍ਰਭਾਵ ਪਏਗਾ ਜਿਹੜੇ ਇਹਨਾਂ ਮੁਲਕਾਂ ਦੇ ਉੱਤੇ ਕਾਫੀ ਹੱਦ ਤੱਕ ਨਿਰਭਰ ਰਹਿੰਦੇ ਨੇ। ਵਿਦੇਸ਼ਾਂ ਤੋਂ ਭੇਜੀ ਜਾਣ ਵਾਲੀ ਧਨ ਰਾਸ਼ੀ ਪਾਕਿਸਤਾਨ ਦੇ ਬਾਹਰੀ ਭੁਗਤਾਨਾਂ ਦੇ ਲਈ ਵਿਦੇਸ਼ੀ ਮੁਦਰਾ ਦਾ ਸਭ ਤੋਂ ਅਹਿਮ ਸਰੋਤ ਹੁੰਦੀ ਹੈ, ਯਾਨੀ ਕਿ ਬਾਹਰੋਂ ਜਿੰਨਾ ਵੀ ਪੈਸਾ ਆਉਂਦਾ ਉਹ ਪਾਕਿਸਤਾਨ ਦੇ ਅੰਦਰੂਨੀ ਭੁਗਤਾਨ ਦੇ ਲਈ ਜਾਂ ਫਿਰ ਵਿਦੇਸ਼ੀ ਕਰਜ਼ਿਆਂ ਦੇ ਭੁਗਤਾਨ ਦੇ ਲਈ ਕਾਫੀ ਹੱਦ ਤੱਕ ਜ਼ਿੰਮੇਦਾਰ ਹੁੰਦਾ। ਉੱਥੇ ਅਮਰੀਕੀ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਉਹਨਾਂ ਨੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ 20 ਸਾਲ ਦੇ ਲਈ ਟਾਲਣ ਦੇ ਵਾਸਤੇ ਕੋਈ ਜਾਂ ਉਸਨੂੰ ਰੱਦ ਕਰਨ ਵਾਸਤੇ ਕੋਈ ਇਤਰਾਜ਼ ਤਾਂ ਨਹੀਂ ਹੈ। ਏਅਰਫੋਰਸ ਵਨ ਜਹਾਜ਼ ਤੋਂ ਉੱਤਰਦਿਆਂ ਹੋਇਆਂ ਜਿਵੇਂ ਉਹ ਵਾਸ਼ਿੰਗਟਨ ਗਏ ਤਾਂ ਉਹਨਾਂ ਨੇ ਈਰਾਨ ਦੇ ਪਰਮਾਣੂ ਪ੍ਰੋਗਰਾਮ ਦੇ ਉੱਤੇ ਇਹ ਟਿੱਪਣੀ ਕੀਤੀ, ਪਰ ਕਿਹਾ ਕਿ ਈਰਾਨ ਕੋਈ ਪਰਮਾਣੂ ਹਥਿਆਰ ਨਹੀਂ ਰੱਖ ਸਕਦਾ। ਅਮਰੀਕੀ ਰਾਸ਼ਟਰਪਤੀ ਨੇ ਸ਼ੁੱਕਰਵਾਰ ਦੇ ਦਿਨ ਇਹ ਵੀ ਕਿਹਾ ਕਿ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਨੇ ਵੀ ਈਰਾਨ ਨੂੰ ਪਰਮਾਣੂ ਹਥਿਆਰ ਹਾਸਲ ਕਰਨ ਤੋਂ ਰੋਕਣ ਦੀ ਹਮਾਇਤ ਕੀਤੀ ਹੈ। ਹਾਲਾਂਕਿ ਜਿਨਪਿੰਗ ਦਾ ਹਾਲੇ ਤੱਕ ਕੋਈ ਐਸਾ ਬਿਆਨ ਸਾਹਮਣੇ ਨਹੀਂ ਆਇਆ, ਪਰ ਚੀਨ ਦੀ ਯਾਤਰਾ ਤੋਂ ਪਰਤਣ ਤੋਂ ਬਾਅਦ ਟਰੰਪ ਦੇ ਅੰਦਾਜ਼ ਬਦਲੇ ਨਜ਼ਰ ਆ ਰਹੇ ਨੇ। ਹੁਣ ਇਹ ਵੀ ਕਿਹਾ ਕਿ ਚੀਨ ਅਮਰੀਕਾ ਤੋਂ ਅਰਬਾਂ ਡਾਲਰ ਦਾ ਸੋਇਆਬੀਨ ਖਰੀਦੇਗਾ, ਜੋ ਕਿ ਅਮਰੀਕਾ ਦੇ ਕਿਸਾਨਾਂ ਦੇ ਲਈ ਚੰਗੀ ਖ਼ਬਰ ਹੈ। ਹੁਣ ਇਹ ਵੀ ਕਿਹਾ ਕਿ ਤਾਈਵਾਨ ਦੇ ਪ੍ਰਤੀ ਵੀ ਅਮਰੀਕਾ ਨੀਤੀ 'ਚ ਕੋਈ ਬਦਲਾਅ ਨਹੀਂ ਆਇਆ, ਤਾਈਵਾਨ ਨੂੰ ਅਮਰੀਕਾ ਹਥਿਆਰ ਮੁਹੱਈਆ ਕਰਵਾਉਂਦਾ ਰਹੇਗਾ, ਪਹਿਲਾਂ ਵੀ ਕਰਵਾਉਂਦਾ ਰਿਹਾ ਸੀ। ਇਸ ਦਰਮਿਆਨ ਕੁਝ ਹੋਰਨਾਂ ਖ਼ਬਰਾਂ ਦੀ ਸਾਂਝ ਪਾਈਏ ਤੇ ਨੈੱਟਫਲਿਕਸ ਤੋਂ ਅਮਰੀਕਾ ਦੇ ਵਿੱਚ ਟੈਕਸਾਸ ਦੇ ਅੰਦਰ ਵੀਡੀਓ ਸਟ੍ਰੀਮਿੰਗ ਸਰਵਿਸ ਨੈੱਟਫਲਿਕਸ ਦੇ ਖਿਲਾਫ ਇੱਕ ਮੁਕੱਦਮਾ ਦਾਇਰ ਕੀਤਾ ਗਿਆ, ਜਿਸ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਅਮਰੀਕੀ ਸੂਬੇ ਟੈਕਸਾਸ ਦੇ ਵਿੱਚ ਬੱਚਿਆਂ ਅਤੇ ਬਾਲਗਾਂ ਦੇ ਉੱਤੇ ਉਹਨਾਂ ਦੀ ਸਹਿਮਤੀ ਤੋਂ ਬਿਨਾਂ ਡੇਟਾ ਇਕੱਠਾ ਕੀਤਾ ਜਾ ਰਿਹਾ ਨੈੱਟਫਲਿਕਸ ਦੇ ਦੁਆਰਾ, ਤਾਂ ਕਿ ਉਹਨਾਂ ਨੂੰ ਜੋੜੇ ਰੱਖਣ ਦੇ ਲਈ ਲੱਤ ਲਗਾਉਣ ਵਾਲੇ ਜਿਹੜੇ ਡਿਜ਼ਾਈਨ ਦਾ ਇੱਕ ਇਸਤੇਮਾਲ ਨੈੱਟਫਲਿਕਸ ਕਰ ਸਕੇ। ਟੈਕਸਾਸ ਦੇ ਅਟਾਰਨੀ ਜਨਰਲ ਕੇਨ ਪੈਕਸਟਨ ਨੇ ਇਸ ਸਟ੍ਰੀਮਿੰਗ ਸਰਵਿਸ ਦੇ ਉੱਤੇ ਆਮ ਲੋਕਾਂ ਦੀ ਜਾਸੂਸੀ ਕਰਨ ਦਾ ਦੋਸ਼ ਮੜਿਆ। ਇਹ ਵੀ ਕਿਹਾ ਕਿ ਕੰਪਨੀ ਜਿਹੜੀ ਹੈ ਅਰਬਾਂ ਜਾਣਕਾਰੀਆਂ ਰਿਕਾਰਡ ਇਕੱਠੇ ਕਰਕੇ ਜਿਹੜੀਆਂ ਰੱਖ ਰਹੀ ਹੈ, ਔਰ ਇਹ ਪਲੈਟਫਾਰਮ ਹਰ ਇੱਕ ਇੰਟਰੈਕਸ਼ਨ ਯੂਜ਼ਰ ਦੇ ਬਾਰੇ ਇੱਕ ਡੇਟਾ ਪੁਆਇੰਟ ਬਣ ਗਿਆ। ਨੈੱਟਫਲਿਕਸ ਨੇ ਹਾਲਾਂਕਿ ਇਹਨਾਂ ਦੋਸ਼ਾਂ ਨੂੰ ਖਾਰਜ ਕੀਤਾ ਅਤੇ ਕਿਹਾ ਹੈ ਕਿ ਉਹ ਇਹਨਾਂ ਨੂੰ ਅਦਾਲਤ 'ਚ ਚੁਣੌਤੀ ਦੇਵੇਗਾ। ਨੈੱਟਫਲਿਕਸ ਦੇ ਮੁਤਾਬਕ ਟੈਕਸਾਸ ਸੂਬੇ ਦੇ ਅਟਾਰਨੀ ਜਨਰਲ ਪੈਕਸਟਨ ਨੇ ਹਾਲਾਂਕਿ ਉਹਨਾਂ ਦੀ ਇੱਜ਼ਤ ਕਰਦੇ ਹਾਂ, ਪਰ ਇਹ ਮੁਕੱਦਮਾ ਬੇਬੁਨਿਆਦ ਹੈ। ਨੈੱਟਫਲਿਕਸ ਆਪਣੇ ਮੈਂਬਰਾਂ ਦੀ ਜਿਹੜੀ ਪ੍ਰਾਈਵੇਸੀ ਹੈ ਉਸ ਨੂੰ ਗੰਭੀਰਤਾ ਦੇ ਨਾਲ ਲੈਂਦਾ। ਦੱਸ ਦਈਏ ਕਿ ਕੰਪਨੀ ਦੇ ਸਾਬਕਾ ਪ੍ਰਮੁੱਖ ਰੀਡ ਹੇਸਟਿੰਗਸ ਨੇ 2019 ਅਤੇ 2020 ਦੇ ਜਿਹੜੇ ਬਿਆਨ ਦਿੱਤੇ ਸੀ ਉਹਨਾਂ ਨੂੰ ਵੀ ਪਟੀਸ਼ਨ 'ਚ ਸ਼ਾਮਲ ਕੀਤਾ ਗਿਆ। ਨੈੱਟਫਲਿਕਸ ਦੇ ਕਦੇ ਚੀਫ ਹੁੰਦੇ ਸੀ ਰੀਡ ਹੇਸਟਿੰਗਸ, CEO ਹੁੰਦੇ ਸੀ, ਉਹਨਾਂ ਨੇ 2019 ਵਿੱਚ ਕਿਹਾ ਸੀ ਕਿ ਕੰਪਨੀ ਯੂਜ਼ਰ ਡੇਟਾ ਇਕੱਠਾ ਕਰ ਰਹੀ ਹੈ, ਹਾਲਾਂਕਿ ਕਮਾਈ ਨਹੀਂ ਕਰਦੀ ਪਰ ਅੱਗੇ ਤੋਂ ਕਰੇਗੀ, ਜਿਵੇਂ ਵਿਗਿਆਪਨ ਵੇਚਣ ਦੇ ਲਈ, ਯਾਨੀ ਕਿ ਉਹਨਾਂ ਕੰਪਨੀਆਂ ਨੂੰ ਡੇਟਾ ਦੇ ਸਕਦੀ ਹੈ ਕਿ ਕਿਸ ਕਿਸਮ ਦੇ ਉਹਨਾਂ ਦੇ ਯੂਜ਼ਰ ਨੇ। ਨੈੱਟਫਲਿਕਸ ਨੇ ਲੋਕਾਂ ਨੂੰ ਸਾਈਟ ਤੋਂ ਬਚਾਈ ਰੱਖਣ ਦੇ ਲਈ ਲੱਤ ਲਗਾਉਣ ਯਾਨੀ ਐਡਿਕਟਿਵ ਡਿਜ਼ਾਈਨਿੰਗ ਤਿਆਰ ਕੀਤੇ ਨੇ। ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਖ਼ਬਰਾਂ, ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਸ਼ੁੱਕਰਵਾਰ ਦੇ ਦਿਨ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਦੇ ਨਾਲ ਗੱਲਬਾਤ ਕਰਨ ਦੇ ਲਈ ਉੱਥੇ ਮਿਲੇ। ਮੋਦੀ ਅਤੇ ਅਲ ਨਾਹਯਾਨ ਦੀ ਬੈਠਕ ਦੇ ਦਰਮਿਆਨ ਖਾੜੀ ਦੇਸ਼ਾਂ ਦੇ ਬਾਰੇ ਚਰਚਾ ਕੀਤੀ ਗਈ। ਮੋਦੀ 5 ਦੇਸ਼ਾਂ ਦੀ ਯਾਤਰਾ ਦੇ ਉੱਤੇ ਨੇ, ਪਹਿਲਾ ਗੇੜ UAE ਹੈ, ਉਸ ਤੋਂ ਬਾਅਦ ਫਿਰ 4 ਯੂਰਪੀ ਦੇਸ਼ ਨੇ, ਅਖੀਰ ਦੇ ਵਿੱਚ ਮੋਦੀ ਦਾ ਫੇਵਰੇਟ ਇਟਲੀ ਵੀ ਹੋਏਗਾ। ਇਸ ਦਰਮਿਆਨ UAE ਦੇ ਰਾਸ਼ਟਰਪਤੀ ਦੇ ਨਾਲ ਬੈਠਕ 'ਚ ਸ਼ੁਰੂਆਤੀ ਟਿੱਪਣੀ ਕਰਦਿਆਂ ਮੋਦੀ ਨੇ ਕਿਹਾ ਕਿ ਅਸੀਂ UAE ਦੇ ਉੱਤੇ ਹੋਏ ਹਮਲਿਆਂ ਦੀ ਨਿੰਦਾ ਕਰਦੇ ਹਾਂ, ਹਾਲਾਂਕਿ ਈਰਾਨ ਦਾ ਨਾਮ ਨਹੀਂ ਲਿਆ ਗਿਆ। UAE ਦੇ ਵਿੱਚ ਅਮਰੀਕਾ ਦਾ ਇੱਕ ਵੱਡਾ ਫੌਜੀ ਅੱਡਾ ਹੈ। ਇਸ ਦਰਮਿਆਨ ਈਰਾਨ ਨੇ ਕਈ ਵਾਰ
एक बार नहीं यूएई नू निशाना बनाया। मोदी ने कहा कि यूएई नू जिमें निशाना बनाया गया उसनू मंजूर नहीं किया जा सकता। हालांकि मौजूदा स्थिति नू लेके यूएई ने बड़े चंगे संतुलित तरीके दे नाल इसनू संभालिया होया। बाद दे विच विदेश मंत्रालय ने एक बयान जारी करके आ कि प्रधानमंत्री ने यूएई दे उत्ते हुए हमलों की भारत की तरफ तो निंदा की है ते नाल ही यूएई दे नाल एक जुटता भी जताई है। प्रधानमंत्री ने हॉर्मुज़ स्ट्रेट नू सुरक्षित ते बगैर किसी

0: ਦੇ ਜਿਹੜੇ ਹਮਲੇ ਤੋਂ ਆਵਾਜਾਈ ਨੂੰ ਸੰਤੁਲਿਤ ਬਣਾਉਣ ਦੇ ਲਈ ਵੀ ਇੱਕ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਪੱਛਮ ਏਸ਼ੀਆ ਸੰਘਰਸ਼ ਪੂਰੀ ਦੁਨੀਆ ਦੇ ਵਿੱਚ ਮਹਿਸੂਸ ਕੀਤਾ ਜਾ ਸਕਦਾ ਹੈ। ਸੋਸ਼ਲ ਮੀਡੀਆ ਪੋਸਟ ਦੇ ਵਿੱਚ ਮੋਦੀ ਨੇ ਆਬੂਧਾਬੀ ਹਵਾਈ ਅੱਡੇ ਦੇ ਉੱਤੇ ਸਵਾਗਤ ਕਰਨ ਦੇ ਲਈ UAE ਦੇ ਰਾਸ਼ਟਰਪਤੀ ਦਾ ਧੰਨਵਾਦ ਵੀ ਕੀਤਾ। ਦੱਸ ਦਈਏ ਕਿ UAE ਦੇ ਦੌਰੇ ਦੇ ਦਰਮਿਆਨ ਦੋਹਾਂ ਮੁਲਕਾਂ ਦੇ ਵਿੱਚ ਐਡਵਾਂਸ ਟੈਕਨੋਲੋਜੀ, ਮਿਲਟਰੀ ਅਭਿਆਸ ਜਿਹੜੇ ਹੁੰਦੇ ਨੇ, ਸਮੁੰਦਰੀ ਸੁਰੱਖਿਆ, ਸਾਈਬਰ ਸੁਰੱਖਿਆ ਅਤੇ ਸੁਰੱਖਿਅਤ ਸੰਚਾਰ ਯਾਨੀ ਕਮਿਊਨੀਕੇਸ਼ਨ ਮੀਡੀਅਮਸ ਨੂੰ ਹੋਰ ਅੱਗੇ ਵਧਾਉਣ ਦੇ ਉੱਤੇ ਸਹਿਮਤੀ ਹੋ ਸਕਦੀ ਹੈ। ਮੋਦੀ ਦੀ ਯਾਤਰਾ ਮੋਟੇ ਤੌਰ ਦੇ ਉੱਤੇ UAE ਨੂੰ ਹਮਾਇਤ ਦੇਣ ਦੇ ਲਈ ਉਹ ਹੈ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਇਰਾਨ ਨੇ UAE ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਾਇਆ, ਚਾਹੇ ਮਿਜ਼ਾਈਲ ਹੋਣ ਚਾਹੇ ਡਰੋਨ ਹਮਲੇ ਹੋਣ। ਨਾਲ ਹੀ ਭਾਰਤ ਅਤੇ UAE ਦੇ ਦਰਮਿਆਨ $100 billion ਤੋਂ ਵੱਧ ਦਾ ਟਰੇਡ ਹੁੰਦਾ। UAE ਗਲਫ ਦੇ ਵਿੱਚ ਭਾਰਤ ਦਾ ਸਭ ਤੋਂ ਵੱਡਾ ਸਟ੍ਰੈਟੇਜਿਕ ਪਾਰਟਨਰ ਵੀ ਹੈ। ਇਸ ਤੋਂ ਇਲਾਵਾ UAE ਨੇ ਰਣਨੀਤਕ ਪੈਟਰੋਲੀਅਮ ਭੰਡਾਰ ਦੇ ਨਾਲ ਭਾਰਤ ਦੇ ਨਾਲ ਸਮਝੌਤੇ ਵੀ ਕੀਤੇ ਹੋਏ ਨੇ। ਮੌਜੂਦਾ ਸਮੇਂ 'ਚ ਆਬੂਧਾਬੀ ਨੈਸ਼ਨਲ ਆਇਲ ਕੰਪਨੀ ਭਾਰਤ ਦੇ ਅੰਦਰ ਅੰਡਰਗਰਾਊਂਡ ਭੰਡਾਰ ਤੇਲ ਰੱਖਣ ਵਾਲੀ ਇਕਲੌਤੀ ਵਿਦੇਸ਼ੀ ਕੰਪਨੀ ਵੀ ਹੈ। ਇਸ ਦਰਮਿਆਨ LPG ਦੀ ਸਪਲਾਈ ਦੇ ਉੱਤੇ ਵੀ ਸਮਝੌਤੇ ਕੀਤੇ ਗਏ ਨੇ। ਇਹ ਸਮਝੌਤਾ ਇੰਡੀਅਨ ਆਇਲ ਕਾਰਪੋਰੇਸ਼ਨ ਅਤੇ ADNOC ਦੇ ਦਰਮਿਆਨ ਹੋਇਆ ਦੱਸਿਆ ਗਿਆ। ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ UAE OPEC ਕੰਟਰੀਜ਼ ਦੇ ਵਿੱਚੋਂ ਬਾਹਰ ਹੋ ਗਿਆ ਸੀ। ਭਾਰਤ ਦੀ ਜ਼ਰੂਰਤਾਂ ਦਾ, ਘਰੇਲੂ ਜ਼ਰੂਰਤਾਂ ਦਾ ਸਭ ਤੋਂ ਵੱਡਾ ਜਿਹੜਾ ਇੱਕ ਹਿੱਸਾ ਉਹ UAE ਤੋਂ ਵੀ ਆਉਂਦਾ ਹੈ। ਦੱਸ ਦਈਏ ਕਿ ਵਿਦੇਸ਼ ਮੰਤਰਾਲੇ ਦੇ ਮੁਤਾਬਕ ਆਬੂਧਾਬੀ ਇਨਵੈਸਟਮੈਂਟ ਅਥਾਰਟੀ ਅਤੇ ਭਾਰਤ ਦੀ ਨੈਸ਼ਨਲ ਇਨਫਰਾਸਟ੍ਰਕਚਰ ਇਨਵੈਸਟਮੈਂਟ ਫੰਡ ਨੇ ਰਲ ਕੇ ਭਾਰਤ ਦੀ ਬੇਸਿਕ ਇਨਫਰਾਸਟ੍ਰਕਚਰ ਦੇ ਵਿੱਚ $1 billion ਦਾ ਨਿਵੇਸ਼ ਕਰਨ ਦੀ ਗੱਲ ਵੀ ਕਹੀ ਹੈ। ਉੱਥੇ ਸੁਪਰੀਮ ਕੋਰਟ ਨੇ ਕੁਝ ਟਿੱਪਣੀਆਂ ਦਿੱਤੀਆਂ ਨੇ ਔਰ ਉਹਨਾਂ ਟਿੱਪਣੀਆਂ ਨੂੰ ਕੱਲ੍ਹ ਦੇ ਦਿਨ ਅਲੱਗ ਅਲੱਗ ਖਿੱਤਿਆਂ ਦੇ ਨਾਲ ਜੁੜੀਆਂ ਹੋਈਆਂ ਉਹਨਾਂ ਦੀ ਚਰਚਾ ਜ਼ਰੂਰ ਕਰਨੀ ਬਣਦੀ ਹੈ। ਦੱਸ ਦਈਏ ਕਿ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਦੇ ਦਿਨ ਇੱਕ ਵਕੀਲ ਨੂੰ ਫਟਕਾਰ ਲਗਾਈ। ਲਾਈਵ ਲਾਅ ਵੈਬਸਾਈਟ ਦੇ ਮੁਤਾਬਕ ਵਕੀਲ ਸੀਨੀਅਰ ਡੈਜੀਗਨੇਸ਼ਨ ਦੇ ਲਈ ਦਿੱਲੀ ਹਾਈ ਕੋਰਟ ਦੇ ਖਿਲਾਫ ਬਾਰ ਬਾਰ ਪਟੀਸ਼ਨ ਦਾਇਰ ਕਰ ਰਿਹਾ ਸੀ। ਖੁਦ ਪੇਸ਼ ਹੁੰਦਿਆਂ ਹੋਇਆਂ ਵਕੀਲ ਨੇ ਦੱਸਿਆ ਕਿ ਤੀਸਰੀ ਵਾਰ ਜਦੋਂ ਉਹਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ, ਉਸਨੇ ਦਲੀਲ ਦਿੱਤੀ ਕਿ ਹਾਈ ਕੋਰਟ ਸੁਪਰੀਮ ਕੋਰਟ ਦੇ ਉਸ ਪਿਛਲੇ ਨਿਰਦੇਸ਼ ਦਾ ਪਾਲਣ ਕਰਨ ਦੇ ਵਿੱਚ ਅਸਫਲ ਰਿਹਾ, ਜਿਸ ਦੇ ਵਿੱਚ ਟਾਲ ਦਿੱਤੀ ਗਈ ਜਾਂ ਖਾਰਜ ਕਰ ਦਿੱਤੀਆਂ ਗਈਆਂ ਪਟੀਸ਼ਨਾਂ ਦੇ ਉੱਤੇ ਜਲਦ ਪੁਨਰ ਵਿਚਾਰ ਕਰਨ ਦੇ ਲਈ ਕਿਹਾ ਗਿਆ ਸੀ। ਪਟੀਸ਼ਨ ਦੇ ਉੱਤੇ ਨਾਖੁਸ਼ੀ ਜ਼ਾਹਰ ਕਰਦਿਆਂ ਹੋਇਆਂ ਚੀਫ ਜਸਟਿਸ ਸੂਰਿਆ ਕਾਂਤ ਨੇ ਕਿਹਾ ਕਿ ਪੂਰੀ ਦੁਨੀਆ ਸ਼ਾਇਦ ਸੀਨੀਅਰ ਸ਼ਬਦ ਦੇ ਨਾਲ ਬਿਲਕੁਲ ਵੀ ਸਹਿਮਤ ਨਾ ਹੋਵੇ, ਕਿਉਂਕਿ ਘੱਟੋ ਘੱਟ ਤੁਸੀਂ ਤਾਂ ਸੀਨੀਅਰ ਬਿਲਕੁਲ ਨਹੀਂ ਲੱਗਦੇ। ਇਸ ਦਰਮਿਆਨ ਜਸਟਿਸ ਚੀਫ ਜਸਟਿਸ ਨੇ ਕਿਹਾ ਕਿ ਤੁਹਾਡੇ ਕੋਲ ਕੋਈ ਮੁਕੱਦਮਾ ਹੈ, ਜੇਕਰ ਨਹੀਂ ਹੈ ਤਾਂ ਪਟੀਸ਼ਨਾਂ ਦੇ ਨਾਂ ਦੇ ਉੱਤੇ ਆਪਣੇ ਆਪ ਨੂੰ ਸੀਨੀਅਰ ਵਕੀਲ ਕਹਾਣਾ ਛੱਡ ਦਿਓ। ਲਾਈਵ ਲਾਅ ਦੇ ਮੁਤਾਬਕ CGI ਨੇ ਇੱਕ ਹੁਕਮ ਜਾਰੀ ਕਰਦਿਆਂ ਕਿਹਾ ਕਿ ਕਿਸੇ ਵੀ ਵਕੀਲ ਦੇ ਨਾਲ ਸੀਨੀਅਰ ਜਿਹੜੀ ਇੱਕ ਡੈਜੀਗਨੇਸ਼ਨ ਹੈ ਉਹ ਨਹੀਂ ਲਗਾਈ ਜਾਣੀ ਚਾਹੀਦੀ। ਇਸ ਤੋਂ ਬਾਅਦ ਵਕੀਲ ਨੇ ਮਾਫ਼ੀ ਵੀ ਮੰਗੀ ਅਤੇ ਅਪੀਲ ਕੀਤੀ ਕਿ ਉਹ ਇਸ ਪਟੀਸ਼ਨ ਨੂੰ ਵਾਪਸ ਲੈ ਲੈਣਗੇ। CGI ਨੇ ਕਿਹਾ ਕਿ ਉਹ ਐਸੇ ਬਹੁਤ ਸਾਰੇ ਫਰਜ਼ੀ ਡਿਗਰੀਆਂ ਵਾਲੇ ਜਿਹੜੇ ਲੋਕ ਨੇ ਜਿਹੜੇ ਕੋਕਰੋਚ ਦੀ ਤਰ੍ਹਾਂ ਕੁਝ ਤਾਂ ਪੱਤਰਕਾਰ ਅਤੇ ਕੁਝ ਐਕਟਿਵਿਸਟ ਬਣ ਕੇ ਸਿਸਟਮ ਦੇ ਉੱਤੇ ਹਮਲਾ ਕਰਦੇ ਨੇ। ਇਸ ਦਰਮਿਆਨ ਸੁਪਰੀਮ ਕੋਰਟ ਨੇ ਜਿਹੜੇ ਫਰਜ਼ੀ ਡਿਗਰੀਆਂ ਦੀ ਇੱਕ ਸਮੱਸਿਆ ਉਸ ਨੂੰ ਕਾਫ਼ੀ ਗੰਭੀਰਤਾ ਦੇ ਨਾਲ ਲਿਆ। CGI ਸੂਰਿਆ ਕਾਂਤ ਨੇ ਟਿੱਪਣੀ ਕਰਦਿਆਂ ਇਹ ਕਿਹਾ ਕਿ ਵਕਾਲਤ ਦੇ ਪੇਸ਼ੇ 'ਚ ਜਿਹੜੇ ਲੋਕ LLB ਦੀ ਡਿਗਰੀ ਨੂੰ ਗਲਤ ਤਰੀਕੇ ਦੇ ਨਾਲ ਇਸਤੇਮਾਲ ਕਰਕੇ ਅਦਾਲਤਾਂ ਦੇ ਵਿੱਚ ਜਿਹੜਾ ਕੰਮਕਾਜ ਦਾ ਬੋਝ ਵਧਾਉਂਦੇ ਨੇ, ਉਸ ਦੀ ਜੇਕਰ ਲੋੜ ਪਈ ਤਾਂ ਅਦਾਲਤ CBI ਦੀ ਜਾਂਚ ਦੇ ਆਦੇਸ਼ ਵੀ ਦੇ ਸਕਦਾ। CGI ਨੇ ਇਹ ਵੀ ਕਿਹਾ ਕਿ ਨਿਆਂਪਾਲਿਕਾ ਦੇ ਉੱਤੇ ਹਮਲਾ ਕਰਨ ਵਾਲੇ ਐਸੇ ਪੈਰਾਸਾਈਟਸ ਤੋਂ ਦੂਰ ਰਹਿਣਾ ਚਾਹੀਦਾ। ਪੈਰਾਸਾਈਟਸ ਯਾਨੀ ਕਿ ਕੀੜਿਆਂ ਤੋਂ। ਸੋ ਇਹਨਾਂ ਲੋਕਾਂ ਨੂੰ ਕੀੜਿਆਂ ਦੇ ਨਾਲ ਸੁਪਰੀਮ ਕੋਰਟ ਨੇ ਤੁਲਨਾ ਕੀਤੀ ਹੈ। ਖੈਰ, ਉੱਥੇ ਇੱਕ ਹੋਰ ਖਬਰ ਭਾਰਤ ਦੇ ਨਾਲ ਜੁੜੀ ਹੋਈ, ਜਿੱਥੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਣ ਤੋਂ ਬਾਅਦ ਤਮਿਲਨਾਡੂ ਦੇ ਨਵੇਂ ਬਣੇ ਮੁੱਖ ਮੰਤਰੀ ਵਿਜੇ ਨੇ ਬਿਆਨ ਜਾਰੀ ਕਰ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਹੈ। ਕਿਹਾ ਹੈ ਕਿ ਕੇਂਦਰ ਸਰਕਾਰ ਜਨਤਕ ਖੇਤਰ ਦੀਆਂ ਤੇਲ ਕੰਪਨੀਆਂ ਤੋਂ ਪੈਟਰੋਲ ਦੀਆਂ ਕੀਮਤਾਂ ਵਧਾਉਣ ਦਾ ਜਿਹੜਾ ਹੁਕਮ ਹੈ ਉਹ ਵਾਪਸ ਲਵੇ, ਖਾਸ ਤੌਰ ਦੇ ਉੱਤੇ 3 ਰੁਪਏ ਪ੍ਰਤੀ ਲੀਟਰ ਪੈਟਰੋਲ ਅਤੇ 3 ਰੁਪਏ ਡੀਜ਼ਲ ਦਾ ਵਾਧਾ। ਬਿਲਕੁਲ ਵੀ ਸਾਨੂੰ ਮਨਜ਼ੂਰ ਨਹੀਂ ਹੈ। ਜਦੋਂ ਤਾਂ ਕੌਮਾਂਤਰੀ ਬਾਜ਼ਾਰ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਘੱਟ ਹੁੰਦੀਆਂ ਨੇ ਤਾਂ ਤੇਲ ਕੰਪਨੀਆਂ ਕੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘੱਟ ਕਰਦੀਆਂ ਨੇ? ਵਿਜੇ ਨੇ ਕਿਹਾ ਕਿ ਬਿਲਕੁਲ ਨਹੀਂ, ਇਸ ਦੀ ਬਜਾਏ ਉਹ ਕੰਪਨੀਆਂ ਮੁਨਾਫਾ ਖੁਦ ਰੱਖ ਲੈਂਦੀਆਂ ਨੇ। ਹੁਣ ਜਦੋਂ 5 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਖਤਮ ਹੋ ਗਈਆਂ ਨੇ ਤਾਂ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ। ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਕਿ ਪੈਟਰੋਲੀਅਮ ਉਤਪਾਦਾਂ 'ਚ ਕੀਤੇ ਗਏ ਵਾਧੇ ਨੂੰ ਤੁਰੰਤ ਵਾਪਸ ਲਿਆ ਜਾਵੇ, ਕਿਉਂਕਿ ਇਸ ਦਾ ਗਰੀਬ, ਘੱਟ ਆਮਦਨੀ ਵਾਲੇ ਅਤੇ ਮੱਧ ਵਰਗੀ ਲੋਕਾਂ ਦੇ ਉੱਤੇ, ਇਸ ਤੋਂ ਇਲਾਵਾ ਮੀਡੀਅਮ ਸਕੇਲ ਇੰਡਸਟਰੀ ਦੇ ਉੱਤੇ ਬਹੁਤ ਭੈੜਾ ਪ੍ਰਭਾਵ ਪਏਗਾ। ਉੱਥੇ ਹੀ ਪੱਛਮ ਬੰਗਾਲ ਸਰਕਾਰ ਨੇ ਸ਼ੁੱਕਰਵਾਰ ਦੇ ਦਿਨ ਆਰਜੀਕਰ ਹਸਪਤਾਲ ਰੇਪ ਅਤੇ ਮਰਡਰ ਮਾਮਲੇ ਦੀ ਸ਼ੁਰੂਆਤੀ ਜਾਂਚ ਦੇ ਵਿੱਚ ਕਥਿਤ ਗੜਬੜੀ, ਡਿਊਟੀ ਦੇ ਵਿੱਚ ਲਾਪਰਵਾਹੀ ਦੇ ਦੋਸ਼ ਦੇ ਵਿੱਚ 3 ਸੀਨੀਅਰ IPS ਅਧਿਕਾਰੀਆਂ ਨੂੰ ਬਰਖਾਸਤ ਕਰ ਦਿੱਤਾ। ਮੁੱਖ ਮੰਤਰੀ ਸ਼ੁਭੇਂਦੂ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ। ਸੂਬੇ ਦੇ ਇਸ ਕਤਰੇ ਦੇ ਵਿੱਚ ਐਲਾਨ ਕਰਦੇ ਹੋਇਆਂ ਮੁੱਖ ਮੰਤਰੀ ਨੇ ਕਿਹਾ ਕਿ ਕੋਲਕਾਤਾ ਪੁਲਿਸ ਦੇ ਕਮਿਸ਼ਨਰ ਵਿਨੀਤ ਗੋਇਲ, ਸਾਬਕਾ ਡਿਪਟੀ ਕਮਿਸ਼ਨਰ ਇੰਦਰਾ ਮੁਖਰਜੀ ਅਤੇ ਅਭਿਸ਼ੇਕ ਗੁਪਤਾ ਦੇ ਖਿਲਾਫ ਡਿਪਾਰਟਮੈਂਟਲ ਜਾਂਚ ਜਿਹੜੀ ਹੈ ਉਹ ਸ਼ੁਰੂ ਕਰਨ ਤੋਂ ਬਾਅਦ ਉਹਨਾਂ ਨੂੰ ਬਰਖਾਸਤ ਕਰਨ ਦਾ ਹੁਕਮ ਦਿੱਤਾ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਇਹਨਾਂ ਤਿੰਨਾਂ ਅਧਿਕਾਰੀਆਂ ਦੇ ਉੱਤੇ ਮਾਮਲੇ ਦੀ ਗਲਤ ਤਰੀਕੇ ਦੇ ਨਾਲ ਜਾਂਚ ਕਰਨ, ਪੀੜਤਾ ਦੇ ਮਾਂ ਪਿਓ ਨੂੰ ਰਿਸ਼ਵਤ ਦੇ ਤੌਰ ਦੇ ਉੱਤੇ ਪੈਸੇ ਦੀ ਪੇਸ਼ਕਸ਼ ਕਰਨ ਅਤੇ ਅਗਸਤ 2024 ਦੇ ਵਿੱਚ ਇਸ ਨਾ ਸਹਿਣਯੋਗ ਅਪਰਾਧ ਦੇ ਮਾਮਲੇ ਦੇ ਵਿੱਚ ਬਗੈਰ ਇਜਾਜ਼ਤ ਪ੍ਰੈਸ ਕਾਨਫਰੰਸ ਕਰਨ ਦੇ ਦੋਸ਼ ਨੇ। ਚੇਤੇ ਕਰਵਾ ਦਈਏ, ਜੇਕਰ ਤੁਹਾਡੇ ਯਾਦ ਨਾ ਹੋਵੇ ਤਾਂ ਸਾਲ 2024 ਦੀ 9 ਅਗਸਤ ਨੂੰ ਇੱਕ 31 ਸਾਲ ਦੀ ਮਹਿਲਾ ਟ੍ਰੇਨੀ ਡਾਕਟਰ ਦੇ ਨਾਲ ਆਰਜੀਕਰ ਹਸਪਤਾਲ ਦੇ ਇੱਕ ਕਾਨਫਰੰਸ ਰੂਮ ਦੇ ਵਿੱਚ ਬਲਾਤਕਾਰ ਕੀਤਾ ਗਿਆ ਸੀ। ਉਸ ਤੋਂ ਬਾਅਦ ਉਸਦੀ ਮ੍ਰਿਤਕ ਦੇਹ ਬਰਾਮਦ ਹੋਈ ਸੀ। ਜਾਂਚ ਦੇ ਵਿੱਚ ਪਤਾ ਚੱਲਿਆ ਸੀ ਕਿ ਇਸ ਡਾਕਟਰ ਦੇ ਨਾਲ ਜਿਸ ਕਿਸਮ ਦਾ ਵਿਵਹਾਰ ਕੀਤਾ ਗਿਆ, ਉਸ ਤੋਂ ਬਾਅਦ ਇਸਦੇ ਮਾਂ ਪਿਓ ਨੂੰ ਵੀ ਪਰੇਸ਼ਾਨ ਕੀਤਾ ਗਿਆ। ਭਾਰਤ ਭਰ ਦੇ ਵਿੱਚ ਡਾਕਟਰਾਂ ਦੀ ਤਰਫ ਤੋਂ ਹੜਤਾਲਾਂ ਕੀਤੀਆਂ ਗਈਆਂ ਸੀ। ਡਾਕਟਰ ਸੇਫ ਨਹੀਂ ਨੇ ਹਸਪਤਾਲਾਂ 'ਚ ਇਸ ਕਿਸਮ ਦੀ ਗੱਲ ਕਹੀ ਗਈ ਸੀ। ਹਸਪਤਾਲ ਦੀ ਸਿਕਿਉਰਿਟੀ ਦੇ ਨਾਲ ਜੁੜੇ ਹੋਏ ਹੀ ਇੱਕ ਵਿਅਕਤੀ ਨੇ ਇਸ ਭੈੜੇ ਕਾਰੇ ਨੂੰ ਅੰਜਾਮ ਦਿੱਤਾ ਸੀ। ਉੱਥੇ ਹੀ ਕੁਝ ਹੋਰਨਾ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ ਅਤੇ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਖਬਰਾਂ। ਫਰਵਰੀ 2023 ਦੇ ਵਿੱਚ ਅਜਨਾਲਾ ਥਾਣੇ ਦੇ ਉੱਤੇ ਕਥਿਤ ਤੌਰ 'ਤੇ ਕੀਤੇ ਹਮਲੇ ਦੇ ਮਾਮਲੇ 'ਚ ਅਦਾਲਤ ਦੀ ਤਰਫ ਤੋਂ ਅੰਮ੍ਰਿਤਪਾਲ ਸਿੰਘ ਦੇ ਉੱਤੇ ਇਲਜ਼ਾਮ ਆਇਦ ਕੀਤੇ ਗਏ ਨੇ। ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਚੁਣ ਕੇ ਆਏ ਅੰਮ੍ਰਿਤਪਾਲ ਸਿੰਘ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਲਗਾਇਆ ਗਿਆ NSA ਹਾਲ ਹੀ ਦੇ ਵਿੱਚ ਖਤਮ ਹੋਇਆ ਸੀ, ਪਰ ਹੁਣ ਉਹ ਪੰਜਾਬ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ। ਉਸ ਨੂੰ ਹਾਲੇ ਵੀ ਡਿਬਰੂਗੜ੍ਹ ਦੀ ਜਿਹੜੀ ਆਸਾਮ ਦੇ ਵਿੱਚ ਜੇਲ੍ਹ ਹੈ ਉੱਥੇ ਰੱਖਿਆ ਗਿਆ, ਜਿੱਥੇ ਉਹ ਪਿਛਲੇ 3 ਸਾਲਾਂ ਤੋਂ ਬੰਦ ਵੀ ਹੈ। ਇਸ ਸੁਣਵਾਈ ਦੇ ਵਿੱਚ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਅੰਮ੍ਰਿਤਪਾਲ ਸਿੰਘ ਸ਼ਾਮਲ ਵੀ ਹੋਏ। ਅੰਮ੍ਰਿਤਪਾਲ ਸਿੰਘ ਦੇ ਵਕੀਲ ਵੱਲੋਂ ਉਸ ਨੂੰ ਅਜਨਾਲਾ ਥਾਣੇ ਦੇ ਨਾਲ ਜੁੜੇ ਕੇਸ ਦੇ ਵਿੱਚ ਡਿਸਚਾਰਜ ਕੀਤੇ ਜਾਣ ਦੇ ਲਈ ਅਰਜ਼ੀ ਪਾਈ ਗਈ ਸੀ। ਐਡੀਸ਼ਨਲ ਸੈਸ਼ਨ ਜੱਜ ਅੰਮ੍ਰਿਤਸਰ ਵੱਲੋਂ ਇਸ ਨੂੰ ਡਿਸਪੋਜ਼ ਕਰ ਦਿੱਤਾ ਗਿਆ। ਕਤਲ ਦੀ ਕੋਸ਼ਿਸ਼ ਯਾਨੀ IPC ਦੀ ਧਾਰਾ 307, ਸਰਕਾਰੀ ਨੌਕਰਾਂ ਨੂੰ ਗੰਭੀਰ ਰੂਪ 'ਚ ਜ਼ਖਮੀ ਕਰਨ ਯਾਨੀ IPC ਦੀ ਧਾਰਾ 333, ਸਰਕਾਰੀ ਨੌਕਰਾਂ ਨੂੰ ਡਿਊਟੀ ਦੇ ਵਿੱਚ ਵਿਘਨ ਪਾਉਣ ਸੈਕਸ਼ਨ 186 ਅਤੇ ਸੈਕਸ਼ਨ 332, 353, 506, 120A, 427, 148 ਅਤੇ 149 ਦੇ ਤਹਿਤ ਇਲਜ਼ਾਮ ਆਇਦ ਕੀਤੇ ਗਏ ਨੇ। ਹਾਲਾਂਕਿ ਅਦਾਲਤ ਵੱਲੋਂ ਅੰਮ੍ਰਿਤਪਾਲ ਸਿੰਘ ਦੇ ਉੱਤੇ ਇਸ ਮਾਮਲੇ 'ਚ ਲੱਗਿਆ ਆਰਮਜ਼ ਐਕਟ ਸੈਕਸ਼ਨ 201, ਸਬੂਤਾਂ ਨੂੰ ਗਾਇਬ ਕਰਨ ਬਾਰੇ ਇਹ ਐਕਟ ਹੁੰਦਾ, ਇਹ ਦੋ ਐਕਟ ਹਟਾ ਲਏ ਗਏ ਨੇ। ਅੰਮ੍ਰਿਤਪਾਲ ਸਿੰਘ ਦੇ ਵਕੀਲ ਦੀ ਤਰਫ ਤੋਂ ਦੱਸਿਆ ਗਿਆ ਕਿ ਹੁਣ ਉਹ ਹਾਈਕੋਰਟ ਦੇ ਵੱਲ ਰੁੱਖ ਕਰਨਗੇ। ਵਕੀਲ ਮੁਤਾਬਕ ਇਸ ਕੇਸ ਦੀ ਅਗਲੀ ਸੁਣਵਾਈ ਕੇਸ ਦੇ ਸਬੂਤਾਂ ਦੇ ਆਧਾਰ ਦੇ ਉੱਤੇ 16 ਮਈ ਨੂੰ ਹੋਣੀ ਹੈ। ਉੱਥੇ ਪੰਜਾਬ ਦੇ ਨਾਲ ਜੁੜੀ ਆਖਰੀ ਖਬਰ ਦੀ ਸਾਂਝ ਪਾਈਏ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨਾਮ ਦੀ ਪਾਰਟੀ ਨੇ ਵੱਡਾ ਫੈਸਲਾ ਲੈਂਦਿਆਂ ਹੋਇਆਂ ਸੁਰਜੀਤ ਸਿੰਘ ਰਖੜਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਸਸਪੈਂਡ ਕਰ ਦਿੱਤਾ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਪਾਰਟੀ ਨੇ ਮਤਾ ਪਾਸ ਕਰਦਿਆਂ ਫੈਸਲਾ ਲਿਆ। ਜਲੰਧਰ ਫਗਵਾੜਾ ਹਾਈਵੇ ਦੇ ਉੱਤੇ ਇੱਕ ਨਿੱਜੀ ਹੋਟਲ ਦੇ ਵਿੱਚ ਪਾਰਟੀ ਦੀ ਤਰਫ ਤੋਂ ਮੀਟਿੰਗ ਕੀਤੀ ਗਈ, ਸਮੁੱਚੀ ਲੀਡਰਸ਼ਿਪ ਹਾਜ਼ਰ ਹੋਈ। ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਰਖੜਾ ਪਾਰਟੀ ਦੇ ਨਾਲ ਰਹਿ ਕੇ ਪਾਰਟੀ ਨੂੰ ਕਮਜ਼ੋਰ ਕਰ ਰਹੇ ਨੇ, ਇਸੇ ਕਰਕੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ। ਦੂਜੇ ਪਾਸੇ ਇਹ ਵੀ ਖਬਰ ਸਾਹਮਣੇ ਆਈ ਕਿ ਰਖੜਾ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ। ਦੱਸ ਦਈਏ ਕਿ 2027 ਦੀਆਂ ਪੰਜਾਬ ਚੋਣਾਂ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਖੁਲਾਸਾ ਹੋਇਆ ਕਿ ਪੱਛਮ ਬੰਗਾਲ ਦੇ ਵਿੱਚ ਬਹੁਤ ਸਾਰੀਆਂ ਜਾਇਜ਼ ਵੋਟਾਂ ਰੱਦ ਕਰ ਦਿੱਤੀਆਂ ਗਈਆਂ ਨੇ, ਇਸ ਕਰਕੇ ਸਾਨੂੰ ਵੀ ਚੌਕਸ ਰਹਿਣਾ ਹੋਏਗਾ। ਚੇਤੇ ਕਰਵਾ ਦਈਏ ਕਿ ਪੰਜਾਬ ਦੇ ਵਿੱਚ SIR ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਆਸਟ੍ਰੇਲੀਆ ਦੀਆਂ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ ਅਤੇ ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਖਬਰ ਉਹ ਮਾਈਗ੍ਰੇਸ਼ਨ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਗੱਠਜੋੜ ਦੇ ਨੇਤਾ, ਵਿਰੋਧੀ ਧਿਰ ਦੇ ਨੇਤਾ ਜਿਹੜੇ ਐਂਗਸ ਟੇਲਰ ਨੇ, ਉਹਨਾਂ ਨੇ ਫੈਡਰਲ ਬਜਟ ਦੇ ਜਵਾਬ ਦੇ ਵਿੱਚ ਆਪਣੇ ਦਿੱਤੇ ਭਾਸ਼ਣ ਦੇ ਦਰਮਿਆਨ ਇਮੀਗ੍ਰੇਸ਼ਨ ਦੇ ਉੱਤੇ ਕੁਝ ਵੱਡੀਆਂ ਟਿੱਪਣੀਆਂ ਕੀਤੀਆਂ ਸੀ। ਉਸ ਤੋਂ ਪਹਿਲਾਂ ਅੱਜ ਕੱਲ੍ਹ ਦੇ ਦਿਨ ਸਵੇਰ ਵੇਲੇ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਜਿਹੜੀ ਡੈਰੀ ਫਾਰਮਰਸ ਦੇ ਨਾਲ ਜੁੜੀਆਂ ਹੋਈਆਂ ਐਸੋਸੀਏਸ਼ਨਸ ਨੇ ਆਸਟ੍ਰੇਲੀਆ ਭਰ ਦੇ ਵਿੱਚ, ਜਾਂ ਐਗਰੀਕਲਚਰ ਧੰਦੇ ਦੇ ਨਾਲ ਜੁੜੀਆਂ ਹੋਰ ਯੂਨੀਅਨਸ ਨੇ, ਉਹਨਾਂ ਦੀ ਤਰਫ ਤੋਂ ਕਿਹਾ ਗਿਆ ਕਿ ਜਿਹੜੇ ਸਕਿਲਡ ਵਰਕਰਸ ਨੇ ਜਾਂ ਮਾਈਗ੍ਰੈਂਟਸ ਨੇ, ਉਹ ਇਹਨਾਂ ਇੰਡਸਟਰੀਜ਼ ਦੇ ਲਈ ਲੋੜੀਂਦੇ ਨੇ, ਇਸ ਲਈ ਉਹਨਾਂ ਦੇ ਨੰਬਰਸ ਨੂੰ ਘੱਟ ਨਾ ਕੀਤਾ ਜਾਵੇ। ਹੁਣ ਗੱਠਜੋੜ ਦੀ ਮਾਈਗ੍ਰੇਸ਼ਨ ਨੀਤੀ ਦੇ ਉੱਤੇ ਯੂਨੀਵਰਸਿਟੀਆਂ ਦੀ ਤਰਫ ਤੋਂ ਵੀ ਇਤਰਾਜ਼ ਉਠਾਏ ਗਏ ਨੇ। ਯੂਨੀਵਰਸਿਟੀਆਂ ਦੀ ਤਰਫ ਤੋਂ ਕਿਹਾ ਗਿਆ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਨੂੰ ਘੱਟ ਕਰਨ ਦੇ ਨਾਲ ਯੂਨੀਵਰਸਿਟੀਆਂ ਦੀ ਆਮਦਨੀ, ਉਹਨਾਂ ਦੇ ਢਾਂਚੇ ਦੇ ਉੱਤੇ ਪੂਰਾ ਦਾ ਪੂਰਾ ਅਸਰ ਪਏਗਾ। ਦੱਸ ਦਈਏ ਕਿ ਐਂਗਸ ਟੇਲਰ ਨੇ ਕਿਹਾ ਸੀ ਕਿ ਮਾਈਗ੍ਰੈਂਟ ਨੰਬਰ ਨੂੰ 40% ਤੱਕ, ਜਿਹੜਾ ਮੌਜੂਦਾ ਇਸ ਵਕਤ ਇਸ ਵਿੱਤੀ ਵਰ੍ਹੇ ਦਾ ਨੰਬਰ ਹੈ, ਉਸ ਤੋਂ ਘੱਟ ਕਰਨਗੇ ਉਹ। ਇਸ ਦਾ ਮਤਲਬ ਇਹ ਹੈ ਕਿ ਇਸ ਦੇ ਵਿੱਚ ਟੈਂਪਰੇਰੀ ਰੈਜ਼ੀਡੈਂਟਸ ਨੂੰ ਘੱਟ ਕੀਤਾ ਜਾਏਗਾ, ਖਾਸ ਤੌਰ ਦੇ ਉੱਤੇ ਇੰਟਰਨੈਸ਼ਨਲ ਸਟੂਡੈਂਟਸ ਅਤੇ ਵਰਕਿੰਗ ਵੀਜ਼ਾ ਹੋਲਡਰਸ ਨੂੰ। ਉੱਧਰ ਯੂਨੀਵਰਸਿਟੀਆਂ ਦੇ ਨਾਲ ਜੁੜਿਆ ਹੋਇਆ ਅਦਾਰਿਆਂ ਦੀ ਤਰਫ ਤੋਂ, ਅਲੱਗ ਅਲੱਗ ਯੂਨੀਵਰਸਿਟੀਆਂ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਨੈੱਟ ਓਵਰਸੀਜ਼ ਮਾਈਗ੍ਰੈਂਟਸ, ਯਾਨੀ ਕਿ NOM ਜਿਹੜਾ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਜਿਹੜੀ ਉਹ 2023-24 ਦੇ ਵਿੱਚ 429,000 ਰਹੀ ਸੀ, ਮਾਫ ਕਰਨਾ 306,000 ਰਹੀ ਸੀ। ਜਦਕਿ ਲੇਬਰ ਨੇ ਆਪਣੇ ਬਜਟ ਦੇ ਵਿੱਚ ਇਹ ਵੀ ਦੱਸਿਆ ਕਿ 2025-26 'ਚ 295,000 ਹੈ, ਅਤੇ ਅਗਲੇ ਸਾਲ 245,000 ਹੋਏਗੀ, ਅਤੇ ਫਿਰ ਉਸ ਤੋਂ ਬਾਅਦ 225,000 ਹਰ ਸਾਲ ਹੋਏਗੀ। ਇਸ ਦਾ ਮਤਲਬ ਇਹ ਹੈ ਕਿ ਸਿੱਧਾ ਅਸਰ ਇਸ ਦਾ ਜਿਹੜਾ ਹੈ ਉਹ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਦੇ ਉੱਤੇ ਪਏਗਾ। ਮੰਨਿਆ ਜਾ ਰਿਹਾ ਕਿ ਆਸਟ੍ਰੇਲੀਆ ਦੇ ਵਿੱਚ ਮੌਜੂਦਾ ਇੰਟਰਨੈਸ਼ਨਲ ਐਜੂਕੇਸ਼ਨ ਸੈਕਟਰ ਆਸਟ੍ਰੇਲੀਅਨ ਬਾਜ਼ਾਰ ਦਾ $55 billion ਦਾ ਹਿੱਸੇਦਾਰੀ ਪਾਉਂਦਾ ਹੈ, ਯਾਨੀ ਇੰਟਰਨੈਸ਼ਨਲ ਸਟੂਡੈਂਟਸ ਦੇ ਨਾਲ ਇਹ ਆਉਂਦੀ ਹੈ। ਯੂਨੀਵਰਸਿਟੀ ਸੈਕਟਰ ਦੀ ਤਰਫ ਤੋਂ ਕਿਹਾ ਗਿਆ ਹੈ ਕਿ ਇਸ ਦੇ ਨਾਲ ਨਾ ਸਿਰਫ ਆਸਟ੍ਰੇਲੀਅਨ ਬਾਜ਼ਾਰ ਦੇ ਵਿੱਚ ਇੱਕ ਖੜੋਤ ਆਏਗੀ, ਬਲਕਿ ਯੂਨੀਵਰਸਿਟੀਆਂ ਦਾ ਇੱਕ ਜਿਹੜਾ ਇੱਕ ਕਿਸਮ ਦਾ ਇਨਫਰਾਸਟ੍ਰਕਚਰ ਹੈ, ਉਸ ਦੇ ਉੱਤੇ ਵੀ ਇਸ ਦੇ ਅਸਰ, ਮਾੜੇ ਅਸਰ ਪੈਣਗੇ। ਉੱਥੇ ਹੀ ਇੱਕ ਅਗਲੀ ਖਬਰ ਜਿਹੜੀ ਹੰਤਾ ਵਾਇਰਸ ਦੇ ਨਾਲ ਜੁੜੀ ਹੋਈ ਹੈ, ਜਿੱਥੇ MV ਹੌਂਡਿਸ ਕਰੂਜ਼ ਸ਼ਿਪ ਦੇ ਉੱਤੇ ਸਵਾਰ 4 ਆਸਟ੍ਰੇਲੀਅਨ ਨਾਗਰਿਕ, 1 ਪਰਮਾਨੈਂਟ ਰੈਜ਼ੀਡੈਂਟ ਅਤੇ 1 ਨਿਊਜ਼ੀਲੈਂਡ ਦਾ ਸਿਟੀਜ਼ਨ ਆਸਟ੍ਰੇਲੀਆ ਲਿਆਂਦੇ ਗਏ ਨੇ। ਦੱਸ ਦਈਏ ਕਿ ਇਹਨਾਂ 6 ਲੋਕਾਂ ਨੂੰ ਹੁਣ ਵੈਸਟਰਨ ਆਸਟ੍ਰੇਲੀਆ ਦੀ ਕੁਆਰੰਟੀਨ ਫੈਸਿਲਿਟੀ ਦੇ ਵਿੱਚ ਭੇਜ ਦਿੱਤਾ ਗਿਆ, ਜਿੱਥੇ ਅਗਲੇ ਲਗਭਗ 3 ਹਫ਼ਤਿਆਂ ਤੋਂ ਵੀ ਵੱਧ ਸਮੇਂ 'ਚ ਇਹ ਬੁਲਜ਼ਬਰੁੱਕ ਸੈਂਟਰ ਫਾਰ ਨੈਸ਼ਨਲ ਰੈਜ਼ੀਲੀਅੰਸ ਦੇ ਵਿੱਚ ਪੁਲਿਸ ਦੀ ਅਗਵਾਈ ਦੇ ਜਾਂ ਪੁਲਿਸ ਦੀ ਨਿਗਰਾਨੀ ਦੇ ਤਹਿਤ ਉੱਥੇ ਕੁਆਰੰਟੀਨ ਰਹਿਣਗੇ। ਦੱਸ ਦਈਏ ਕਿ ਇਹਨਾਂ ਨੂੰ ਇੱਕ ਖਾਸ ਜਹਾਜ਼ ਦੇ ਰਾਹੀਂ ਅਤੇ ਪ੍ਰੋਟੈਕਟਿਵ ਗੀਅਰ ਪਹਿਨਾ ਕੇ ਉੱਥੋਂ ਇੱਕ ਬੱਸ ਦੇ ਵਿੱਚ, ਪਹਿਲਾਂ ਜਹਾਜ਼ ਤੋਂ ਬੱਸ 'ਚ ਉਤਾਰਿਆ ਗਿਆ, ਫਿਰ ਬੱਸ ਤੋਂ ਉੱਥੇ ਲਿਜਾਇਆ ਗਿਆ। ਉੱਧਰ ਫੈਡਰਲ ਸਿਹਤ ਮੰਤਰੀ ਮਾਰਕ ਬਟਲਰ ਨੇ ਕਿਹਾ ਕਿ ਸਾਰਿਆਂ ਦੀ ਸਿਹਤ ਹਾਲ ਫਿਲਹਾਲ ਠੀਕ ਦੱਸੀ ਜਾ ਰਹੀ ਹੈ, ਵਧੀਆ ਦੱਸੀ ਜਾ ਰਹੀ ਹੈ, ਪਰ ਫਿਰ ਵੀ ਇਹਨਾਂ ਨੂੰ ਕੁਆਰੰਟੀਨ ਉੱਥੇ ਕੀਤਾ ਜਾਏਗਾ। ਕੁਆਰੰਟੀਨ ਫੈਸਿਲਿਟੀ ਦੇ ਵਿੱਚ ਡਾਕਟਰਾਂ ਦੀ ਟੀਮ ਵੀ ਮੌਜੂਦ ਹੈ। ਔਰ ਇਸ ਦਰਮਿਆਨ ਡਿਪਾਰਟਮੈਂਟ ਆਫ ਐਗਰੀਕਲਚਰ ਅਤੇ ਫਿਸ਼ਰੀਜ਼ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਉਸ ਜਹਾਜ਼ ਨੂੰ ਵੀ ਡੀਕੰਟੈਮੀਨੇਟ ਕਰ ਦਿੱਤਾ ਗਿਆ। ਇਹ ਆਮ ਤੌਰ 'ਤੇ ਜਹਾਜ਼ ਰਿਪੈਟਰੀਏਸ਼ਨ ਫਲਾਈਟਸ ਦੇ ਵਾਸਤੇ ਵਰਤੇ ਜਾਂਦੇ ਨੇ, ਔਰ ਜਹਾਜ਼ ਨੂੰ ਸਾਫ਼ ਕਰਨਾ ਬੇਹੱਦ ਜ਼ਰੂਰੀ ਹੈ ਕਿਉਂਕਿ ਅੱਗੇ ਤੋਂ ਵੀ ਫਿਰ ਇਹਨਾਂ ਦੇ ਰਾਹੀਂ ਕੋਈ ਇਸ ਕਿਸਮ ਦੀ ਬਿਮਾਰੀ ਜਿਹੜੀ ਹੈ ਨਾ ਫੈਲੇ। WHO ਦੇ ਮੁਤਾਬਕ ਹੰਟਾ ਵਾਇਰਸ ਦੇ ਸੰਪਰਕ ਦੇ ਵਿੱਚ ਆਏ ਜਿਹੜੇ ਮਰੀਜ਼ ਹੁੰਦੇ ਨੇ, ਉਹਨਾਂ ਦੇ ਸੰਪਰਕ 'ਚ ਆਏ ਦੂਜਿਆਂ ਮਰੀਜ਼ਾਂ ਨੂੰ ਘੱਟੋ ਘੱਟ 42 ਦਿਨ ਦਾ ਕੁਆਰੰਟੀਨ ਕਰਨਾ ਹੁੰਦਾ ਹੈ। ਡੈਨੀਅਲ ਐਂਡਰਿਊਜ਼, ਜੇਕਰ ਇਹ ਨਾਮ ਨਹੀਂ ਭੁੱਲੇ ਹੋ ਤਾਂ ਕਿਸੇ ਵੀ ਵਿਕਟੋਰੀਆ ਵਾਸੀ ਤੋਂ ਪੁੱਛ ਲਿਓ, ਕਿਉਂਕਿ ਵਿਕਟੋਰੀਆ ਦੇ ਲੋਕ ਤਾਂ ਭਲੀ ਭਾਂਤ ਇਸ ਸ਼ਖਸ ਤੋਂ ਜਾਣੂ ਨੇ। ਕਿਸੇ ਸਮੇਂ 'ਤੇ ਵਿਕਟੋਰੀਆ ਦੇ ਪ੍ਰੀਮੀਅਰ ਰਹੇ ਸੀ, ਕਿਸੇ ਸਮੇਂ ਕੀ ਬਲਕਿ 3,000 ਤੋਂ ਵੀ ਵਧੇਰੇ ਦਿਨਾਂ ਤੱਕ ਇੱਕ ਰਿਕਾਰਡ ਰਿਹਾ ਡੈਨੀਅਲ ਐਂਡਰਿਊਜ਼ ਦੇ ਨਾਂ, ਜਿਹੜੇ ਕਿ ਵਿਕਟੋਰੀਆ ਦੇ ਸਭ ਤੋਂ ਲੰਮੇ ਚਿਰ ਤੱਕ ਪ੍ਰੀਮੀਅਰ ਰਹੇ ਨੇ। ਹੁਣ ਤੁਸੀਂ ਸੋਚੋਗੇ ਕਿ ਆਖਿਰਕਾਰ ਉਹਨਾਂ ਦੇ ਨਾਲ ਜੁੜੀ ਕੀ ਖਬਰ ਸਾਹਮਣੇ ਆ ਗਈ, ਜਦੋਂ ਕਿ ਉਹ ਤਾਂ ਪ੍ਰੀਮੀਅਰ ਵੀ ਨਹੀਂ ਨੇ। ਮੌਜੂਦਾ ਪ੍ਰੀਮੀਅਰ ਤਾਂ ਬੀਬੀ ਜੈਸਿੰਟਾ ਐਲਨ ਨੇ, ਪਰ ਮੌਜੂਦਾ ਸਰਕਾਰ ਨੇ ਆਪਣੇ ਸਾਬਕਾ ਪ੍ਰੀਮੀਅਰ ਨੂੰ ਸ਼ਰਧਾਂਜਲੀ ਤਾਂ ਨਹੀਂ ਕਹਿ ਸਕਦੇ, ਪਰ ਹਾਂ ਉਹਨਾਂ ਦੇ ਸਨਮਾਨ ਦੇ ਵਿੱਚ ਇੱਕ ਫੈਸਲਾ ਲਿਆ ਹੈ। ਦੱਸ ਦਈਏ ਕਿ ਮੈਰੀਡੀਅਨ ਸਕਲਪਚਰ ਨਾਮ ਦੀ ਇੱਕ ਕੰਪਨੀ ਦੀ ਤਰਫ ਤੋਂ ਇੱਕ ਠੇਕਾ ਦਿੱਤਾ ਗਿਆ $1,34,304 ਦਾ। ਇਹ ਇੱਕ ਬੁੱਤ ਬਣਾਇਆ ਜਾਏਗਾ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦਾ। ਕਿੱਥੇ ਬਣੇਗਾ? ਮੈਲਬਨ ਦੇ ਟ੍ਰੈਜਰੀ ਗਾਰਡਨ ਦੇ ਵਿੱਚ। ਚੇਤੇ ਕਰਵਾ ਦਈਏ ਕਿ ਡੈਨੀਅਲ ਐਂਡਰਿਊ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਵਿੱਚ ਮਹਿਜ਼ ਉਹਨਾਂ ਚਾਰ ਪ੍ਰੀਮੀਅਰਸ ਦੇ ਵਿੱਚੋਂ ਇੱਕ ਨੇ ਜਿਨ੍ਹਾਂ ਨੇ ਰਿਕਾਰਡ ਸਮੇਂ ਤੱਕ ਇਸ ਕੁਰਸੀ ਦੇ ਉੱਤੇ ਰਾਜ ਕੀਤਾ। ਹਾਲ ਫਿਲਹਾਲ ਵਿਰੋਧੀ ਧਿਰ ਨੇਤਾ ਜੈਸ ਵਿਲਸਨ ਦੀ ਤਰਫ ਤੋਂ ਸਰਕਾਰ ਦੇ ਇਸ ਫੈਸਲੇ ਦੀ ਵਿਰੋਧਤਾ ਕੀਤੀ ਗਈ ਹੈ। ਕਿਹਾ ਗਿਆ ਹੈ ਕਿ $125,000 ਤੋਂ ਵੀ ਉੱਤੇ ਦੀ ਰਕਮ ਜਿਹੜੀ ਹੈ ਕਿਸੇ ਹੋਰ ਕੰਮ ਦੇ ਉੱਤੇ ਖਰਚ ਲਈ ਜਾਵੇ, ਪਰ ਵਿਕਟੋਰੀਆ ਸਰਕਾਰ ਨੂੰ ਇਹ ਕੰਮ ਜ਼ਰੂਰੀ ਲੱਗਦਾ। ਉੱਧਰ ਵਿਕਟੋਰੀਆ ਦੇ ਬਜਟ ਦੇ ਵਿੱਚ ਟ੍ਰੈਜਰ ਜੈਕਲਿਨ ਸਿਮਸ ਨੇ ਕਿਹਾ ਹੈ ਕਿ ਜਿਹੜਾ ਫੈਡਰਲ ਸਰਕਾਰ ਤੱਕ ਅਸੀਂ ਇੱਕ ਅਨੁਮਾਨ ਲਗਾ ਕੇ ਭੇਜਿਆ ਸੀ ਸਬਰਬਨ ਰੇਲ ਲੂਪ ਦਾ, ਉਹਦੇ ਵਿੱਚ ਫੈਡਰਲ ਸਰਕਾਰ ਨੇ ਹਾਲੇ ਵੀ ਇਸ SRL ਪ੍ਰੋਜੈਕਟ ਦੇ ਵਿੱਚ ਆਪਣੀ ਰਕਮ ਦੇਣ ਦੇ ਵਾਅਦੇ ਤੋਂ ਮੁਨਕਰ ਨਹੀਂ ਹੋਏ ਨੇ। ਲਗਭਗ $12 billion ਦੀ ਤਵੱਕੋ ਰੱਖ ਕੇ ਬੈਠਾ ਹੈ ਵਿਕਟੋਰੀਆ ਸੂਬਾ। ਵਿਕਟੋਰੀਆ ਸਟੇਟ ਨੂੰ ਲੱਗਦਾ ਹੈ ਕਿ ਇੰਨੀ ਰਕਮ ਫੈਡਰਲ ਸਰਕਾਰ ਦੇਵੇਗੀ, ਕਿਉਂਕਿ ਟੋਟਲ ਤਾਂ ਇਹ $34 billion ਦਾ ਪ੍ਰੋਜੈਕਟ ਹੈ। ਮਹਿਜ਼ 26 ਕਿਲੋਮੀਟਰ ਦੀ ਇਹ ਸਟ੍ਰੈਚ ਹੈ, ਟਨਲ ਸਟ੍ਰੈਚ ਹੈ, ਯਾਨੀ ਕਿ ਭੂਮੀਗਤ ਸਟ੍ਰੈਚ ਹੈ ਚੈਲਟਨਮ ਤੋਂ ਲੈ ਕੇ ਬੋਕਸ ਹਿਲ ਦੇ ਦਰਮਿਆਨ। ਔਰ ਇਹ ਸ਼ੁਰੂ ਵੀ 2030 ਤੋਂ ਪਹਿਲਾਂ ਨਹੀਂ ਹੋਣ ਲੱਗੀ। $35 billion ਦਾ ਖਰਚਾ, ਔਰ ਉਹਦੇ 'ਚੋਂ $12 billion ਫੈਡਰਲ ਸਰਕਾਰ ਦੇਵੇਗੀ ਜਾਂ ਨਹੀਂ ਦੇਵੇਗੀ, ਨਹੀਂ ਦਿੰਦੀ ਤਾਂ ਇਸ ਪ੍ਰੋਜੈਕਟ ਦੇ ਪਹਿਲੇ ਗੇੜ ਦਾ ਕੀ ਹੋਏਗਾ। ਉੱਥੇ ਇਸ ਵੀਕਐਂਡ ਦੇ ਦਰਮਿਆਨ ਬਹੁਤ ਕੁਝ ਹੋ ਰਿਹਾ, ਬੜੇ ਸਾਰੇ ਇਵੈਂਟ ਤੁਹਾਡੇ ਆਲੇ ਦੁਆਲੇ ਹੋਣਗੇ, ਪਰ ਇਸ ਐਤਵਾਰ ਦੇ ਦਰਮਿਆਨ ਯੂਰੋਵਿਜ਼ਨ ਦਾ ਗ੍ਰੈਂਡ ਫਾਈਨਲ ਹੈ। ਦੱਸ ਦਈਏ ਕਿ ਗਾਇਕੀ ਦੀ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਇਹ ਰਿਐਲਿਟੀ ਸ਼ੋਅ ਮੰਨਿਆ ਜਾਂਦਾ ਜਾਂ ਕੰਪੀਟੀਸ਼ਨ ਮੰਨਿਆ ਜਾਂਦਾ। ਯੂਰੋਵਿਜ਼ਨ ਦੇ ਵਿੱਚ ਆਸਟ੍ਰੇਲੀਆ ਨੂੰ 11 ਸਾਲ ਹੋ ਗਏ ਨੇ ਜਾਂਦਿਆਂ ਹੋਇਆਂ, ਐਤਕੀ ਤਾਂ ਫਿਨਾਲੇ ਦੇ ਵਿੱਚ ਗਈ ਹੈ ਡੈਲਟਾ ਗੁਡਰਮੈਨ। ਡੈਲਟਾ ਗੁਡਰਮ ਜਿਹੜੇ ਨੇ ਉਹ ਆਸਟ੍ਰੇਲੀਆ ਦੀ ਅਗਵਾਈ ਕਰ ਰਹੇ ਨੇ। ਡੈਲਟਾ ਤੋਂ ਹਾਲਾਂਕਿ ਇਹ ਸਵਾਲ ਪੁੱਛ ਕੇ ਭਰਮਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਉਹ ਫਲਸਤੀਨ ਨੂੰ ਸਪੋਰਟ ਕਰਦੇ ਨੇ ਜਾਂ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।

0: लग गया ना पता फिर केड़ा रेडियो बजदा। हांजी हांजी हांजी हांजी
1: हांजी हांजी रेडियो हांजी रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
2: This station is now the ultimate power in the universe.
3: Radio Haji 1674 AM.
4: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
5: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
6: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
4: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ।
7: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
8: ਉਹ ਜੋ ਹੁਕਮ ਮੇਰੀ ਸਰਕਾਰ।
7: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
8: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
7: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
8: ਆਹੋ ਜੀ ਆਹੋ,
9: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
7: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
10: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
7: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
10: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਹੋਰ ਦਰਜ ਲਈ

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
5: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
5: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
7: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
8: ਜੋ ਹੁਕਮ ਮੇਰੀ ਸਰਕਾਰ।
7: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
8: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
7: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
8: ਆਹੋ ਜੀ ਆਹੋ,
7: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: लग गया ना पता फिर केड़ा रेडियो बजदा।
1: हांजी हांजी हांजी हांजी हांजी हांजी
2: रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन।
0: लादे फिर
3: हांजी हांजी ओए हांजी हांजी
4: हांजी रेडियो।
5: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ। ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ। ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
6: ਗਿੱਪੀ ਗਰੇਵਾਲ, ਬਿੰਨੂ ਟਿੰਨੋ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
7: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
5: ਦਿਸ 26 June ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ।
8: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
9: ਉਹ ਜੋ ਹੁਕਮ ਮੇਰੀ ਸਰਕਾਰ।
8: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
9: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
8: ਯਾਨੀ ਹੁਣ 22 carat ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
9: ਆਹੋ ਜੀ ਆਹੋ,
8: ਅਕਸ਼ਰ ਜੁਲਰ ਆਪਣੀ ਦੂਜੀ ਲੋਕੇਸ਼ਨ 56 Garfield Road East Riverston ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: Hi, this is Umang Kumar aur pyar se log mujhe okay kehte hain. Aap sun rahe hain Radio Hanji 1674 AM. Keep listening.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: थोड़े मोटे नाल मोड़ा मिला के थोड़ी तरक्की दी रानू पूर्वी सोखा अते सुरक्षित बनाउन दा वादा करदा है वेरी बी टोयोटा
1: जिते है टोयोटा दी बेस्ट टेक्नोलॉजी बेस्ट कस्टमर सर्विस अते बेस्ट गूगल रिव्यूज तुहाडी जरूरत अनुसार प्रितपाल सिंह तुहानू हेल्प करनगे तुहाडी अपनी टोयोटा चूज करन ले जो ने एक दहाके तो वेर बी टोयोटा दे नाल
0: बेस्ट डील लई कॉल करो 0431-465-186 ते 212-216 ओल्ड जी लोंग रोड हॉपर्स क्रॉसिंग वेरी बी टोयोटा द स्मार्ट चॉइस
2: रेडियो हाँ जी 1674 में दोस्तों समा हो चुका डॉक्टर संदीप भगत होरां दे नाल गल करन दा जानदे अज दे दिन साडी सेहत संबंधी केड़ियां ने जानकारियां जेकर तुहाडा कोई सवाल होवे ते इस कन्वर्सेशन दे दरम्यान तुसीं सानूं फेसबुक पेज दे उत्ते जां व्हाट्सएप दे उत्ते मैसेज कर सकदे हो ताकि आपां डॉक्टर साहब अगे उह सवाल रख सकीए सत श्री अकाल डॉक्टर साहब तुसीं आउंदे हो स्वागत तुहाडा रेडियो हाँ जी ने सत
3: श्री अकाल जी बहुत बहुत धन्नवाद पिछले कुछ महीनियां तों न्यूज़ च खांसी जुकाम दा वायरस RSV वायरस की काफी न्यूज आंदी रही है तो ये बड़ा पुराना वायरस है जिहदे नाल आम तौर ते बच्चियां खास तौर ते 5 साल की उम्र तो घट वालियां नाल ये वायरस सिर्फ नक जुकाम नहीं करता सी फेफड़ियां च भी वड़ जांदा सी जिस करके छोटे बच्चों के एयरवे छोटे होने करके सारी बहुत तंगी आती सी तो उहदे करके ये काफी सीरियस मनिया जाता बच्चों च पर कुछ पिछले साल ये देखने आया कि सिर्फ बच्चों च ही नहीं है वड्डियां च भी होने लग पिया तो उस करके वैक्सीनेशन तैयार की थी और सरकार ने लास्ट वीकेंड 19 तरीक नूं अनाउंस किया कि प्रैगनेंसी दे विच यानी प्रैगनेंट मदर्स नूं ये वैक्सीन फ्री दिता जाएगा अदरवाइज कॉस्टली हुंदा सी सो ये न्यूज मैं शेयर कर रहा हाँ कि अगली वैक्सीनेशन उपलब्ध होगी और इसका फायदा ਇਹ ਆ ਕਿ ਮਦਰ ਨੂੰ ਵੀ ਓਬਵੀਅਸਲੀ ਆਪਣੀ ਇਮਿਊਨਿਟੀ ਮਿਲ ਰਹੀ ਹੈ ਔਰ ਆਪਣੇ ਖੂਨ ਦੇ ਨਾਲ ਅੱਗੇ ਬੱਚੇ ਨੂੰ ਵੀ ਇਮਿਊਨਿਟੀ ਬਣ ਰਹੀ ਹੈ ਤੋ ਪਹਿਲੇ ਖਾਸ ਤੌਰ ਤੇ ਪਹਿਲੇ ਕੁਛ ਮਹੀਨਿਆਂ ਚ 12 ਮਹੀਨੇ ਦੀ ਘੱਟ ਏਜ ਤੋਂ ਅਗਰ ਇਨਫੈਕਸ਼ਨ ਹੁੰਦਾ ਤੇ ਬੱਚੇ ਨੂੰ ਸਾਹ ਲੈਣ ਚ ਇੰਨੀ ਕੁ ਤੰਗੀ ਆਉਂਦੀ ਕਿ ਆਮ ਤੌਰ ਤੇ ICU ਚ ਜਾਣ ਦਾ ਕਾਫੀ ਰਿਸਕ ਰਹਿੰਦਾ ਤੋ ਇਹ ਅਨਾਊਂਸਮੈਂਟ ਕੀਤੀ ਹੈ ਗਵਰਨਮੈਂਟ ਨੇ ਪਿਛਲੇ ਸ਼ਨੀਵਾਰ ਕਿ ਇਹ ਕੋਈ ਨਵਾਂ ਵਾਇਰਸ ਨਹੀਂ ਇਹ ਨਵਾਂ ਨਹੀਂ ਹੈ ਲੇਕਿਨ ਇਹਦੀ ਵੈਕਸੀਨੇਸ਼ਨ ਹੁਣ ਫ੍ਰੀ ਫੰਡ ਹੋ ਰਹੀ ਹੈ ਗਵਰਨਮੈਂਟ ਵੱਲੋਂ ਪ੍ਰੈਗਨੈਂਟ ਵੂਮਨ ਲਈ ਔਰ ਇਹ ਕਦੋਂ ਕਰਵਾਉਣੀ ਚਾਹੀਦੀ ਹੈ 28 to 32 ਹਫਤੇ ਦੀ ਪ੍ਰੈਗਨੈਂਸੀ ਦੇ ਵਿੱਚ ਵਿੱਚ ਜਿਹੜਾ ਰਿਕਮੈਂਡਡ ਪੀਰੀਅਡ ਹੈ ਕਿਉਂਕਿ ਉਹੀ ਟਾਈਮ ਹੈ ਜਦੋਂ ਕਾਲੀ ਖੰਘ ਦਾ ਟੀਕਾ ਵੀ ਲਗਾਇਆ ਜਾਂਦਾ ਸੇਮ ਰੀਜ਼ਨਸ ਨੇ ਕਿ ਕਾਲੀ ਖਾਂਸੀ ਵੀ ਅਗਰ ਬੱਚਿਆਂ 'ਚ ਹੁੰਦੀ ਹੈ ਨਵੇਂ ਨਵਜਾਤ 'ਚ ਤਾਂ ਸਾਹ ਦੀ ਕਾਫੀ ਤੰਗੀ ਆ ਸਕਦੀ ਹੈ ਸੋ ਇਸ ਲਈ ਦੋ ਚੀਜ਼ਾਂ ਇੱਕ ਵਾਇਰਲ ਹੈ RSV ਵਾਇਰਸ ਤੇ ਦੂਸਰੀ ਕਾਲੀ ਖੰਘ ਜਿਹੜੀ ਆਮ ਤੌਰ ਤੇ ਬੈਕਟੀਰੀਆ ਨਾਲ ਹੁੰਦੀ ਹੈ ਦੋਵਾਂ ਨੂੰ ਹੁਣ ਜਿਹੜੀ ਪ੍ਰੋਟੈਕਸ਼ਨ ਅਸੀਂ ਵੈਕਸੀਨੇਸ਼ਨ ਦੇ ਦੌਰਾਨ ਪ੍ਰੈਗਨੈਂਟ ਮਦਰ 'ਚ ਕਰ ਸਕਦੇ ਹਾਂ ਤਾਂ ਜੋ ਬੱਚੇ ਲਈ ਅੱਗੇ ਜ਼ਿਆਦਾ ਤੰਗੀ ਨਾ ਹੋਵੇ ਤੋ ਇਹ ਨਿਊਜ਼ ਸੀ ਜੀ ਮੈਂ ਸ਼ੇਅਰ ਕਰਨੀ ਚਾਹੁੰਦਾ ਸੀ ਸੁਣਨ ਵਾਲਿਆਂ ਨਾਲ
2: ਜੀ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਸੀਂ ਗਰਭਵਤੀ ਔਰਤਾਂ ਦੀ ਤੁਸੀਂ ਗੱਲ ਕੀਤੀ ਹੈ ਅਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਧਿਆਨ ਦੇ ਵਿੱਚ ਰੱਖਣ ਵਾਲੀਆਂ ਹੁੰਦੀਆਂ ਅਤੇ ਬਹੁਤ ਸਾਰੇ ਜਿਹੜੇ ਸਲਾਹ ਮਸ਼ਵਰੇ ਆ ਉਹ ਵੀ ਇੱਧਰੋਂ ਉੱਧਰੋਂ ਔਰਤਾਂ ਨੂੰ ਮਿਲ ਜਾਂਦੇ ਆ ਕਈ ਵਾਰੀ ਉਹ ਕਾਫੀ ਇਸ ਚੀਜ਼ ਨੂੰ ਲੈ ਕੇ ਅਤੇ ਦੁਚਿੱਤੀ ਦੇ ਵਿੱਚ ਪੈ ਜਾਂਦੇ ਨੇ ਸੋ ਉਸ ਲਿਹਾਜ਼ ਦੇ ਨਾਲ ਜੇਕਰ ਆਪਾਂ ਵੇਖੀਏ ਤਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਫੋਲੋ ਕਰਨੀਆਂ ਹੀ ਚਾਹੀਦੀਆਂ ਨੇ ਜਾਂ ਕੀ ਆਸਾਨ ਤਰੀਕਾ ਵਾ ਇਸ ਛੁਪਾਂ ਤੋਂ ਬਚਣ ਦਾ
3: ਹਾਂਜੀ ਇੱਕ ਤੇ ਅਸੀਂ ਇਨਫੋਰਮੇਸ਼ਨ ਕਿੱਥੋਂ ਲੈ ਰਹੇ ਹਾਂ ਜੇ ਸਾਨੂੰ ਕਈ ਵਾਰੀ ਕਨਫਿਊਜ਼ਨ ਹੋ ਰਹੀ ਹੈ ਇਨਫੋਰਮੇਸ਼ਨ ਦੀ ਤਾਂ ਤੁਹਾਡਾ GP ਤੁਹਾਡਾ ਬੈਸਟ ਸੋਰਸ ਹੁੰਦਾ ਐਂਟੀਨੇਟਲ ਕੇਅਰ ਦੇ ਦੌਰਾਨ ਜਿੱਥੋਂ ਵੀ ਤੁਸੀਂ ਜਾ ਰਹੇ ਹੋ ਉਹ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਹੈ ਉਹ ਐਵੀਡੈਂਸ ਬੇਸਡ ਹੈ ਯਾਨੀ ਨਾਪ ਤੋਲ ਕੇ ਸਹੀ ਤੁਹਾਨੂੰ ਆਫਰ ਕੀਤੀ ਜਾ ਰਹੀ ਹੈ ਦੂਸਰੀ ਚੀਜ਼ ਇਹ ਹੈ ਕਿ ਇਕੱਲਾ ਸਾਰੀ ਜ਼ਿੰਮੇਦਾਰੀ ਪ੍ਰੈਗਨੈਂਟ ਮਦਰ ਤੇ ਨਹੀਂ ਹੈ ਗਰਭਵਤੀ ਮਦਰ ਤੇ ਨਹੀਂ ਹੈ ਬਲਕਿ ਪਰਿਵਾਰ ਤੇ ਵੀ ਹੈ ਉਹ ਕਿਸ ਤਰ੍ਹਾਂ ਕਿਉਂਕਿ ਜਿਹੜੇ ਆਲੇ ਦੁਆਲੇ ਕਈ ਵਾਰ ਬਜ਼ੁਰਗ ਨੇ ਜਾਂ ਸਾਡੀ ਆਪਣੀ ਵੈਕਸੀਨੇਸ਼ਨ ਜਿਹੜੀ ਹੈ ਆਊਟ ਆਫ ਡੇਟ ਹੈ ਹੁਣ ਜਿੱਦਾਂ ਕਾਲੀ ਖੰਘ ਦੇ ਟੀਕੇ ਦੀ ਗੱਲ ਕਰੀਏ ਤੇ ਰਿਕਮੈਂਡਡ ਹੈ ਕਿ ਪਿਛਲੇ 10 ਚ ਲੱਗਿਆ ਹੋਣਾ ਚਾਹੀਦਾ ਕਿਉਂਕਿ ਆਲੇ ਦੁਆਲੇ ਜੇ ਸਾਰੇ ਵੈਕਸੀਨੇਟਡ ਨੇ ਉਹਨਾਂ ਦੀ ਇਮਿਊਨਿਟੀ ਬਣੀ ਹੈ ਤਾਂ ਫਿਰ ਟਰਾਂਸਮਿਸ਼ਨ ਜਿਹੜੀ ਹੈ ਯਾਨੀ ਬੱਚੇ ਨੂੰ ਅੱਗੇ ਇਨਫੈਕਸ਼ਨ ਹੋਣ ਦਾ ਰਿਸਕ ਘੱਟ ਜਾਂਦਾ ਸੋ ਇਹੋ ਜਿਹੀਆਂ ਕੁਛ ਚੀਜ਼ਾਂ ਨੇ ਇੱਕ ਤਾਂ ਤੁਸੀਂ ਆਪਣੇ GP ਜਾਂ ਐਂਟੀਨੇਟਲ ਕੇਅਰ ਨਰਸ ਜਿਹੜੀ ਹੈ ਜਿਹੜੇ ਹੋਸਪਿਟਲ ਹੈ ਸਪੈਸ਼ਲਿਸਟ ਹੈ ਉਹਨਾਂ ਦੀ ਸਲਾਹ ਦੇ ਮੁਤਾਬਕ ਤੁਸੀਂ ਡਿਸੀਜਨ ਲੈ ਸਕਦੇ ਹੋ ਲਵਾਉਣਾ ਹੈ ਕਿ ਨਹੀਂ ਲਵਾਉਣਾ ਪਰ ਉਹ ਤੁਹਾਨੂੰ ਘੱਟੋ ਘੱਟ ਸਾਇੰਟੀਫਿਕਲੀ ਫਾਇਦੇ ਨੁਕਸਾਨ ਦੱਸ ਸਕਦੇ ਨੇ
2: ਹਾਂਜੀ ਜੀ, ਬਹੁਤ ਸ਼ੁਕਰੀਆ ਤੁਹਾਡਾ ਡਾਕਟਰ ਸਾਹਿਬ। ਸੋ ਇਹਨਾਂ ਦਿਨਾਂ ਦਾ ਇੱਕ ਸਵਾਲ ਆ, ਕਹਿੰਦੇ ਨੇ ਕਿ ਮੇਰਾ ਨੱਕ ਬੜਾ ਖੁਸ਼ਕ ਰਹਿੰਦਾ ਤੇ ਲਹੂ ਵਗਦਾ ਆ ਵਿੱਚੋਂ।
3: ਹਾਂਜੀ, ਡਰਾਈ ਨੋਜ਼ ਇੱਕ ਸੀਜ਼ਨਲ ਚੀਜ਼ ਹੁੰਦੀ ਹੈ, ਯਾਨੀ ਇਸ ਵੇਲੇ ਜਿੱਦਾਂ ਮੌਸਮ ਚੱਲ ਰਿਹਾ, ਕਈਆਂ ਨੂੰ ਇਸ ਮੌਸਮ ਚ ਹੁੰਦਾ, ਕਈਆਂ ਨੂੰ ਸਰਦੀ ਨਾਲ। ਪਰ ਜਦੋਂ ਨੋਜ਼ ਦਾ ਅੰਦਰਲੀ ਸਕਿਨ ਯਾਨੀ ਮਿਕੋਜ਼ਾ ਡਰਾਈ ਹੈ, ਤੇ ਉਹਦੇ ਬਿਲਕੁਲ ਥੱਲੇ ਕੈਪਿਲਰੀਜ਼ ਪਈਆਂ ਹੁੰਦੀਆਂ ਨੇ ਖੂਨ ਦੀਆਂ, ਜਿਹੜੀ ਕਿ ਕਹਿ ਲਓ ਪ੍ਰੈਸ਼ਰ ਕੁੱਕਰ ਦੀ ਸੀਟੀ ਹੈ। ਜੇ ਬਲੱਡ ਪ੍ਰੈਸ਼ਰ ਵਧੇ ਤੇ ਉਹ ਫਟ ਜੇ ਤੇ ਖੂਨ ਨਿਕਲ ਜੇ। ਪਰ ਆਮ ਤੌਰ ਤੇ ਜੇ ਤੁਹਾਡੇ ਡਰਾਈ ਨੋਜ਼ ਕਰਕੇ ਹੋ ਰਿਹਾ, ਤਾਂ ਉਹਦਾ ਸੋਲੂਸ਼ਨ ਇਹ ਹੈ ਕਿ ਥੋੜੀ ਨੱਕ ਦੇ ਵਿੱਚ ਤੁਸੀਂ ਵੈਸਲੀਨ ਵਗੈਰਾ ਲਗਾ ਸਕਦੇ ਹੋ। ਜੇ ਤੁਹਾਨੂੰ ਛਿੱਕਾਂ ਜ਼ਿਆਦਾ ਆਉਂਦੀਆਂ ਨੇ, ਤਾਂ ਇਹਦੇ ਲਈ ਸਪਰੇ ਵੀ ਅਵੇਲੇਬਲ ਹੈ, ਜਿਹੜਾ ਤੁਸੀਂ ਕੈਮਿਸਟ ਤੋਂ ਲੈ ਸਕਦੇ ਹੋ, ਸਟੀਰੋਇਡ ਵਾਲਾ, ਜਾਂ ਉਸ ਤੋਂ ਵੀ ਬੈਟਰ ਹੈ ਉਸ ਸਟੀਰੋਇਡ ਤੋਂ ਪਹਿਲਾਂ ਟਰਾਈ ਕਰਨ ਲਈ, ਜਸਟ ਇੱਕ ਸੇਲਾਈਨ ਦਾ ਸਪਰੇ ਮਿਲਦਾ ਨੱਕ 'ਚ, ਉਹ ਲਗਾ ਕੇ ਰੱਖੋਗੇ ਤਾਂ ਨੱਕ ਦੇ ਅੰਦਰ ਫਿਰ ਖੁਸ਼ਕੀ ਜਿਹੜੀ ਉਹ ਘਟੇਗੀ, ਤਾਂ ਉਹਦੇ ਨਾਲ ਫਿਰ ਤੁਹਾਨੂੰ ਬਲੀਡਿੰਗ ਦਾ ਇਸ਼ੂ ਨਹੀਂ ਆਏਗਾ।
2: ਜੀ ਬਹੁਤ ਸ਼ੁਕਰੀਆ ਤੁਹਾਡਾ ਡਾਕਟਰ ਸਾਹਿਬ ਸਮਾਂ ਦੇਣ ਦੇ ਲਈ,
3: ਬਹੁਤ ਬਹੁਤ ਧੰਨਵਾਦ ਜੀ।
2: ਜੀ ਦੋਸਤੋ, ਇਹ ਸਨ ਸਾਡੇ ਨਾਲ ਡਾਕਟਰ ਸੰਦੀਪ ਭਗਤ ਜੀ, ਤੇ ਅੱਜ ਦੇ ਦਿਨ ਸਮਾਂ ਇਹਨਾਂ ਦੇ ਕੋਲ ਬੜਾ ਸੀਮਤ ਜਿਹਾ ਸੀ, ਸੋ ਇਸ ਕਰਕੇ ਤੁਹਾਡੇ ਸਵਾਲ ਜਿਹੜੇ ਆ ਉਹ ਆਪਾਂ ਨਹੀਂ ਲੈ ਸਕੇ। ਸੋ ਅਗਲੀ ਵਾਰ ਜ਼ਰੂਰ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਸਵਾਲ ਸ਼ਾਮਿਲ ਕਰਾਂਗੇ। ਕਿਸੇ ਕਿਸਮ ਦਾ ਕੋਈ ਵੀ ਸਿਹਤ ਸੰਬੰਧੀ ਕੋਈ ਮਸਲਾ ਵਾ, ਤਾਂ ਤੁਸੀਂ ਆਪਣੇ GP ਦੇ ਨਾਲ ਜ਼ਰੂਰ ਸੰਪਰਕ ਤੁਸੀਂ ਕਰ ਲੈਣਾ, ਕਿਸੇ ਕਿਸਮ ਦੀ ਕੋਈ ਸਿਹਤ ਸੰਬੰਧੀ ਅਣਗਹਿਲੀ ਨਾ ਕੀਤੀ ਜਾਵੇ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

ਹੁਣ ਸਾਡੀਆਂ ਸਪੀਕਰਾਂ ਤੇ ਉੱਚੀ ਉੱਚੀ ਬਲੋ, ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਬਲੋ, ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ, ਤੇ ਸੁਣਦੇ ਰਹੋ ਜੀ ਰੇਡੀਓ, ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ। ਸੋ ਕੀਪ

0: गौड़ी सुखमी महला पंजवा सुखमी सुख अमृत प्रभ नाम भत जना कै मन विश्राम सलोक एक ओंकार सतगुर प्रसाद
1: आद गुर ए नमै जुगाद गुर ए नमै सतगुर ए नमै श्री गुरुदेव ए नमै
0: सतनाम श्री वाहिगुरु अष्टपदी सिमरो सिमर सिमर सुख पावो कल कलेश तन माहे मिटावो
1: सिमरो जस प्रसंबर एकै नाम चवत अगनत अनेकै
0: वेद पुराण सिमर सुधाखर कीने राम नाम एकाखर
1: इनकै जीव सावै ताकी महिमा गनी न आवै
0: कांखी एकै दर्श तुहारू नानक कुन संग मोहे उधारू
1: सुख मनी सुख अमृत प्रभ नाम भगत जना कै मन विश्राम रहाओ
0: प्रभु कै सिमरन गर्भ नवसै प्रभु कै सिमरन दुख जम नसै
1: प्रभु कै सिमरन काल पर हरै प्रभु कै सिमरन दुश्मन टरै
0: प्रभु सिमरत काछ बिघन न लागै प्रभु कै सिमरन आनंद न जागै
1: प्रभु कै सिमरन भौ न व्यापै प्रभु कै सिमरन दुख न संतापै
0: प्रभु कै सिमरन सार कै संग सर्ब निधान नानक हर रंग
1: प्रभु कै सिमरन सिद्ध नौ नित प्रभु कै सिमरन ज्ञान ध्यान तत् बुद्ध
0: प्रभु कै सिमरन जपता पूजा प्रभु कै सिमरन बिनसै दूजा
1: प्रभु कै सिमरन तीर्थ स्नानी प्रभु कै सिमरन दरगह मानी
0: प्रभु कै सिमरन होय सो भला प्रभु कै सिमरन सो फल फला
1: सि सिमरै जिने आप सिमराए नानक ताकै लागो पाए
0: प्रभु कै सिमरन सब ते ऊंचा प्रभु कै सिमरन उदरे मूचा
1: प्रभु कै सिमरन तिसना बुझै प्रभु कै सिमरन सब के सूझै
0: प्रभु कै सिमरन नाहीं जम तरसा प्रभु कै सिमरन पूर्ण आसा
1: प्रभु कै सिमरन की मल जाए अमृत राम रिद महे समाए
0: प्रभु जी बसै साध की रसना नानक जन का दासन दसना
1: प्रभु को सिमरै सी धनवंते प्रभु को सिमरै सी पतवंते
0: प्रभु को सिमरै सी जन परवान प्रभु को सिमरै सी पुरख प्रधान
1: प्रभु को सिमरै सी बेमुहताजे प्रभु को सिमरै सी सर्व के राजे
0: प्रभु को सिमरै सी सुखवासी प्रभु को सिमरै सदा अविनाशी
1: सिमरन ते लागे जिन आप दयाला नानक जन की मंगे रवाला
0: प्रभु को सिमरै सी पर उपकारी प्रभु को सिमरै तिन सद बलिहारी
1: प्रभु को सिमरै सी मुख सुहावै प्रभु को सिमरै तिन सुख बिहावै
0: प्रभु को सिमरै तिन आत्म जीता प्रभु को सिमरै तिन निर्मल रीता
1: प्रभु को सिमरै तिन अंध घनेरे प्रभु को सिमरै बसे हर नेरे
0: संत कृपा ते आंध न जाग नानक सिमरन पूरै भाग
1: प्रभु कै सिमरन कारज पूरै प्रभु कै सिमरन कबू न जूरै
0: प्रभु कै सिमरन हर गुण बानी प्रभु कै सिमरन सहज समानी
1: प्रभु कै सिमरन निचल आसन प्रभु कै सिमरन कमल विगासन
0: प्रभु कै सिमरन अनहर चुनकार सुख प्रभु सिमरन का अंत न पार
1: सिमरै सी जन जिन कुर पर मैया नानक तिन जन सरनी पैया
0: हर सिमरन कर भत प्रगटाए हर सिमरन लग बेद उपाए
1: हर सिमरन पैसे जति दाते हर सिमरन नीचो कुण जाते
0: हर सिमरन धारी सब धरना सिमर सिमर हर कारण करना
1: हर सिमरन क्यों सगल अकारा हर सिमरन मैं आप निरंकार
0: कर कृपा जिसे आप बुझाया नानक गुरमुख हर सिमरन तिन पाया
1: सुख मनी सुख अमृत पब नाम भगत जना कै मन विश्राम अठ इक श्लोक
0: दीन दर दुख भंजना घट घट नाथ अनाथ शरण तुम्हारी आयो नानक के प्रसाथ सत नाम श्री वाहे गुरु अष्टपदी
1: या मात पिता सतमीत ना भाई मन उहा नाम तेरा संग सहाय
0: जह महा भयान दूत जम दल तह केवल नाम संग तेरा चले
1: जह मुश्किल होवे अत भारी हर को नाम खिनमाहे उधारी
0: अनक पुनः चरण करत नीता रह हर को नाम कोट पापर हरे
1: गुरमुख नाम जपो मन मेरे नानक पावो सुख नेरे
0: सगल सृष्ट को राजा दुखिया हर का नाम जप तो सुखिया
1: लाख करोड़ी बंधन पर हर का नाम जपत निस्तर
0: अनक माया रंग तिख न बुझावे हर का नाम जपत आगावे
1: ये मार्ग हो जात गीला तै हर नाम संग होत सुहेला
0: ऐसा नामन सदा त्याई नानक गुरमुख परमगत पाईए
1: छूटत नाही को लखबाही नाम जपै तै पार पराही
0: अनक बगन जह आए संघार हर का नाम तत्काल उधार है
1: अनक जून जन मैं मर जाम नाम जोत पावे विश्राम
0: हो मैला मल कब हो ना धोवे हर का नाम कूट पाप खोवे
1: ऐसा नाम जपो मन रंग नानक पाईए साध कै संग
0: जिह मार्ग के गन जाहे न पूसा हर का नाम उहा संग तोसा
1: जै पेंडे महा अंध गुबारा हर का नाम संग उजियारा
0: जहां पंथ तेरा को न सुजानू हर का नाम तह नाल पछानू
1: जा महा बयान तप तो घाम ते हर के नाम की तू ऊपर छाम
0: जहां तिरखा मन तुझ आ कर खै तह नानक हर हर अमृत बरख है
1: भगत जना की बरतन नाम संत जना कै मन विश्राम
0: हर का नाम दास की ऊट हर कै नाम उधरे जन कोट
1: हर जस कर सन दिन रात हर हर औखत साध कुमार
0: हर जन कै हर नाम निदान पार ब्रह्म जन की नो दान
1: मन तन रंग रते रंग एक है नानक जन कै बिरद विवेक है
0: हर का नाम जन को मुक्त जोत हर कै नाम जन को तृप्त भोगत
1: हर का नाम जन का रूप रंग हर नाम जपत का परे न भंग
0: हर का नाम जन की वडियाई हर कै नाम जन शोभा पाई
1: हर का नाम जन को भोग जो हर नाम जपत कछ नाहे बिजो
0: जन राता हर नाम की सेवा नानक पूजै हर हर देवा
1: हर हर जन के मालिक जीना हर धन जन को आप प्रभु दीना
0: हर हर जन कै ओट सतानी हर प्रताप जन अवर न जानी
1: ओत पोत जन हर सराते सुन समाद नाम रसमाते
0: आठ पहर जन हर हर जपै हर का भत प्रगट नी छपै
1: हर की भगत मत पौ करै नानक जन संकेते तरै
0: पार जात एहो हर को नाम काम तिन हर हर गुण गाम
1: सब ते उत्तम हर की कथा नाम सुनत दर्द दुख लथा
0: नाम की महिमा संत रिदवस है संत प्रताप दुर्ध सब नसै
1: संत का संग उड़ भागी पाई है संत की सेवा नाम धियाई है
0: नाम तुल का छबर न होए नानक गुरमुख नाम पावे जन कोए
1: सुखमनी सुख अमृत पव नाम भगत जना कै मन विश्राम अठ दो श्लोक
0: बहु शास्त्र बहु सिमृति पेखे सर्ब टंडोल पूजस नाही हर हरे नानक नाम अमोल सत नाम श्री वाहिगुरु अष्टपदी
1: आप ताव ज्ञान सब ध्यान खर शास्त्र सिमृत वख्यान
0: योग अभ्यास कर्म धर्म क्रिया सगल त्याग मन मध्य फिर ਕਿਰਿਆ
1: ਅਨੇਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਵੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਬੋਰਦਾਨ
0: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
1: ਨਿਮਕ ਨਿਮ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਤ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਬਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੌਂਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਝੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸੁਨਾਹੀ ਊਬ ਪਾਇਆਲ ਮੋਹਿ ਵਿਆਪੈ ਮਾਇਆ ਜਾਲ
1: ਅਵਰ ਕਰ ਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿੰਤਿਨ ਨੀ ਮਨ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹ ਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸ਼ਰਨੀ ਪਾਰੈ
1: ਜਿਸਨ ਕੋ ਪਵਦਸ ਪਿਆਸਾ ਨਾਨਕ ਤਾ ਕਹਿ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮਦ੍ਰਿਸ਼ਟੀ ਤਾ ਨਾਨਕ ਪਾਪੋ ਨਿਹਲੇ ਪਾ
1: ਨਿਧਨ ਕੋ ਧਨ ਤੇਰੋ ਨਾਓ ਨਿਥਾਵੇ ਕੋ ਨਾਓ ਤੇਰਾ ਥਾਓ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੇ ਗਤ ਮਿਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂਰ ਸੰਬਖਾਣੀ
0: ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਰਾਮਈਆ ਕੀ ਗੁਣ ਚੇਤ ਪਰਾਨੀ ਕਮਨ ਮੂਲ ਤੇ ਕਮਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਤ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ ਹੈ
1: ਇਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰ ਨੇਤਰ ਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇ ਹੋ ਪ੍ਰਭ ਆਪੇ
1: ਆਦ ਅੰਧ ਜੋ ਰਾਖਨ ਹਾ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾਕੀ ਸੇਵਾ ਨਮ ਨਿਦ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ
1: ਜੋ ਠਾਕਰ ਸਰ ਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੜਨਾ ਸੋ ਅਸਤਰ ਕਰਮਾਨ ਹੈ ਜੋ ਹੋਵਨ ਸੋ ਦੂਰ ਪਰਾਨ ਹੈ
0: ਛੋੜ ਜਾਏ ਤਿਸਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇਪ ਉਧਾਰੈ ਧੋਏ ਗਰਤ ਪੀਰ ਪ੍ਰਸੰਗ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇ ਹੋ ਪ੍ਰਭ ਦਇਆਲ
1: ਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲੇ ਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀਏ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੂਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿ ਰਾਇ ਤਾ ਸੋ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੈ ਚੀਤ
0: ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਉਠਾ ਕਰ ਤੋਂ ਪਹਿ ਅਰਦਾਸ ਜਿਓ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂ ਗਨੇਰੇ
0: ਕੋਈ ਨ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ

0: अपन विचार है।
1: दूसरिया का स्वामी खिले विकसे अंतर जामी,
0: जो पावे सो कार करावे, नानक दृष्टि अबर ना आवे।
1: को मानक ते क्या हो आवे, जो तिस पावे सोई करावे।
0: इसका हाथ हो ता सब किछ ले, जो तिस पावे सोई करे।
1: अनजानत भिख्या मैं रचै, जे जानत आपन आप बचे।
0: परमे भूला देह दिसतावे, निमुख माहे चार कुंट फिरावे।
1: कर कृपा जिस अपनी भगत दे, नानक ते जाना मिले।
0: खिन मह नीच कीट को राज, पार ब्रह्म गरीब निवाज।
1: जाका दिस कछु न आवे, तिस तत्काल दस पलटावे।
0: जाको अपनी करे बख्शीस, ताका लेखा ना गने जगदीश।
1: जियो पिंड सब तिसकी रास, खटगढ़ पूर्ण ब्रह्म प्रगास।
0: अपनी बनत आप बनाई, नानक जीवे देख बढ़ाई।
1: इसका बल नाई सहाथ, करम करम सर्व को नाथ।
0: आज्ञाकारी बपरा जियो, जो तिस पावे सोई फुन थियो।
1: कबहू ऊंच नीच में बसे, कबू सोक हर खरंग हसे।
0: कबहू निंद चिंद व्यवहार, कबहू उब काश पयाल।
1: कबू बेता ब्रह्म विचार, नानक आप मिलावन हार।
0: कबहू नृत करे बो पांत, कबहू सोई रहे दिन रात।
1: कबहू महाक्रोध बिकराल, कबहू सर्व की हो त्रवाल।
0: कबहू होए बह बड़ राजा, कबहू पे खारी नीच का साजा।
1: कबहू अब कीर्त में आवे, कबहू भला भला कहावे।
0: ज्यों प्रभु राखे तिवि रहे, गुर प्रसाद नानक सच कहे।
1: कबहू होए पंडित करे बख्यान, कबहू मोहन धारी लावे ध्यान।
0: कबहू तट तीर्थ स्नान, कबहू सिद्ध साधक मुख ज्ञान।
1: कबहू कीट हस पतंग होए जिया, अनक जोन भर में भरमिया।
0: नाना रूप जो स्वांगी दिखावे, जो प्रा पावे तिवे नचावे।
1: जो तिस पावे सोई होए, नानक दूजा अवर न कोई।
0: कबहू साध संगत ए हो पावे, उस स्थान ते बहर न आवे।
1: अंतर होए ज्ञान प्रगास, उस स्थान का नहीं विनाश।
0: मानता नामर ते करंग, सदा विसै पार ब्रह्म कै संग।
1: जो जल में जल आए खटाना, त्यों ज्योति संग ज्योत समान।
0: मिट गए गमन पाए विश्राम, नानक प्रभ कै सद कुर्बान।
1: सुख मनी सुख अमृत प्रभ नाम, भगत जना कै मन विश्राम। 8-11 श्लोक।
0: सुखी बसै मसकीनिया, आप निवार तले। बड़े बड़े अहंकारियां, नानक गर्भ गले। सत नाम श्री वाहे गुरु अष्टपदी,
1: जिसके अंतर राज अभिमान। सुनर पाती हो स्वान,
0: जो जाने मैं जो बनवंत। सो होवत बिष्टा का जंत,
1: आपस को कर्मंत कहावे। जन्म मरे बो जोन भरमावे,
0: धन भूमगा जो करे गुमान। सो मूर्ख अंधा अज्ञान,
1: कर कृपा जिसके हृदय गरीबी बसावे। नानक इहा मुक्त आगे सुख पावे।
0: धनवंता हुए कर गुरु बावे, तरन समान कछ संग न जावे।
1: बहु लश्कर मान को ऊपर करे आसु, पल पीतरता का होए बिना।
0: सब ते आप जाने बलवंत, खिन मैं होए जाए पसमंत।
1: किसे ना बदे आप अहंकारी, तरम राय तिस करे खुआरी।
0: गुर प्रसाद जाका मिटै बिमान, सो जान नानक दर गै परवान।
1: कोट कर्म करे हो तारे, श्रम पावे सगले बिरथारे।
0: अनक तपस्या करे अहंकार, नरक स्वर्ग फिर अवतार।
1: अनक यत्न करा तुम निद्रवे, हर दर गै को कैसे गवे।
0: आप सुको जो भला कहावे, तिसह भलाई निकट ना आवे।
1: सर्व किरिंजा का मन होए, कहो नानक ताकि निर्मल सोए।
0: जब लग जाने मुझ ते कछ होए, तब इसको सुख नाही कोए।
1: जावे जाने मैं कुछ करता, तब लग गर्भ जोन मैं फिरता।
0: जब तारे को बैरी मी, तब लग निचल नाही चीत।
1: जब लग मोह मगन सुमाए, तब लग धर्म रह देश जाए।
0: प्रभु कृपा ते बंधन टूटे, गुर प्रसाद नानक हो छूटे।
1: सैस कटेला कोट तावे, तृप्त न आवे माया पाछे पावे।
0: अनक भोग बिख्या के करे, नह तृप्तावे खप खप मरे।
1: बिना संतोख नहीं को राजा, स्वप्न मनोत बिते सब काजे।
0: नाम रंग सर्व सुख होए, बड़भागी किसै प्राप्त होए।
1: करन करावन आपे आप, सदा सदा नानक हर जाप।
0: करन करावन करने हार, इसका हाथ कहां विचार।
1: जैसी दृष्ट करे तैसा होए, आपे आप आप तब सोए।
0: जो किछ कीनो सो अपने रंग, सब ते दूर सब हो कै संग।
1: पूजै देखै करै बिबेक, आपे एक आपे अनेक।
0: मरै न बिनसै आवै न जाए, नानक सद ही रहया समाए।
1: आप उपदेशै समझै आप, आपे रचिया सब कै साथ।
0: आप कीनो आपन विस्तार, सब कछ उसका ओहो करने हार।
1: उस ते पिन कहो किछ होए, थान थन अंतर एक कै सोए।
0: अपने चले तब करने हार, कौत करै रंग अपार।
1: मन में आप मन अपने माहे, नानक कीमत कह न जाए।
0: सत सत सत प्रभु स्वामी, गुर प्रसाद किने बख्यानी।
1: सच सच सच सब की ना, कोड मदे किने विरले चीना।
0: भला भला भला तेरा रूप, अत सुंदर पार अनूप।
1: निर्मल निर्मल निर्मल तेरी बाणी, घट घट सुनी स्वर्ण बखाणी।
0: पवित्र पवित्र पवित्र पुनीत, नाम जपै नानक मन प्रीत।
1: सुख मनी सुख अमृत पब नाम, भगत जना कै मन विश्राम। 8-12 श्लोक।
0: संत शरण जो जन परै, सो जन उदरन हार। संत की निंदा नानका, बहर बहर अवतार। सत नाम श्री वाहे गुरु अष्टपदी,
1: संत के दुखन आरजा कटे। संत के दुखन जमते नहीं छुटे,
0: संत के दुखन सुख सब जाए। संत के दुखन नरक में पाए,
1: संत के दुखन मत होए मलीन। संत के दुखन सुबाते ही,
0: संत के हते को रखे न कोए। संत के दुखन थान भ्रष्ट होए,
1: संत कृपाल कृपा जे करे। नानक संत संग निंदक बीतर,
0: संत के दुखन ते मुख पावे। संतन के दुखन कागजों लवे,
1: संतन के दुखन सर्व जोन पाए। संत के दुखन त्रिक्त जोन करमाए,
0: संतन के दुखन तृष्णा में जले। संत के दुखन सब को छले,
1: संत के दुखन ते सब जाए। संत के दुखन नीच नीचाए। ਪਾਏ
0: ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੇ ਤਾਂ ਓਏ ਭੀਗਤ ਪਾਹੇ
1: ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦ ਖਿਣ ਟਿਕ ਨਾ ਪਾਈ
0: ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦ ਪਰਮੇਸ਼ਰ ਮਾਰਾ
1: ਸੰਤ ਕਾ ਨਿੰਦਕ ਰਾਜ ਤੇਹੀਨ ਸੰਤ ਕਾ ਨਿੰਦਕ ਦੁਖੀ ਅਰਦੀਨ
0: ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਕੋ ਸਦਾ ਬਿਜੋਗ
1: ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ
0: ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਿਮਿਤ
1: ਸੰਤ ਕਾ ਦੁਖੀ ਕੋ ਡਾਨ ਲਾ ਗਏ ਸੰਤ ਕੋ ਦੁਖੀ ਕੋ ਸਭ ਤਿਆ ਗਏ
0: ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ
1: ਸੰਤ ਕਾ ਦੁਖੀ ਜਨਮੈ ਮਰੈ ਸੰਤ ਕੇ ਦੁਖ ਨਾ ਸੁਖ ਤੇ ਟਰੈ
0: ਸੰਤ ਕੇ ਦੁਖੀ ਕੋ ਨਾ ਹੀ ਠਾਉ ਨਾਨਕ ਸੰਤ ਭਾਵੇ ਤਾਂ ਲੈ ਮਿਲਾਏ
1: ਸੰਤ ਕਾ ਦੁਖੀ ਅਜ ਬੀਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
0: ਸੰਤ ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉੱਜੜ ਪਾਈਐ
1: ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮਿਰਤ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜਾ ਪੇ ਹੀ ਖਾਹੇ
1: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲੈ ਉਬਾਰ
0: ਸੰਤ ਕਾ ਦੁਖੀ ਓ ਬਿਲ ਲਾਏ ਜੋ ਜਲ ਬਿਹੋਣ ਮਛਲੀ ਤੜਫੜਾਏ
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ ਜੋ ਪਾਵਕ ਈਧਨ ਨਹੀਂ ਤਰਾਪੈ
0: ਸੰਤ ਕਾ ਦੁਖੀ ਛੁਟੈ ਕੀ ਲਾ ਜੋ ਬੁਆੜ ਤਿਲ ਖੇਤ ਮਾਹੀ ਬਹੇਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ
0: ਕਿਰਤ ਨਿੰਦ ਕਾ ਧੁਰ ਹੀ ਪਇਆ ਨਾਨਕ ਜੋ ਤਿਸ ਭਾਵੈ ਸੋਈ ਥਿਆ
1: ਸੰਤ ਕਾ ਦੁਖੀ ਬਿਗ ਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ
0: ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਮਾਂ ਨਾ ਮਰੈ ਨਾ ਜੀਵ ਆਈਐ
1: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ ਸੰਤ ਕਾ ਦੁਖੀ ਉੱਠ ਚਲੈ ਨਿਰਾਸਾ
0: ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਈ ਜੈਸਾ ਭਾਵੈ ਤੈਸਾ ਕੋਈ ਹੋਏ
1: ਪਇਆ ਕਿਰਤਨ ਮੇਟੈ ਕੋਈ ਨਾਨਕ ਜਾਣੈ ਸੱਚਾ ਸੋਈ
0: ਸਭ ਘਟ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸਕੋ ਨਮਸਕਾਰ
1: ਸਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਸ ਗਿਰਾਸ
0: ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ
1: ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ
0: ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ ਦੇ ਬਡਭਾਗੀ ਨਾਨਕ ਜਨ ਸੇ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 8-13 ਸਲੋਕ
0: ਤਜੋ ਸਿਆਨਪ ਸੁਰਜਨ ਹੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਮਨ ਕੀ ਟੇਕ ਬਿਰਧੀ ਸਭ ਜਾਨੁ ਦੇਵਨ ਕੋ ਏਕ ਹੈ ਭਗਵਾਨ
0: ਜਿਸ ਕੈ ਦੀਐ ਰਹਿ ਅਗਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ
1: ਮਾਰੇ ਰਾਖੇ ਏਕੋ ਆਪ ਮਨ ਕੈ ਕਛ ਨਾਹੀ ਹਾ
0: ਤਿਸਕਾ ਹੁਕਮ ਬੂਢ ਸੁਖ ਹੋਏ ਤਿਸਕਾ ਨਾਮ ਰਾ ਕੰਠ ਪਰੋਏ
1: ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੈ ਕੋਏ
0: ਉਸਤਤ ਮਨ ਮਹਿ ਕਰਨ ਨਿਰੰਕਾਰ ਕਰਮਨ ਮੇਰੇ ਸਤ ਵਿਵਹਾਰ
1: ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ
0: ਮੈਨੋ ਪਿਵ ਠਾਕੁਰ ਕਾਰੰਗ ਸਾਧ ਸੰਗ ਬਿਨ ਸਹਿ ਸਭ ਸੰਗ
1: ਚਰਨ ਚਲੋ ਮਾਰ ਗੋਬਿੰਦ ਮਿਟੇ ਭਾਵ ਜਪੀਏ ਹਰ ਬਿੰਦ
0: ਹਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ
1: ਵਡਬਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੀ ਗੁਣ ਗਾਹੇ
0: ਰਾਮ ਨਾਮ ਜੋ ਕਰ ਹੈ ਵਿਚਾਰ ਸੇ ਧਨਵੰਤ ਗਨੀ ਸੰਸਾਰ
1: ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ
0: ਏਕੋ ਏਕ ਏਕ ਪਛਾਣੈ ਇਹ ਤੁਤ ਕੀ ਹੋ ਸੋ ਜੀ ਜਾਣੈ
1: ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ
0: ਗੁਰ ਪ੍ਰਸਾਦ ਆਪਣ ਆਪ ਸੁਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ
1: ਸਾਧ ਸੰਗ ਹਰ ਹਰ ਜਸ ਕਹਿ ਤੂ ਸਰਬ ਰੋਗ ਤਿਉ ਹਰ ਜਨ ਨਹਿਤ
0: ਆਂਦਰ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ
1: ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਫਾਸਾ
0: ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਹੈ ਨਾ ਲਾਗਹਿ ਦੂਖ
1: ਜਿਸ ਕੋ ਹਰ ਪਰ ਮੰਚਿਤ ਆਵੈ ਸੋ ਸੰਤ ਸੁਹੇਲਾ ਨਹੀਂ ਡੁਲਾਵੈ
0: ਜਿਸ ਪਰ ਆਪਣਾ ਕਿਰਪਾ ਕਰੈ ਸੋ ਸੇਵ ਕਹੁ ਕਿਸ ਤੇ ਡਰੈ
1: ਜੈਸਾ ਸਤ ਤੈਸਾ ਦਿਸਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ
0: ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਾ ਬੂਝਿਆ
1: ਜਬ ਦੇ ਕੋਤਾ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਸਥੂਲ
0: ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਣ ਚਲਿਤ ਆਪ ਹੀ ਕਰੈ
1: ਆਵਣ ਜਾਵਣ ਦਿਸ਼ਟ ਅੰਦਿਸ਼ਟ ਆਗਿਆਕਾਰੀ ਧਾਰੀ ਸਭ ਸਿਸ਼ਟ
0: ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪੋ ਥਾਪ
1: ਅਵਨਾਸੀ ਨਾਏ ਕਿਛ ਖੰਡ ਧਾਰਨ ਧਾਰ ਰਿਓ ਬ੍ਰਹਮੰਡ
0: ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ
1: ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੇ ਤਨਮੰਤ
0: ਪ੍ਰਭ ਕੇ ਸੇਵਕ ਸਗਲੋ ਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ
1: ਆਪੇ ਮੇਲ ਲਏ ਕਿਰਪਾਲ ਗੁਰ ਕਾ ਸੱਜੋ ਪੈ ਨਿਹਾਲ
0: ਹੁਣ ਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰੈ ਬਡਭਾਗੈ
1: ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖ ਕੋ ਉਤਮ ਕਰਮਾਨ
0: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਸਹਿ ਹਰ ਸੰਗ
1: ਸਹਿ ਸੁਭਾ ਹੋਵੈ ਸੋ ਹੋਏ ਕਰਨੇ ਹਾਰ ਪਛਾਣੈ ਸੋਏ
0: ਪ੍ਰਭ ਕਾ ਕੀ ਆਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ
1: ਜਿਸ ਤੇ ਉਪਜੇ ਤਿਸ ਮਹਿ ਸੁਮਾਏ ਓਏ ਨਿਧਾਨ ਓਏ ਸੁਖ ਨਿਧਾਨ ਉਨਹੂ ਬਨਾਏ
0: ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ 8-14 ਸਲੋਕ
0: ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਟੁਟੀ ਗਾਨਨ ਹਾਰ ਗੋਪਾਲ ਸਰਬ ਜੀਆ ਆਪੇ ਪ੍ਰਤਪਾਲ
0: ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ
1: ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ
0: ਆਪਣ ਕੀ ਆਕਛੂ ਨਾ ਹੋਏ ਜੀ ਸੌ ਪ੍ਰਾਣੀ ਲੋਚੈ ਕੋਏ
1: ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ
0: ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਗਰਬ ਹੈ ਜਾਂ ਸਭ ਕਿਛ ਤਿਸ ਕਾ ਦੀ ਆਦਰਬ ਹੈ
0: ਅਤਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਬਹਿ ਦਾ ਤਾਰ ਤਿਸ ਦਿਨ ਹਾਰ ਜਾਣੇ ਗਵਾਰ
0: ਜਿਸ ਗੁਰਪ੍ਰਸਾਦ ਟੁੱਟੈ ਹਾਂ ਰੋਗ ਨਾਨਕ ਸੋ ਜਨ ਸਦਾ ਅਰੋਗ
1: ਜਿਉ ਮੰਦਰ ਕੋ ਥਾ ਮੈਂ ਥਮਨ ਤਿਉ ਗੁਰ ਕਾ ਸ਼ਬਦ ਮਨੇ ਅਸਥਮਨ
0: ਜਿਉ ਪਾਖਾਣ ਨਾਵ ਚੜਤਾ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਾ ਰਹਿ
1: ਜਿਉ ਅੰਤ ਕਾ ਦੀਪ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ
0: ਜਿਉ ਮਹਾਵਧਿਆਨ ਮਹਿ ਮਾਰਗ ਪਾਵੇ ਤਿਉ ਸਾਧੂ ਸੰਗ ਮਿਲ ਜੂਤ ਪ੍ਰਗਟਾਵੇ
1: ਤਿਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ
0: ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ ਅਵਰ ਤਿਆਗ ਤੂਤ ਸਹਿ ਚਿਤਾਰ
0: ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ
1: ਕੌਣ ਬਸਤਾਈ ਤੇਰਾ ਸੰਗ ਲਪਟ ਰਿਹੋ ਰਸ ਡੋਬੀ ਪਤੰਗ
0: ਰਾਮ ਨਾਮ ਜਾ ਫਿਰ ਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ
1: ਜਿਸਵ ਕਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
0: ਤਜਬ ਮਾਨ ਲਿਹੋ ਮਨ ਮੂਲ ਰਾਮ ਨਾਮ ਹਿਰਦੇ ਮਹਿਤੂਲ
1: ਲਾਦ ਖੇਪ ਸੰਤੈ ਸੰਚਾਲ ਅਵਰ ਤਿਆ ਵਿਖਿਆ ਜੰਜਾਲ
0: ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ
1: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾ ਕੈ ਸਦ ਬਲਿਹਾਰ ਹੈ
0: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
1: ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ
0: ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
1: ਅਨਕ ਵਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
0: ਕੋਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ
1: ਮਿਰਤੋ ਕੋ ਜੀਵਾ ਲਨਹਾਰ ਭੁਖੇ ਕੋ ਦੇਵਤ ਆਧਾਰ
0: ਸਰਬ ਨਿਧਾਨ ਜਾਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
1: ਸਬਦ ਤਿਸ ਕਾ ਉਕਰਨੇ ਜੋਗ ਤਿਸ ਬਿੰਦੂ ਸਰ ਹੋਆ ਨਾ ਹੋਗ
0: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
0: ਜਾ ਕੈ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਵਚੀਤ
1: ਭਗਤ ਭਗਤ ਸੁਣੀਏ ਤਿਹ ਲੋਏ ਜਾ ਕੇ ਹਿਰਦੈ ਇੱਕ ਹੋਏ
0: ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ
1: ਸਾਚੀ ਦਿਸ ਸੱਚ ਆਕਾਰ ਸੱਚ ਵਰਤੇ ਸਾਚਾ ਪਾਸਾਰ
0: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਪੰਦਰਾਂ ਸਲੋਕ
0: ਰੂਪ ਨ ਰੇਖ ਨ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਾਪਿਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮੈਂ ਰਾਖ ਮਨ ਕੀ ਤੂੰ ਪ੍ਰੀਤ ਤਿਆਗ
0: ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ
1: ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ
0: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ
1: ਸਾਧ ਤੇਰੇ ਕੀ ਚਰਨੀ ਪਾਓ ਨਾਨਕ ਕਹਿ ਮਨ ਇਹੋ ਅਨੁਰਾਗ
0: ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ
1: ਹਰਨ ਪਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ
0: ਆਨੰਦ ਰੂਪ ਮੰਗਲ ਸਤ ਜਾ ਕੈ ਸਰਬ ਥੋਕ ਸੁਣੀਐ ਘਰ ਤਾਕੈ
1: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਵੀ ਸਰਗਸਤ ਮੈਂ ਬੋਗੀ
0: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
1: ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ
0: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ
1: ਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੈ ਸੇ
0: ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ
1: ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ
0: ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਕਰੰਗ
1: ਨਾਨਾ ਬਿਤਕੀ ਨੂੰ ਵਿਸਤਾਰ ਪ੍ਰਭ ਬਨਾਸੀ ਏਕੰਕਾਰ
0: ਨਾਨਾ ਚਲਿਤ ਕਰੇ ਖਿਨ ਮਾਹੇ ਪੂਰਹਿਓ ਪੂਰਨ ਸਭ ਠਾਏ
1: ਨਾਨਾ ਬਿਤ ਕਰ ਬੰਤ ਬਨਾਈ ਆਪਣੀ ਕੀਮਤ ਆਪੇ ਪਾਈ
0: ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਓ
1: ਨਾਮ ਕੇ ਧਾਰੈ ਸਗਲੈ ਜੰਤ ਨਾਮ ਕੇ ਧਾਰੈ ਖੰਡ ਬ੍ਰਹਿਮੰਡ
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ
0: ਨਾਮ ਕੇ ਧਾਰੇ ਪੁਰੀਆਂ ਸਾ ਭਵਨ ਨਾਮ ਕੈ ਸੰਗ ਉਧਰੇ ਸੁਣ ਸਰਵਨ
1: ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੈ ਪਦ ਮੈਂ ਸੋ ਜਨਗਤ ਪਾਏ
0: ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਮਾਏ ਸਮਾਣੀ
0: ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾਕੇ ਦੇ ਦੇ ਪ੍ਰਵੇਸ਼
0: ਸਤ ਨਿਰਤ ਬੂਝੈ ਜੇ ਕੋਏ ਨਾਮ ਜਪ ਤਾਂ ਕੀ ਗਤ ਹੋਏ
1: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸ੍ਰਿਸ਼ਟ ਸੋ ਕਰਨੈ ਹਾਰ ਅਵਰ ਨ ਬੂਝ ਕਰਤ ਵਿਚਾਰ
1: ਕਰਤੇ ਕੀ ਮੀਨਾ ਜਾਣੈ ਕੀ ਆ ਨਾਨਕ ਜੋ ਤਿਸ ਪਾਵੈ ਸੋ ਵਰਤੀਆ
0: ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ
1: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
0: ਕੋਏ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
1: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
0: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਸੋਲਾਂ ਸਲੋਕ
0: ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੇਖਨ ਹਾਰ ਨਾਮ ਸਤ ਸਤ ਆਵਨ ਹਾਰ
1: ਆਪ ਸਤ ਸਤ ਸਬਤਾਰੀ ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
1: ਪੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
1: ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ
1: ਬਸਤ ਮੈਂ ਲੇ ਬਸਤ ਗਡਾਈ ਤਾ ਕੋ ਭਿੰਨ ਕਹਿ ਨਾ ਜਾਈ
0: ਬੂਝੈ ਬੂਝਨ ਹਾਰ ਸਾਰ ਵਿਵੇਕ ਨਾਰਾਇਣ ਮਿਲੇ ਨਾਨਕੇ।
1: ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ।
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ।
1: ਠਾਕੁਰ ਕੋ ਸੇਵਕ ਜਾਣੈ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ।
0: ਸੇਵਕ ਕੋ ਪ੍ਰਭ ਪਾਲਨਹਾਰਾ, ਸੇਵਕ ਕੀ ਰਾਖੈ ਨਿਰੰਕਾਰਾ।
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ, ਨਾਨਕ ਸੋ ਸੇਵਕ ਸਾਧ ਸਾਧ ਸੁਮਾਰੈ।
0: ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕ ਕੀ ਸਰ ਪਰ ਰਾਖੈ।
1: ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ।
0: ਆਪਣੇ ਸੇਵਕ ਕੀ ਆਪਤ ਰਾਖੈ, ਤਾਂ ਕੀ ਗਤਮਿਤ ਕੋਈ ਨ ਲਾਖੈ।
1: ਪ੍ਰਭ ਕੈ ਸੇਵਕ ਕੋ ਨ ਪਹੁੰਚੈ, ਪ੍ਰਭ ਕੈ ਸੇਵਕ ਉਚ ਤੇ ਉਚੈ।
0: ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ।
1: ਨੀਕੀ ਕੀਰੀ ਮੈਂ ਕਰ ਰਾਖੈ, ਪਸੰ ਕਰੇ ਲਸਕਰ ਕੋਟ ਲਾਖੈ।
0: ਜਿਸ ਕਾ ਸਾਸ ਨ ਕਾਢਤੇ ਆਪ, ਤਾਂ ਕੋ ਰਾਖਤ ਦੇ ਕਰ ਹਾਥ।
1: ਮਾਨਸ ਜਤਨ ਕਰਤਬੋ ਪਾਤ, ਤਿਸ ਕੈ ਕਰਤਬ ਬਿਰਥੈ ਜਾਤ।
0: ਮਾਰੈ ਨਾ ਰਾਖੈ ਅਵਰ ਨ ਕੋਏ, ਸਰਬ ਜੀਆਂ ਕਾ ਰਾਖਾ ਸੋਏ।
1: ਕਾਹੇ ਸੋਚ ਕਰੇ ਰੇ ਪਾਣੀ, ਜਪ ਨਾਨਕ ਪ੍ਰਭ ਅਲਖ ਵਡਾਣੀ।
0: ਬਾਰੰ ਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ।
1: ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਛ ਅਵਰ ਨਾਹੀ ਦਿਸਟਾਇਆ।
0: ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਸੰਗ।
1: ਨਾਮ ਰਸ ਜੋ ਜੰਤਵ ਤਾਨੈ, ਮਨ ਤਾ ਨਾਮੈ ਨਾਮ ਸਮਾਨੈ।
0: ਉਠਤ ਬੈਠ ਸੋਭਤ ਨਾਮ, ਕਹੁ ਨਾਨਕ ਜਨ ਕੈ ਸਦਕਾਮ।
1: ਲੋ ਜਾਚੇ ਵਾ ਦਿਨ ਰਾਤ, ਪ੍ਰਭ ਆਪਣੇ ਜਨ ਕੀ ਨੀਂਦਾਤ।
0: ਰਹਿ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸਿਉ ਰਹਿ ਹੈ ਸਮਾਏ।
1: ਜੋ ਹੋ ਆਹੋ ਵਸੋ ਜਾਣੈ, ਪ੍ਰਭ ਨੇ ਕਾ ਹੁਕਮ ਪਛਾਣੈ।
0: ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕਹੈ ਏਕ ਨ ਜਾਨੋ।
1: ਹਾਟ ਪੈਰ ਪ੍ਰਭ ਸਹਿ ਹਜੂਰੈ, ਕਹੋ ਨਾਨਕ ਸੇਈ ਜਨ ਪੂਰੈ।
0: ਮਨ ਮੇਰੇ ਤਿਨ ਕੀ ਓਟ ਲੇਹੇ, ਮਨ ਤਨ ਆਪਣਾ ਤਿਨ ਜਨ ਦੇਹੇ।
1: ਜਿਨ ਜਨ ਆਪਣਾ ਪ੍ਰਭੁ ਪਛਾਤਾ, ਸੋ ਜਨ ਸਰਵ ਥੋਕ ਕਾ ਦਾਤਾ।
0: ਤਿਸ ਕੀ ਸ਼ਰਨ ਸਰਬ ਸੁਖ ਪਾਵੈ, ਤਿਸ ਕੈ ਦਰਸਾ ਪਾਪ ਮਿਟਾਵੈ।
1: ਅਵਰ ਸਿਆਨ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ।
0: ਆਵਨ ਜਾਨ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ।
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। 8:17 ਸਲੋਕ।
0: ਸਤ ਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ। ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਉ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਸਤਿਗੁਰ ਸਿੱਖੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ।
0: ਸਿੱਖ ਕੀ ਗੁਰ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ।
1: ਸਤਿਗੁਰ ਸਿੱਖ ਕੈ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ।
0: ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ।
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ।
0: ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਿ।
1: ਆਪਸ ਕੋ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਤਿਆਵੈ।
0: ਮਨ ਵਿੱਚ ਐ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ।
1: ਸੇਵਾ ਕਰਤ ਹੋਏ ਨੇਕਾਮੀ, ਤਿਸ ਕੋ ਹੋਤ ਪ੍ਰਾਪਤ ਸਵਾਮੀ।
0: ਆਪਣੀ ਕਿਰਪਾ ਜਿਸੇ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ।
1: ਵਿਸ਼ ਵਿਸ਼ਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ।
0: ਸੋ ਸਤਿਗੁਰ ਜਿਸ ਹਿਰਦੈ ਹਰ ਨਾਉ, ਅਨਕ ਬਾਰ ਗੁਰ ਕੋ ਬਲ ਜਾਉ।
1: ਸਰਵਨਧਾਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਰੰਗ ਦਾਤਾ।
0: ਬ੍ਰਹਮ ਮੈਂ ਜਨ, ਜਨ ਮੈਂ ਪਾਰ, ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ।
1: ਸਹਿਰ ਸਿਆਨ ਪਲਿਆ ਨਾ ਜਾਈਐ, ਨਾਨਕ ਐਸਾ ਗੁਰੂ ਵਡਭਾਗੀ ਪਾਈਐ।
0: ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ।
1: ਸੰਗਰਾਮ ਗੁਣ ਰਵੈ, ਪਾਰ ਬ੍ਰਹਮ ਕੀ ਦਰਗਹਿ ਗਵੈ।
0: ਸੁਣ ਕਰ ਬਚਨ ਕਰਨ ਆਗਾਨੇ, ਮਨ ਸੰਤੋਖਾ ਤੰਪਤੀਆਂ ਨੇ।
1: ਪੂਰਾ ਗੁਰ ਆਖਿਓ ਜਾ ਕਾ ਮੰਤਰ, ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ।
0: ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲਏ ਮਿਲਾਏ।
1: ਜੇ ਵਾਏ ਕੁਸਤਤ ਅਨੇਕ, ਸਤਿਪੁਰਖ ਪੂਰਨ ਬਵੇ।
0: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ, ਅਗਮ ਅਗੋਚਰ ਪ੍ਰਭ ਨਿਰਬਾਨੀ।
1: ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਿਨੈ ਨਾ ਪਾਈ।
0: ਅਨਕ ਭਗਤ ਬੰਧਨ ਨਿਤ ਕਰ ਹੈ, ਚਰਨ ਕਮਲ ਹਿਰਦੈ ਸਮਰ ਹੈ।
1: ਸਦ ਬਲਿਹਾਰੀ ਸਤਿਗੁਰੇ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ।
0: ਇਹੋ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅਮਰ ਸੋ ਹੋਏ।
1: ਪੁਰਖ ਕਾ ਨਾਹੀ ਕਦੇ ਬਿਨਾਸ਼, ਜਾ ਕੇ ਮਨ ਪਟੇ ਗੁਣਤਾਸ।
0: ਆਠ ਪਹਿਰ ਹਰ ਕਾ ਨਾਮ ਲੇ, ਸੱਚ ਉਪਦੇ ਸੇਵਕ ਕੌ ਦੇ।
1: ਮੋਹ ਮਾਇਆ ਕੈ ਸੰਗ ਨ ਲੇਪ, ਮਨ ਮੈਂ ਰਾਖੈ ਹਰ ਹਰ ਏਕ।
0: ਅੰਧਕਾਰ ਦੀਪਕ ਪਰਗਾਸੇ, ਨਾਨਕ ਭਰ ਮੋਹ ਦੁਖ ਤਹਿ ਤੇ ਨਾਸੇ।
1: ਤਪਤ ਮਾਹੇ ਠੰਡ ਵਰਤਾਈ, ਆਨੰਦ ਪਿਆ ਦੁਖ ਨਾਠੇ ਪਾਈ।
0: ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸ਼ੇ।
1: ਪਾਉ ਚੁਕਾ ਨਿਰਭਉ ਹੋਏ ਬਸੇ, ਸਗਲ ਵਿਆਦ ਮਨ ਤੇ ਖੈ ਨਸੇ।
0: ਜਿਸ ਕਾ ਸਾਤਨ ਕਿਰਪਾ ਧਾਰੀ, ਸਾਧ ਸੰਗ ਜਪ ਨਾਮ ਮੁਰਾਰੀ।
1: ਕਿਤ ਪਾਈ ਚੁਕੇ ਭਉ ਗਵਨ, ਸੁਨ ਨਾਨਕ ਹਰ ਹਾਜਾ ਸਰਵਨ।
0: ਨਿਰਗੁਣ ਅਵਸਰ ਗੁਣ ਭੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ।
1: ਆਪਣੇ ਚਿਤ ਪ੍ਰਭਾਵ ਬਣਾਏ, ਆਪਣੀ ਕੀਮਤ ਆਪੇ ਪਾਏ।
0: ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ।
1: ਪੋਤ ਪੋਤ ਰਵਿਆ ਰੂਪ ਰੰਗ, ਪੈ ਪ੍ਰਗਾ ਸਾਧ ਕੈ ਸੰਗ।
0: ਰਚ ਰਚਨਾ ਆਪਣੀ ਕਲ ਧਾਰੀ, ਅਨਕ ਬਾਰ ਨਾਨਕ ਬਲਿਹਾਰੀ।
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। 8:18 ਸਲੋਕ।
0: ਸਾਥ ਨ ਚਾਲੈ ਬਿਨ ਭਜਨ, ਵਿਖਿਆ ਸਗਲੀ ਛਾਰ। ਹਰ ਹਰ ਨਾਮ ਕਮਾਵ ਨਾ ਨਾਨਕ, ਇਹੋ ਧਨ ਸਾਰ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਸੰਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ।
0: ਅਵਰੋ ਪਾਸਾ ਮੀਤ ਵਿਸਾਰੋ, ਚਰਨ ਕਮਲ ਰਿਦ ਮੈਂ ਉਰਧਾਰ ਹੋ।
1: ਕਰਨ ਕਰਨ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗਹੋ ਨਾਮ ਹਰ ਰਥ।
0: ਇਹੋ ਧਨ ਸੰਚੋ ਹੋਵੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ।
1: ਏਕ ਆਸ ਰਾਖੋ ਮਨ ਮਾਹੇ, ਸਰਬ ਰੋਗ ਨਾਨਕ ਮਿਟ ਜਾਹੇ।
0: ਜਿਸ ਧਨ ਕੋ ਚਾਰ ਕੁੰਟ ਉਠਤਾਵੈ, ਸੋ ਧਨ ਹਰ ਸੇਵਾ ਤੇ ਪਾਵੈ।
1: ਜਿਸ ਕੋ ਨਿਤ ਬਾਛੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ।
0: ਜੇ ਸੋਭਾ ਕੋ ਕਰਹਿ ਭਲੀ ਕਰਨੀ, ਸਾ ਸੋਭਾ बापज हर की सरनी
1: अनको पावी रोग न जाए रोग मिटे हर अवख दलाए
0: सर्व निदान मह हर नाम निदान जप नानक दर गए परवान
1: मन पर बोधो हर के नाए दैद स्तावत आवे ठाए
0: काको विघन लागे कोए जाके हृदय बसै हर सोए
1: कल ताती ठंडा हर नाओ सिमर सिमर सदा सुख पाओ
0: भाव बिन सह पूर्ण होए आस भगत पाए आत्म प्रगास
1: सित कर जाए बसे अबनासी कहो नानक काटी जम फांसी
0: तत विचार कह जन साचा जन्म मरै सो काचो काचा
1: आवा गुण मिटे प्रभ सेव आप त्याग शरण गुरुदेव
0: यो रतन जन्म का होए उधार हर हर सिमर प्राण आधार
1: अनको पावन छूटन हारे सिमर शास्त्र वेद विचारे
0: हर की भगत करु मन लाए मन बंचत नानक फल पाए
1: संग न चालस तेरे धना तू क्या लपटावै मूर्ख मना
0: सुत मीत कुटांबर बनता इनते कहो तुम कवन सनाथा
1: राज रंग माया विस्तार इनते कहो कवन छुटकार
0: अस हस्ती रथ सवारी झूठा डंप झूठ पा सारी
1: जिन दिए तिस बुझे ना बिगाना नाम विसार नानक पछताना
0: गुर की मातू लिहे आने भगत बिना बहु डूबे स्याने
1: हर की पद करो मन मीत निर्मल होए तुम्हारो चीत
0: चरण कमल राखो मन माहे जन्म जन्म के किल विख जाहे
1: आप जप हो अवरै नाम जपावो सुनत कहत रहत गत पावो
0: सार भूत सत हर को नाओ सहज सुभाए नानक गुण गाओ
1: गुण गावत त्रिय त्रस मैल बिन जाए हो मैं मिख फैल
0: होहे अचिंत बसै सुख नाल सांस ग्रासर नाम संभाल
1: छाट सियान सगली मना सात संग पावे सजतना
0: हर पूंजी संच करो व्यवहार इहां सुख दर गै जयकार
1: सर्व निरंतर एको देख कहो नान जाकै मस्त कलेख
0: एको जापे को सालाहे एक सिमर एको मन आहे
1: एक सके गुण गाओ अनंत मंतन जाप एक भगवंत
0: एको एक एक हर आ पूर्ण पूरहे ओ प्राभ्याप
1: अनक विस्तार एक ते भय एक अराध पराचित गए
0: मंतन अंतर एक प्रभ राता गुर प्रसाद नानक एक जाता
1: सुखमणि सुख अमृत प्रभ नाम भगत जना कै मन विश्राम अठ उन्नीस श्लोक
0: फिरत फिरत प्रभ आया परया तो शरनाए नानक की प्रभ बेनती अपनी भगती लाए सत नाम श्री वाहे गुरु अष्टपति
1: जाचक जन जाचे प्रभदान कर कृपा दिवो हर नाम
0: साध जना की मांगो तूर पार ब्रह्म मेरी शरदा पूर
1: सदा सदा प्रभ की गुण गाओ सास सास प्रभ तुम्हें ते आओ
0: चरण कमल से लागे प्रीत भगत करो प्रभ की नित नीत
1: एक ओट एको आधार नानक मांगे ना प्रभ सार
0: प्रभ की दृष्ट महा सुख होए हर रस पावे बिरला कोए
1: जिन चख्या से जन तृप्ता ने पूर्ण पुरख नहीं डोला ने
0: सो भर भरे प्रेम रस रंग उपजै चाओ साध कै संग
1: करे शरण आन सब त्याग अंतर प्रगास अंध निर्लाग
0: बड़भागी जपया प्रसोए नानक नामर ते सुख होए
1: सेवक की मनसा पूरी भई सतगुर ते निर्मल मत लई
0: जन को प्रभ होए ओ दयाल सेवक कीनो सदा निहाल
1: बंधन काट मुकुत जन भया जन्म मरण दुख परम गया
0: पिछपुनी सरदासा पूरी रब रहया सत्संग हजूरी
1: जिसका सा तिन लिया मिलाए नानक भक्ति नाम समाए
0: सो क्यों बिसरै जे काल न पानै सो क्यों बिसरै जे किया जानै
1: सो क्यों बिसरै जिन सब कुछ दिया सो क्यों बिसरै जे जीवन जिया
0: सो क्यों बिसरै जे अगन मह राखै गुर प्रसाद को बिरला लाखै
1: सो क्यों बिसरै जे बिकते गाडै जन्म जन्म का टूटा गाडै
0: गुरपूरै तत है बुझाया प्रभ अपना नानक जन त्याया
1: साजन संत करो हो काम आन त्याग जपो हर नाम
0: सिमर सिमर सिमर सुख पावो आप जपो अवरह नाम जपावो हो
1: पाए त्रिय संसार बिन भक्ति तन हो सी चार
0: सर्व कल्याण सुख निध नाम बूट जात पाए विश्राम
1: सगल दुख का हो तनास नानक नाम जपो गुण तास
0: उपजी प्रीत प्रेम रस चाओ मन तन अंतर यही सुहाओ
1: नेत्रो पेक दरस सुख होए मन बिकसै साधु चरण तो
0: भक्त जना कै मंतन रंग बिरला को पावे संग
1: एक बस दीजे कर मया गुर प्रसाद नाम जप लया
0: ताकि उपमा कही न जाए नानक रहया सर्ब समाए
1: प्रभ क्षण दीन दयाल भगत विछल सदा कृपाल
0: नाथ नाथ गोविंद गोपाल सर्व कटा करत प्रतपाल
1: आदि पुरख कारण करतार भगत जना के प्राण आधार
0: जो जो जपै सो होए पुनीत भक्त पाए लावे मन ही
1: हम निर्गुण यार नीच अजान नानक तुमरी शरण पुरख भगवान
0: सर्व कुंठ मुक्त मोख पाए एक निमख हर के गुण गाए
1: अनक राज भोग बडे आई हर के नाम की कथा मन भाई
0: बहु भोजन कापर संगीत रसना जपती हर हर नीत
1: पलि सुकरनी शोभा धनवंत हृदय बसे पूरन गुरुमंत
0: साध संग प्रभ देहो निवास सर्व सुख नानक प्रगास
1: मनी सुख अमृत प्रभ नाम भगत जना कै मन विश्राम अठवी श्लोक
0: सरगुण निर्गुण निरंकार सुन समाधि आप अपन किया नानका आपे ही फिर जाप सत नाम श्री वाहेगुरु अष्टपदी।
1: जब अकार कुछ न दृष्टि तापा पुन तब कहते होता।
0: जब तारी आपन सुन समाद तब बैर विरोध के संग कमात।
1: जब इसका वर्ण चिहिना जापत तब हर सो को किसे व्याप्त।
0: जब आपन आपा पार ब्रह्म तम हो कहां किसो होवत परम।
1: आपन खेलिया वर्ती जा नान करने हार न दूजा।
0: जब होवत प्रा केवल तानी तब बंद मुक्त कहो किसको गनी।
1: जब एक हर गम अपार तब नरक सुरु को कौन अवतार।
0: जब निर्गुण प्राव सहज सुभाए तब शिव शक्त कहो हो कित ठाए।
1: जब आपे आप अपनी जोत धरे तब कौन निडर कौन कत डरे।
0: आपन चले तब करने हार नानक ठाकुर अगम पार।
1: अब ना शिष के अपने आसन तय जन्म मरण को कहा विनाशन।
0: जब पूर्ण करता प्रव सोए तब जम की त्रास कहो किस होए।
1: जब अवगत अगोचर प्रभ एका तब चित्रगुप्त किस पूछत लेखा।
0: जब नाथ नरंजन अगोचर गादे तब कौन छुटे कौन बंधन बादे।
1: आपन आप ही अचर जा नानक आपन रूप आप ही ऊपर जा।
0: जह निर्मल पुरख पुरख पत होता तह बिन मैल कहो क्या तूता।
1: जह निरंजन निरंकार निर्वाण तह कौन को मान कौन अभिमान।
0: जह स्वरूप केवल जगदीश तह छल छिद्र लागत कहो कीस।
1: जह जो स्वरूपी जोत संग समावै तह किसे भूख कौन तृप्तावै।
0: कर्ण करावन करने हार नानक करते का नाहि सुमार।
1: जह अपनी सुवा आपन संग बनाई तब कौन माए बा मित्र सुत भाई।
0: जह सर्व कला आपह परवीन तह वेदक तेव कहां कोचीन।
1: जब आपने आप उतारे तो सगन अपसगन कहां बिचारे।
0: जह आपन ऊंच आपन आप नीरा तह कौन ठाकुर कौन कही है चीरा।
1: बिस्मन बिस्म रहे बिस्माद नानक अपनी गजानो आप।
0: जह अछल अछेद अभेद समाया ऊहा किसह व्याप्त माया।
1: आपस को आपे आदेश तिह गुण का नाही प्रवेश।
0: जह एक है एक एक भगवंता तह कौन अचिंत किस लागे चिंता।
1: जह आपन आपा पतियारा तह कौन कथै कौन सुन न हारा।
0: बहु बेअंत ऊंच ते ऊंचा नानक आपस को आप है पहुंचा।
1: जह आप रचियो पर पंच आकार तिह गुण में कीनो विस्तार।
0: पाप पुन तह पई कहावत को नरक को स्वर्ग वंशावत।
1: जाल जाल माया जंजाल हो मैं मोह परम पै पार।
0: दुख सुख मान अपमान अनक प्रकार कियो बखियान।
1: आपन खेल आप कर देख है खेल संकोच है तो नानक एक है।
0: जह अवगत भक्त है आप जह पसरे पासार संत प्रताप।
1: दुहु पाक का आपै धनी उनकी शोभा उन्हू बनी।
0: आप है कौत करे आनंद चोज आप है रस भोगन निर्जोग।
1: जिस भावे तुसी आपन नाय लावे जिस भावे तुस खेल खिलावे।
0: बेशुमार अथा अगंत अतोले ज्यों बुलावो त्यों नानक दास बोले।
1: सुख मनि सुख अमृत पब नाम भगत जना कै मन विश्राम। 8:21 श्लोक।
0: जी जंत के ठाकुरा आपे वर्तन हार नानक एको पसरिया दूजा कह दृष्टार। सतनाम श्री वाहेगुरु अष्टपदी।
1: आप कथे आप सुनने हार आपे एक आप विस्तार।
0: जां तिस भावे तां सृष्टि उपाए अपने भाणे लए समाए।
1: तुम ते पिन्ने किछ होए आपन सूत सब जगत परोए।
0: जाको प्रभ जियो आप बुझाए सच नाम सोई जन पाए।
1: सो समदर्शी तत् का बेता नानक सगल सिष्ट का जेता।
0: जी जंत्र सब ता कै हाथ दीन दयाल अनाथ को नाथ।
1: जिस राखै तिस कोए न मारे सो मुआ जिस मनो बिसारे।
0: तिस्ता जबर कहां को जाए सब सरेक निरंजन राए।
1: जी की जुग जाके सुभात अंतर बाहर जानो साथ।
0: गुण निदान बे अंत पार नानक दास दा बलिहार।
1: पूरन पूर रह दयाल सब ऊपर होवत कृपाल।
0: अपने करतब जाने आप अंतर जामी रहो ब्याप।
1: प्रत पाले जी अनुभव पात जो जो रचियो सुत सहत्यार।
0: जिस भावे तिस लय मिलाए भक्त करे हर के गुण गाए।
1: मन अंतर विश्वास कर मानिया करन हार नानक इक जानिया।
0: जान लागा हर एक नाए तिसकी आसन बिरथी जाए।
1: सेवक को सेवा बने आए हुक्म बूझ परम पद पाए।
0: इसते ऊपर नहीं विचार जाके मन बसिया निरंकार।
1: बंधन तोर पै निर्वैर अंधन पूजै गुर के पैर।
0: यह लोक सुखिए पर लोक सुहेले नानक हर प्रभ आप है मेले।
1: साध संग मिल करो आनंद गुण गावो परमानंद।
0: राम नाम तत् करो हो विचार दुर्लभ देह का करो उदार।
1: अमृत वचन हर की गुण गाओ प्रांत नुनकाए सुआओ।
0: आठ पहर प्रापी खुह नीरा मिटे अज्ञान बिन सहंदीरा।
1: सुन उपदेश हृदय बसावो मन इच्छा नानक फल पावो।
0: हलत पलत दो लिहो सवार राम नाम अंतर उतार।
1: पूरे गुर की पूरी दिखिया जिस मन बसै ते साच परीखिया।
0: मनता नाम जपो लिवलाए दुख दर्द मन ते पौ जाए।
1: सच व्यापार करो व्यापारी दरगह निभै खेप तुम्हारी।
0: टीका टीक रखो मन माही नानक बहुर न आवै जाहे।
1: इसते दूर कहा को जाए उबरे रखन हार ते आए।
0: निर्भौ जपै सगल भौ मिटे प्रभु कृपा ते प्राणी छुटे।
1: जिस प्रभ रखै तिस नाही दुख नाम जपत मन होवत सुख।
0: चिंता जाए मिटे अहंकार तिस जन को कोई न पहुंचन हार।
1: सिर उपर ठाडा गुरसूरा नानक ता कै कारज पूरा।
0: मत पूरी अमृत जाकी दृष्ट दर्शन पेखत उदरत सृष्ट।
1: चरण कमल जाके अनूप सफल दर्शन सुंदर हर रूप।
0: धन सेवा सेवक परवान अंतर जामी पुरख प्रधान।
1: जिस मन बसे सोत निहाल ताकै निकट न आव आवत काल
0: अमर भय अमरा पद पाया साध संग नानक हर त्याया
1: सुखमनि सुख अमृत प्रभ नाम भजना कै मन विश्राम अठ बाई श्लोक
0: ज्ञान अंजन गुरदिया अज्ञान अंधेर विनाश हर कृपा ते संत भेटिया नानक मन परगास सत नाम श्री वाहिगुरु अष्टपदी
1: संत संग अंतर प्रभ डीठा नाम प्रभु काला का मीठा
0: सगल समिग्री एक स्कट माहे अनक रंग नाना दृष्टा हे
1: नौनद अमृत प्रभ का नाम देही में इसका विश्राम
0: सुन समाध अनहत नाद कहन न जाई अचार्य विस्माद
1: देखिया जिसे आप दिखाए नानक तिसन सो जी पाए
0: सो अंतर सो बाहर अनंत घट घट व्याप रहे आप भगवंत
1: करण माहे आकाश पयाल सर्वलोक पूर्ण प्रतपाल
0: बंतन पर्वत है पार ब्रह्म जैसी आज्ञा तैसा कर्म
1: पौन पानी बैसंतर माहे चार कुंड तै दिसै समाहे
0: जिसते भिन्न नहीं कोठाओ गुर प्रसाद नानक सुख पाओ
1: वेद प्राण स्मृत मैं देख ससियर सूर नखत्र मैं एक
0: वाणी प्रभु की सब को बोले आप अडूल न कबहू डूले
1: सर्व करा कर खेले खेल मोल न पाई है गुणे अमोल
0: सर्व ज्योत मह जाकी ज्योत धार रहे हो स्वामी ओत पोत
1: गुर प्रसाद परम का नाश नानक तिन में एहो विसास
0: संत जना का पीखन सा ब्रह्म संत जना कै हृदय सब धर्म
1: संत जना सुने सो बचन सर्व व्यापी राम संग रचन
0: जन जाता तिस की एह रहत सत बचन साधु सब कहत
1: जो जो हुए सो इश्क माने करन करावन हर प्रभ जाने
0: अंतर बसे बाहर पी ओही नानक दर्शन देख सा मोही
1: आप सत किया सब सत तिस प्रभ ते सगली उत्पत
0: तिस पावे ता करे विस्थार तिस पावे ता एकंकार
1: अनक कला लखी न जाए जिस पावे तिस लय मिलाए
0: कवन लिप्त कवन कहिए दूर आपे आप भरपूर
1: अंतर गज से आप जनाए नानक तिस जन आप बुझाए
0: सर्व भूत अवतारा सर्व नैन आपे खनहारा
1: सगल समग्री जा का तना आपन जस आप ही सुना
0: आवन जाने खेल बनाया आज्ञाकारी कीनी माया
1: सबके मदल पत्तो रहे जो कुछ कहना सो आपे कहे
0: आज्ञा आवे आज्ञा जाए नानक जा पावे ता लय समाए
1: इसते हुए सुना ही बुरा उरे कहो किने कुछ करा
0: आप ला कर तू ततनी की आपे जाने अपने जी की
1: आप साज तारी सब साज ओत पोत आपन संग्राह
0: ताकि गत नित कही न जाए दूसर होए ता सो जी पाए
1: इसका किया सब परवान गुर प्रसाद नानक हो जान
0: जो जाने ते सदा सुख होए आप मिलाए लय प्रभ सोए
1: ओ धनवंत कुलवंत पतवंत जीवन मुक्त जिस हृदय भगवान
0: धन धन धन जन आया जिस प्रसाद सब जगत राया
1: जानावन कहे सुआओ जन कह संचित आवे नाओ
0: आप मुक्त मुक्त करे संसार नानक तिस जन को सदा नमस्कार
1: सुखमनि सुख अमृत पव नाम भगत जना के मन विश्राम अठ तेई श्लोक
0: पूरा प्रभ आराध्या पूरा जाका नाओ नानक पूरा पाया पूरे के गुण गाओ सत नाम श्री वाहिगुरु अष्टपदी
1: पूरे गुरु का सुन उपदेश पार ब्रह्म निकट कर पे
0: सा सा सिमरो गोबिंद मन अंतर की उतरे चिंद
1: आस नित्या गोतरंग संत जना की दूर मन मंग
0: आप छोड़ बेनती करहो साध संग आगन सागर तरहो
1: हर तन की भर लिहो भंडार नानक गुरु पूरे नमस्कार
0: खेम कुशल सहज आनंद साध संग भज परमानंद
1: नरक निवार उधारो जियो गुण गोविंद अमृत रस पियो
0: चित चितवो नारायण एक एक रूप जाके रंग अनेक
1: गोपाल दमोदर दीन दयाल दुपंजन पूरन कृपाल
0: सिमर सिमर नाम बारंबार नानक जी का यह आधार
1: उत्तम श्लोक साध के बचन अमोलीक लाल एह रतन
0: संत कमावत हो तो उधार आप तरह लोक कह निस्तार
1: सफल जीवन सफलता का संग जाके मन लागा हर रंग
0: जय जय शब्द अनाहद वाजय सुन सुन आनंद करे प्रभु गाजय
1: प्रगटे गोपाल महत के माथे नानक उतरे तिन कह साथे
0: शरण जोग सुन शरणी आए कर कृपा प्रभु आप मिलाए
1: मिट गए बैर पे सबरेन अमृत नाम साध संगलैन
0: सो प्रसन्न पए गुरुदेव पूर्ण हुई सेवक की सेव
1: आल जंजाल बिकार ते रहते राम नाम सुरस न कहते
0: कर प्रसाद दया प्रभु तारी नानक निभी खेप हमारी
1: तब की उस्तत करो संत मीत सावधान एकागर चीत
0: सुखमनि सहज गोविंद गुण नाम जिस मन बसै सो होत निदान
1: सर्व इच्छा ताकि पूर्ण होए प्रधान पुरख प्रगट सब लोए
0: सब ते ऊच पाए स्थान बहर न होवे आवन जान
1: हर दिन खाट चले जन सोए नानक जिसै प्राप्त होए
0: खेम शांत रिद नव निद बुद्ध ज्ञान सर्व तह सिद्ध
1: विद्या तप योग पव ध्यान ज्ञान श्रेष्ठ उत्तम स्नान
0: चार पदार्थ कमल प्रगा सब कै मद सगल ते उदास
1: सुंदर चतुर तत् का बीता समदर्शी एक दृष्टि
0: ते फल तिस जन कै मुख पाने गुरु नानक नाम बचन मन सुने
1: इहो निधान जपै मन कोए सब जुग मैता की गत होए
0: गुण गोविंद नाम धुन बाणी सिमरत शास्त्र वेद बखाणी
1: सगल मतात केवल हर नाम गोविंद भक्त कै मन विश्राम
0: कोट अपराध साध संग मिटै संत कृपा ते जन ते छुटै
1: जा कै मस्तक क्रम प्रपाए साध शरण नानक ते आए
0: जिस मन बसै सुनै लाए प्रीत तिस जन आवै हर प्रभ चीत
1: मरणता का दुख निवारै दुर्लभ दे तत्काल उधारै
0: निर्मल शोभा अमृता की बानी एक नाम मन माहे समानी
1: दुख रोग बिन से वै परम साध नाम निर्मलता के करम
0: सब ते उच्चता की शोभा बनी नाम नानक एह गुण नाम सुख मनी सब ते उचता की शोभा बनी नानक एह गुण नाम सुख मनी सुख अमृत प्रभ नाम पत जना कै मन विश्राम अठ चौबीस।

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ ਡਾਟ ਕਾਮ ਡਾਟ

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਹਾਂਜੀ 1674 AM 24/7 ਇੰਡੀਅਨ ਰੇਡੀਓ, ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674। ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਉਸ ਰੱਬ ਦਾ ਕਰ ਰਹੇ ਹੋਵੋਗੇ ਸ਼ੁਕਰਾਨਾ। ਚਿਹਰੇ 'ਤੇ ਹੋਊਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ। ਕੋਸ਼ਿਸ਼ ਕਰਿਓ ਬਿਲਕੁਲ ਇਸੇ ਤਰ੍ਹਾਂ ਸਾਰਾ ਦਿਨ ਇਹ ਖੁਸ਼ੀ ਤੁਹਾਡੇ ਚਿਹਰੇ 'ਤੇ ਬਣੀ ਰਹੇ। ਇਹ ਮੁਸਕਰਾਹਟ ਇਸ ਚੀਜ਼ ਦਾ ਸਬੂਤ ਹੈ ਕਿ ਤੁਸੀਂ ਖੁਸ਼ ਹੋ, ਖੁਸ਼ ਹੋ ਉਹਦੀਆਂ ਦਿੱਤੀਆਂ ਦਾਤਾਂ ਤੋਂ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਦੂਰੋਂ ਆਵਾਜ਼ ਆਉਂਦੀ ਆ, ਵੈਸੇ ਆਵਾਜ਼ ਪਹਿਲੀ ਵਾਰੀ ਨਹੀਂ ਆਈ, ਹੁਣ ਤਾਂ ਉਹ ਆਦੀ ਹੋ ਚੁੱਕਾ ਇਹ ਆਵਾਜ਼ ਸੁਣਨ ਦਾ। ਵੇ ਨਖੱਤਿਆ, ਤੈਨੂੰ ਕਿੰਨੀ ਵਾਰੀ ਕਿਹਾ ਕਰਾ ਲਾ ਦੂਸਰਾ ਵਿਆਹ, ਇਸ ਕਲੈਣੀ ਦੀ ਕੁੱਖ ਤੋਂ ਤੈਨੂੰ ਕੁਛ ਨਹੀਂ ਮਿਲਣ ਵਾਲਾ। ਸਾਨੂੰ ਵਾਰਸ ਚਾਹੀਦਾ ਵਾਰਸ। ਜਦੋਂ ਪੰਜਵੀਂ ਧੀ ਨੇ ਜਨਮ ਲਿਆ ਤਾਂ ਸੁਲੱਖਣ ਸਿੰਘ ਦੀ ਮਾਂ ਦੀ ਇੱਕ ਵਾਰੀ ਫਿਰ ਉਦਾਂ ਦੀ ਕੂਕ ਨਿਕਲੀ। ਸੁਲੱਖਣ ਸਿੰਘ ਦੀ ਮਾਂ ਮੇਹਰ ਕੌਰ ਬੜਾ ਬੁਰਾ ਭਲਾ ਬੋਲਦੀ। ਜਿੱਦਾਂ ਜਿੱਦਾਂ ਧੀਆਂ ਦੀ ਗਿਣਤੀ ਵੱਧਦੀ ਜਾਂਦੀ ਉਦਾਂ ਉਦਾਂ ਉਹਦੇ ਅੰਦਰ ਦਾ ਗੁੱਸਾ ਹੋਰ ਵੀ ਵੱਧਦਾ ਜਾਂਦਾ। ਇਸ ਤੋਂ ਪਹਿਲਾਂ 4 ਧੀਆਂ ਹੋ ਚੁੱਕੀਆਂ ਸੀ ਸੁਰਜਨ ਸਿੰਘ ਦੀਆਂ। ਨੀਲੇ ਅਸਮਾਨ ਵੱਲ ਵੇਖਦਿਆਂ ਸੁਰਜਨ ਸਿੰਘ ਨੇ ਰੱਬ ਅੱਗੇ ਆਵਾਜ਼ ਮਾਰੀ, ਰੱਬ ਨੂੰ ਕੋਸਿਆ, ਨਾ ਮੇਰੇ ਤੋਂ ਕਿਹੜਾ ਗੁਨਾਹ ਹੋ ਗਿਆ ਰੱਬਾ, ਮੈਂ ਕਿਹੜਾ ਤੇਰੇ ਵੱਸ ਦੇ ਬਾਗ ਉਜਾੜੇ ਨੇ, ਦੱਸ ਮੈਨੂੰ ਵੀ ਇੱਕ ਜੀ ਦੇ ਦਿੰਦਾ। ਇਸੇ ਤਰ੍ਹਾਂ ਦੇ ਨਾਲ ਉਹਨੇ ਵੀ ਹਰ ਵਾਰ ਦੀ ਤਰ੍ਹਾਂ ਆਪਣੇ ਮਨ ਦੀ ਪੜਾਸ ਕੱਢੀ ਅਤੇ ਫਿਰ ਹੌਲੀ ਜੀ ਕਹਿਣ ਲੱਗਾ, ਕੋਈ ਨਾ ਰੱਬਾ, ਸ਼ਾਇਦ ਇਹਦੇ ਵਿੱਚ ਵੀ ਤੇਰੀ ਕੋਈ ਰਜ਼ਾ ਹੋਊਗੀ, ਇਹਦੇ ਵਿੱਚ ਵੀ ਕੁਛ ਚੰਗਾ ਹੀ ਹੋਊਗਾ। ਅਤੇ ਉੱਧਰ ਸੁਰਜਨ ਸਿੰਘ ਦੀ ਘਰ ਵਾਲੀ ਨਸੀਬ ਕੌਰ, ਉਸਨੇ ਆਪਣੇ ਸੱਸ ਨੂੰ ਕਦੀ ਵੀ ਮਾੜਾ ਚੰਗਾ ਨਹੀਂ ਬੋਲਿਆ, ਉਹ ਹਮੇਸ਼ਾ ਇਹੋ ਹੀ ਕਹਿੰਦੀ ਰਹਿੰਦੀ, ਜੋ ਰੱਬ ਦੀ ਮਰਜ਼ੀ। ਵੇਖੋ ਜੀ, ਤੁਹਾਡੀ ਮਾਂ ਬਿਲਕੁਲ ਸੱਚ ਕਹਿੰਦੀ ਹੈ, ਰੱਬ ਸਾਡੇ ਨਾਲ ਨਾਰਾਜ਼ ਆ ਕਿਸੇ ਗੱਲੋਂ। ਮੈਂ ਤਾਂ ਕਹਿੰਦੀ ਹਾਂ ਤੁਸੀਂ ਬੀਜੀ ਦੀ ਮੰਨ ਲਓ, ਮੈਨੂੰ ਕੋਈ ਇਤਰਾਜ਼ ਨਹੀਂ ਹੋਊਗਾ। ਦਿਲੋਂ ਕਹਿੰਦੀ ਹਾਂ ਸੱਚੇ ਵਾਹਿਗੁਰੂ ਦੀ ਸਹੁੰ, ਤੁਸੀਂ ਕਰਵਾ ਲਓ ਦੂਜਾ ਵਿਆਹ। ਤੁਹਾਨੂੰ ਧੀਆਂ ਦੀ ਵੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ, ਮੈਂ ਸਾਂਭ ਲੂੰਗੀ ਆਪਣੀਆਂ ਧੀਆਂ, ਸ਼ਾਇਦ ਰੱਬ ਇਹੋ ਹੀ ਚਾਹੁੰਦਾ। ਇਸੇ ਕਰਕੇ ਤਾਂ ਵਾਰ ਵਾਰ ਬੀਜੀ ਦੇ ਮੂੰਹ ਵੀ ਇਹ ਗੱਲਾਂ ਖਵਾਉਂਦਾ। ਸੱਚ ਜਾਣਿਓ ਮੈਨੂੰ ਕੋਈ ਗਿਲਾ ਸ਼ਿਕਵਾ ਨਹੀਂ ਹੋਊਗਾ ਤੁਹਾਡੇ ਨਾਲ, ਮੈਂ ਮਰਦੇ ਦਮ ਤੱਕ ਇੱਥੇ ਹੀ ਕਰਦੀ ਰਹੂੰਗੀ, ਇਸੇ ਘਰ 'ਚ ਹੀ ਕਰਦੀ ਰਹੂੰਗੀ, ਇਹਨਾਂ ਧੀਆਂ ਦਾ ਕਰਦੀ ਰਹੂੰਗੀ, ਤੁਹਾਡਾ ਕਰਦੀ ਰਹੂੰਗੀ। ਮੈਨੂੰ ਤਾਂ ਯਕੀਨ ਹੈ ਜੀ ਇੱਕ ਦਿਨ ਇਹ ਮੇਰੀਆਂ ਧੀਆਂ ਇਹੋ ਹੀ ਮੇਰਾ ਪੁੱਤ ਬਣਨਗੀਆਂ। ਅੱਗੋਂ ਸੁਰਜਨ ਸਿੰਘ ਬੋਲਿਆ, ਪੰਜਵੀਂ ਕੁੜੀ ਤੋਂ ਬਾਅਦ ਸੁਰਜਨ ਸਿੰਘ ਦੀ ਘਰ ਵਾਲੀ ਨਸੀਬ ਕੌਰ ਜਹਾਨ ਨੂੰ ਕੂਚ ਕਰਕੇ। ਸੁਰਜਨ ਸਿੰਘ ਅਤੇ ਉਸ ਦੀਆਂ ਧੀਆਂ ਦੇ ਜਿੱਦਾਂ ਪਹਾੜ ਟੁੱਟ ਪਿਆ ਹੋਵੇ, ਪਰ ਇਸ ਦੀ ਮਾਂ ਫਿਰ ਵੀ ਬੋਲਣੋਂ ਨਹੀਂ ਅੜਦੀ ਸੀ। ਕਿਸੇ ਵੇਲੇ ਆਪਣੇ ਪੁੱਤ ਨੂੰ ਸੁਣਾ ਦਿੰਦੀ, ਕਿਸੇ ਵੇਲੇ ਉਸ ਜਹਾਨ ਨੂੰ ਗਈ ਨੂੰ ਸੁਣਾ ਦਿੰਦੀ, ਕਿਸੇ ਵੇਲੇ ਆਪਣੀਆਂ ਪੋਤੀਆਂ ਨੂੰ, ਉਹ ਵੀ ਕਿਤੇ ਨਾ ਕਿਤੇ ਆਪਣਾ ਆਪ ਆਪਣੇ ਅੰਦਰੋਂ ਗੁੱਬ ਗੁਭਾਰ ਕੱਢਦੀ ਰਹਿੰਦੀ। ਆਪ ਤਾਂ ਮਰ ਗਈ ਹੈ, ਪਰ ਇਹ ਪੰਜ ਪੱਥਰ, ਇਹ ਪੰਜ ਪੱਥਰ ਜੰਮ ਕੇ ਇਸ ਵਿਹੜੇ ਦੇ ਵਿੱਚ ਸੁੱਟ ਗਏ, ਸਾਰੀ ਉਮਰ ਮੇਰੇ ਪੈਰਾਂ ਦੇ ਵਿੱਚ ਵੱਜਣ ਦੇ ਲਈ। ਬੁੱਢੀ ਉਮਰ ਇਹਨਾਂ ਪੱਥਰਾਂ ਦੇ ਠੇਡੇ ਖਾਂਦੀ ਰਹੀ। ਉੱਥੋਂ ਸੁਰਜਨ ਸਿੰਘ ਬੋਲਿਆ, ਬੀਬੀ ਬੀਬੀ ਤੇਰਾ ਵੀ ਕੋਈ ਪਤਾ ਨਹੀਂ ਲੱਗਦਾ, ਕਦੀ ਤੂੰ ਆਪ ਹੀ ਕਹਿੰਦੀ ਹੈ। ਬਾਬਾ ਨਾਨਕ ਕਹਿ ਗਿਆ ਸੀ, ਸੋ ਕੋ ਮੰਦਾ ਆਖੀਐ ਜਿੱਤ ਜੰਮੇ ਰਾਜਾਨ। ਤੇ ਫਿਰ ਕਦੀ ਇੱਦਾਂ ਦੀਆਂ ਗੱਲਾਂ ਕਰਨ ਲੱਗ ਪੈਂਦੀ ਹੈ। ਇਸ ਤੋਂ ਬਾਅਦ ਮਾਂ ਦੇ ਕੋਲ ਕੋਈ ਜਵਾਬ ਨਹੀਂ ਸੀ। ਚੰਗਾ ਉਹ ਇਹੋ ਹੀ ਸਮਝਦੀ ਕਿ ਧੌਣ ਨੀਵੀਂ ਕਰਕੇ ਅੰਦਰ ਕਮਰੇ 'ਚ ਚਲੀ ਜਾਂਦੀ। ਸੁਰਜਨ ਸਿੰਘ ਨੇ ਸਵੇਰੇ ਸਵੇਰੇ ਉੱਠਣਾ, ਰੱਬ ਦਾ ਸ਼ੁਕਰਾਨਾ ਕਰਨਾ, ਅਤੇ ਫਿਰ ਹਾਲ ਪੰਜਾਲੀ ਲੈ ਕੇ ਆਪਣੇ ਬਲਦਾਂ ਸਮੇਤ ਖੇਤਾਂ ਨੂੰ ਚਲੇ ਜਾਣਾ। ਜਦੋਂ ਆਪਣੇ ਖੇਤਾਂ ਨੂੰ ਜਾਣ ਲੱਗਦਾ ਤਾਂ ਉਸਦੀ ਵੱਡੀ ਧੀ ਉਹਨੂੰ ਆ ਕੇ ਕਹਿੰਦੀ, ਪਾਪਾ ਜੀ ਅੱਜ ਮੈਂ ਵੀ ਤੁਹਾਡੇ ਨਾਲ ਜਾਣਾ, ਮੈਂ ਵੀ ਆਪਣੇ ਖੇਤਾਂ ਦੇ ਵਿੱਚ ਹਲ ਵਾਹੂੰਗੀ। ਜਦੋਂ ਤੁਸੀਂ ਥੱਕ ਜਾਓਗੇ ਨਾ ਤਾਂ ਮੈਂ ਬਲਦਾਂ ਦੇ ਨਾਲ ਖੇਤਾਂ ਦੇ ਵਿੱਚ ਹਲ ਚਲਾਉਂਗੀ, ਮੈਂ ਸਿੱਖ ਲੂੰਗੀ ਤੁਹਾਡੇ ਕੋਲੋਂ। ਅੱਖਾਂ ਭਰ ਕੇ ਸੁਰਜਨ ਸਿੰਘ ਕਹਿਣ ਲੱਗਾ, ਉਹ ਨਾ ਧੀਏ, ਧੀਆਂ ਧਿਆਣੀਆਂ ਦਾ ਕੰਮ ਥੋੜ੍ਹੀ ਹੈ, ਨਾ ਤੂੰ ਥੋੜ੍ਹੀ ਹੁਣ ਖੇਤ ਵਾਹੇਂਗੀ। ਮੇਰਾ ਪੁੱਤ ਤੇਰਾ ਤਾਂ ਕੰਮ ਹੈ ਪੜ੍ਹਾਈ ਕਰਨਾ, ਪੜ੍ਹ ਲਿਖ ਕੇ ਵੱਡੀ ਅਫਸਰ ਲੱਗਣਾ। ਨਹੀਂ ਪਾਪਾ ਜੀ, ਮੈਂ ਵੀ ਤੁਹਾਡੇ ਨਾਲ ਜਾਊਂਗੀ, ਖੇਤਾਂ 'ਚ ਜਾਊਂਗੀ, ਕੰਮ ਕਰਾਊਂਗੀ, ਮੈਂ ਵਾਅਦਾ ਕਰਦੀ ਹਾਂ ਨਾਲ ਪੜ੍ਹਾਈ ਵੀ ਕਰੂੰਗੀ। ਪੰਜਾਂ ਧੀਆਂ ਨੇ ਵਾਹੀ ਖੇਤੀ ਸਮੇਤ ਘਰ ਦਾ ਡੰਗਰ ਵਛਾ, ਅਤੇ ਨਾਲ ਉਹਨਾਂ ਨੇ ਪੜ੍ਹਾਈ ਵੀ ਕੀਤੀ। ਸਾਰਾ ਪਿੰਡ ਇਸ ਦੀ ਗਵਾਹੀ ਭਰਦਾ ਹੈ, ਸਾਰਾ ਪਿੰਡ ਗਵਾਹੀ ਭਰਦਾ ਸੀ ਕਿ ਧੀਆਂ ਬੜੀਆਂ ਸੂਝਵਾਨ, ਸਿਆਣੀਆਂ ਅਤੇ ਮਿਹਨਤੀ ਨੇ। ਪਰ ਇਹ ਦੁਨੀਆਦਾਰੀ, ਘਰ ਦਾ ਗੁਜ਼ਾਰਾ ਫਿਰ ਵੀ ਮਸਾਂ ਕੀ ਚੱਲਦਾ। ਸੁਰਜਨ ਸਿੰਘ ਨੇ ਪਿੰਡ ਦੇ ਬਾਣੀਆਂ ਤੋਂ ਕੁਛ ਪੈਸੇ ਫੜ ਰੱਖੇ ਸੀ, ਜ਼ਮੀਨ ਵੀ ਵੇਚਣੀ ਪਈ, ਸਿਰਫ ਇਸ ਕਰਕੇ ਕਿ ਉਹ ਆਪਣੀ ਧੀਆਂ ਨੂੰ ਚੰਗੀ ਵਿਦਿਆ ਦੇਣੀ ਚਾਹੁੰਦਾ ਸੀ। ਸਮਾਂ ਆਪਣੀ ਚਾਲ ਚੱਲਦਾ ਰਿਹਾ, ਪਰਮਾਤਮਾ ਦਾ ਓਟ ਆਸਰਾ ਇਸ ਘਰ 'ਤੇ ਵੀ ਬਣਿਆ ਰਿਹਾ। ਸਾਰੀਆਂ ਧੀਆਂ ਨੇ ਬਹੁਤ ਮਿਹਨਤ ਕੀਤੀ, ਉਹਨਾਂ ਦੀ ਮਿਹਨਤ ਸਦਕਾ ਉਹ ਸਾਰੀਆਂ ਸਰਕਾਰੀ ਨੌਕਰੀ 'ਤੇ ਲੱਗ ਗਈਆਂ, ਇੱਕ ਇੱਕ ਕਰਕੇ ਆਪਣੀ ਰੋਟੀ ਕਮਾਉਣ ਜੋਗੀਆਂ ਹੋਈਆਂ। ਇਸੇ ਵਜ੍ਹਾ ਕਰਕੇ ਉਹਨੂੰ ਜਵਾਈ ਵੀ ਵਧੀਆ ਲੱਭ ਗਏ। ਸਾਰੀਆਂ ਧੀਆਂ ਨੂੰ ਬੜੇ ਸੋਹਣੇ ਵਰ ਮਿਲੇ, ਬੜੇ ਸੋਹਣੇ ਇੱਜ਼ਤ ਵਾਲੇ ਪਰਿਵਾਰਾਂ ਦੇ ਵਿੱਚ ਵਿਆਹੀਆਂ ਗਈਆਂ। ਹੁਣ ਹਰ ਸਾਲ ਜਦੋਂ ਸਾਰੀਆਂ ਧੀਆਂ ਇਕੱਠੀਆਂ ਹੁੰਦੀਆਂ, ਆਪਣੇ ਪੇਕੇ ਘਰ ਆਉਂਦੀਆਂ, ਦਾਦੀ ਮੇਹਰ ਕੌਰ ਅਤੇ ਮਾਂ ਨਸੀਬ ਕੌਰ ਦੇ ਭੋਗ ਦੇ ਉੱਤੇ ਪਿੰਡ ਦੇ ਗਰੀਬਾਂ ਨੂੰ ਦਾਨ ਪੁੰਨ ਕਰਦੀਆਂ, ਅਤੇ ਉਹੀ ਸਾਰੇ ਪਿੰਡ ਵਾਲੇ ਹੁਣ ਉਹਨਾਂ ਦੀਆਂ ਸਿਫਤਾਂ ਕਰਦੇ ਨੇ। ਹੁਣ ਤਾਂ ਸਾਰਾ ਪਿੰਡ ਵੀ ਇਹਨਾਂ ਪੰਜਾਂ ਧੀਆਂ ਦੇ ਉੱਤੇ, ਪੰਜਾਂ ਪੱਥਰਾਂ ਦੇ ਉੱਤੇ ਮਾਣ ਕਰਦਾ, ਅਤੇ ਉਹਨਾਂ ਦਾ ਪਿਓ ਸੁਰਜਨ ਸਿੰਘ ਥਾਂ ਥਾਂ 'ਤੇ ਰੱਬ ਦੇ ਸ਼ੁਕਰਾਨੇ ਕਰਦਾ ਨਹੀਂ ਥੱਕਦਾ। ਇਹ ਕਹਾਣੀ ਲਿਖੀ ਸੀ ਸਰਤਾਜ ਸਿੰਘ ਸੰਧੂਰਾ ਨੇ, ਪਿੰਡ ਰਣੀਕੇ ਅੰਮ੍ਰਿਤਸਰ ਤੋਂ ਸਾਨੂੰ ਇਹ ਕਹਾਣੀ ਭੇਜਦੇ ਨੇ। ਧੰਨਵਾਦ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-466 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

ਨੂੰ ਆਏਗੇ।

0: 1674 1674 AM ਫ੍ਰੀਕਵੈਂਸੀ ਤੋਂ ਐਪ ਤੋਂ ਮੋਬਾਈਲ ਤੋਂ ਕਿਤੋਂ ਵੀ ਸੁਣ ਰਹੇ ਹੋ ਸਾਨੂੰ ਤੁਹਾਡਾ ਸਵਾਗਤ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੀ ਡੀਪ ਟਾਕ ਸ਼ੁਰੂ ਹੋ ਚੁੱਕੀ ਹੈ ਸਾਇੰਸ ਦੀਆਂ ਗੱਲਾਂ ਕਰਨੀਆਂ ਨੇ ਜਾਣਕਾਰੀਆਂ ਦੇ ਨਾਲ ਭਰਪੂਰ ਪ੍ਰੋਗਰਾਮ ਔਰ ਪ੍ਰੋਗਰਾਮ ਨੂੰ ਪੇਸ਼ ਕਰਦੇ ਨੇ ਡਾਕਟਰ ਸੰਦੀਪ ਕੌਰ ਸਾਡੇ ਨਾਲ ਇਸ ਵਕਤ ਫੋਨ ਲਾਈਨ ਦੇ ਉੱਤੇ ਮੌਜੂਦ ਨੇ ਸੰਦੀਪ ਜੀ ਸਤਿ ਸ੍ਰੀ ਅਕਾਲ ਵੈਲਕਮ ਕੀ ਹਾਲ ਚਾਲ ਨੇ ਜੀ ਅਨਅਵੇਅਰ ਹੋਵਾਂ ਪਰ ਜਦੋਂ ਤੱਕ ਸ਼ੋਅ ਖਤਮ ਹੋਇਆ ਉਹ ਸਾਰੇ ਟੋਪਿਕ ਫੇਵਰੇਟ ਬਣਦੇ ਗਏ ਸੋ ਸਾਰੇ ਹੀ ਸ਼ੋਅ ਵਧੀਆ ਰਹੇ ਹੈਗੇ ਨੇ ਸਪੈਸ਼ਲੀ ਡਾਇਨਾਸੌਰ ਵਾਲੇ ਦਿਨ ਮੈਂ ਤੁਹਾਨੂੰ ਦੱਸਿਆ ਸੀ ਬੜਾ ਐਕਸਾਈਟਿਡ ਸੀ ਸਪੇਸ ਵਾਲੇ ਪ੍ਰੋਗਰਾਮ ਦੇ ਲਈ ਐਕਸਾਈਟਿਡ ਸੀ ਕਿਉਂਕਿ ਇਹ ਕੁਛ ਐਸੇ ਜਾਨਰ ਨੇ ਜਿਹਦਾ ਬਾਰੇ ਹਰ ਕੋਈ ਗੱਲ ਕਰਨੀ ਚਾਹੁੰਦਾ ਆਪਣੇ ਡਰਾਇੰਗ ਰੂਮ ਤੋਂ ਲੈ ਕੇ ਹਰ ਇੱਕ ਮਹਿਫਿਲ ਤੱਕ ਔਰ ਰੇਡੀਓ ਦੇ ਵਿੱਚ ਪ੍ਰੋਗਰਾਮ ਸੁਣਨ ਤੋਂ ਲੈ ਕੇ ਪੋਡਕਾਸਟਾਂ ਦੇ ਵਿੱਚ ਦੇਖਣ ਤੱਕ ਅਸੀਂ ਇਹਨਾਂ ਟੋਪਿਕਸ ਦੇ ਬਾਰੇ ਗੱਲ ਕਰਦੇ ਹੈਗੇ ਅੱਜ ਜਿਹੜੇ ਟੋਪਿਕ 'ਤੇ ਗੱਲ ਕਰ ਰਹੇ ਉਹਦੇ 'ਤੇ ਜ਼ਿਆਦਾਤਰ ਲੋਕਾਂ ਨੇ ਫਿਲਮਾਂ ਹੀ ਦੇਖੀਆਂ ਹੋਣੀਆਂ ਅਤੇ ਏਲੀਅਨ ਦੀ ਅੱਜ ਆਪਾਂ ਗੱਲ ਕਰਨੀ ਹੈ ਜੀ
1: ਹਾਂਜੀ
0: ਅੱਛਾ ਫਿਲਮਾਂ ਦੇ ਵਿੱਚ ਨਾ ਹਾਂਜੀ ਸੋਰੀ ਕੀ ਕਹਿ ਰਹੇ ਸੀ
1: ਨਹੀਂ ਨਹੀਂ ਤੁਸੀਂ ਦੱਸੋ
0: ਜਿਹੜੇ ਇੱਕ ਡਾਇਰੈਕਟਰ ਹੋਏ ਨੇ ਹਾਲੀਵੁੱਡ ਦੇ ਰਿਡਲੀ ਸਕਾਟ ਉਹਨਾਂ ਨੇ ਜਿਨ੍ਹਾਂ ਨੇ ਗਲੈਡੀਏਟਰ ਵਗੈਰਾ ਬਣਾਈਆਂ ਨੇ ਤੁਸੀਂ ਜੇ ਦੇਖੀਆਂ ਹੋਣ ਉਹ ਪੁਰਾਣੀਆਂ ਫਿਲਮਾਂ ਰੋਬਿਨ ਹੁੱਡ ਗਲੈਡੀਏਟਰ ਹੈ ਨਾ ਅਤੇ ਬਲੈਕ ਹੌਕ ਵਰਗੀਆਂ ਫਿਲਮਾਂ ਉਹਨਾਂ ਨੇ 80s ਦੇ ਵੀ ਨਹੀਂ ਬਲਕਿ 70s ਦੇ ਲਾਸਟ 1900 ਸਮਥਿੰਗ ਕੁਛ ਸ਼ੋਲੇ ਤੋਂ ਬਾਅਦ ਆਈ ਸੀਗੀ ਉਹ ਫਿਲਮ ਵੈਸੇ ਮੋਟੇ ਮੋਟੇ ਤੌਰ 'ਤੇ ਏਲੀਅਨ ਫਿਲਮ ਆ ਗਈ ਸੀਗੀ ਜਦੋਂ ਅਸੀਂ ਸ਼ੋਲੇ ਬਣਾ ਰਹੇ ਸੀ ਜਾਂ ਦੇਖ ਰਹੇ ਸੀ ਅਤੇ ਉਸ ਦੌਰ ਦੇ ਵਿੱਚ 79 ਦੇ ਵਿੱਚ ਆਈ ਸੀਗੀ ਉਹ ਫਿਲਮ ਅਤੇ ਏਲੀਅਨ ਫਿਲਮ ਅਤੇ ਉਹ ਹਾਲੀਵੁੱਡ ਦੀ ਪਹਿਲੀ ਜਾਂ ਮਤਲਬ ਕਿਸੇ ਵੀ ਸਿਨੇਮਾ ਦੀ ਪਹਿਲੀ ਏਲੀਅਨ ਮੂਵੀ ਸੀਗੀ ਏਲੀਅਨਸ ਦੇ ਉੱਤੇ ਜਿਹਦੇ ਬਾਰੇ ਜਿਹਦੇ 'ਚ ਗੱਲ ਹੋਈ ਸੀਗੀ ਹਾਲਾਂਕਿ ਉਸ ਫਿਲਮ ਦੇ ਵਿੱਚ ਏਲੀਅਨ ਏਲੀਅਨ ਘੱਟ ਲੱਗਦੇ ਵੈਸੇ ਤਾਂ ਏਲੀਅਨ ਕਿਹੜਾ ਘੱਟ ਹੈ ਕਿਹੜਾ ਵੱਧ ਆਪਾਂ ਨਹੀਂ ਕਹਿ ਸਕਦੇ ਕਿਉਂਕਿ ਕਿਸੇ ਨੇ ਸ਼ਕਲ ਹੀ ਨਹੀਂ ਦੇਖੀ ਪਰ ਉਹਦੇ 'ਚ ਏਲੀਅਨ ਬੜੇ ਡਰਾਵਣੇ ਰੱਖੇ ਹੋਏ ਸੀਗੇ ਅਤੇ ਉਹ ਇਹੋ ਜਿਹੀ ਫਿਲਮ ਸੀਗੀ ਬਈ ਬੱਚਿਆਂ ਨੂੰ ਦੱਸਣਾ ਕੀ ਹੁੰਦਾ ਵੀ ਏਲੀਅਨ ਕੀ ਹੁੰਦੇ ਨੇ ਉਹ ਫਿਲਮ ਤਾਂ ਕਦੇ ਵੀ ਨਹੀਂ ਦਿਖਾਵਾਂਗੇ ਉਹ ਪਹਿਲੀ ਸਾਇੰਸ ਫਿਕਸ਼ਨ ਹੋਰਰ ਫਿਲਮ ਤੁਸੀਂ ਕਹਿ ਸਕਦੇ ਹੋ ਸਾਇੰਸ ਫਿਕਸ਼ਨ ਫਿਲਮਾਂ ਨੂੰ ਮੈਨੂੰ ਲੱਗਦਾ ਹੁੰਦਾ ਹੋਰਰ ਨਹੀਂ ਬਣਾਉਣਾ ਚਾਹੀਦਾ ਹੈਗਾ ਬਟ ਉਹ ਰਿਡਲੀ ਸਕਾਟ ਦਾ ਵਿਜ਼ਨ ਸੀ ਜਾਂ ਕੀ ਸੀ ਐਨੀਵੇਜ਼ ਉਹ ਫਿਲਮ ਕੰਮ ਕਰ ਗਈ ਏਲੀਅਨ ਜਿਹੜਾ ਅੱਖਰ ਹੈਗਾ ਉਹ ਬੇਸਿਕਲੀ ਕੋਈ ਹੁਣ ਨਹੀਂ ਵਰਤਿਆ ਜਾਣ ਲੱਗਿਆ ਹੈਗਾ ਏਲੀਅਨ ਅੱਖਰ ਅੰਗਰੇਜ਼ੀ ਭਾਸ਼ਾ 'ਚ ਤਾਂ ਕਹਿੰਦੇ 14th-15th ਸੈਂਚਰੀ ਤੋਂ ਵਰਤਦੇ ਆ ਰਹੇ ਹਾਂ ਜਦੋਂ ਕਿਉਂਕਿ ਇਹ ਲੈਟਿਨ ਭਾਸ਼ਾ 'ਚੋਂ ਲਿਆ ਲੈਟਿਨ ਭਾਸ਼ਾ 'ਚ ਏਲੀਅਸ ਕਹਿੰਦੇ ਹੁੰਦੇ ਜਿਹੜਾ ਵੱਖਰਾ ਜਿਹਾ ਦਿਖਦਾ ਹੋਵੇ ਜਾਂ ਵੱਖਰਾ ਹੋਵੇ ਜਾਂ ਦੂਜਿਆਂ ਦੇ ਨਾਲੋਂ ਅੱਡ ਹੋਵੇ ਹੈ ਨਾ ਜਿਵੇਂ ਆਪਾਂ ਕਹਿੰਦੇ ਹਾਂ ਕਿ ਇਸ ਮੁਲਕ ਦੇ ਵਿੱਚ ਆ ਕੇ ਤਾਂ ਮੈਂ ਏਲੀਅਨੇਟ ਹੋ ਗਿਆ ਇਹਨੂੰ ਨਾਉਨ ਦੇ ਤੌਰ 'ਤੇ ਵੀ ਆਪਾਂ ਵਰਤ ਲੈਂਦੇ ਹਾਂ ਕਿ ਏਲੀਅਨੇਟ ਹੋ ਗਿਆ ਜਾਂ ਅਲੱਗ ਹੋ ਗਿਆ ਜਾਂ ਮੈਂ ਏਲੀਅਨ ਜਿਹਾ ਫੀਲ ਕਰਦਾ ਹੈਗਾ ਸੋ ਜਦੋਂ ਕੋਈ ਚੀਜ਼ ਵੱਖਰੀ ਹੋ ਜਾਂਦੀ ਹੈਗੀ ਹੈ ਤਾਂ ਉਹਨੂੰ ਏਲੀਅਨ ਪਰ ਸਾਇੰਸ ਦੀ ਭਾਸ਼ਾ ਦੇ ਵਿੱਚ ਅਸੀਂ ਐਕਸਟਰਾ ਟੈਰੀਸਟਰੀਅਲ ਲਾਈਫ ਕਹਿ ਲੈਂਦੇ ਹੈਗੇ ਉਹਨੂੰ ਕਿ ਉਹ ਜ਼ਿੰਦਗੀ ਜਿਹੜੀ ਧਰਤੀ ਤੋਂ ਪਰਾਂ ਕਿਸੇ ਵੀ ਥਾਂ ਦੇ ਉੱਤੇ ਯੂਨੀਵਰਸ ਦੇ ਕਿਸੇ ਵੀ ਕੋਨੇ ਦੇ ਵਿੱਚ ਹੋ ਸਕਦੀ ਹੈ ਉਹਦੀ ਅੱਜ ਆਪਾਂ ਗੱਲ ਕਰਨੀ ਹੈ ਠੀਕ ਹੈ ਇਹ ਸੰਦੀਪ ਜੀ ਇੰਨੀ ਕੁ
1: ਹਾਂਜੀ ਬਿਲਕੁਲ ਤੁਸੀਂ ਬਿਲਕੁਲ ਵਧੀਆ ਇੰਟਰੋ ਦਿੱਤੀ ਆ ਮੈਂ ਵੀ ਇਹੀ ਸਾਰੀਆਂ ਗੱਲਾਂ
0: ਇੰਟਰੋ ਖਰਾਬ ਕਰਤੀ
1: ਇੱਕਦਮ ਇਹ ਸੋਚ ਰਹੀ ਸੀ ਕਿ ਤੁਸੀਂ ਡਾਇਨਾਸੌਰ ਵਾਲੇ ਐਪੀਸੋਡ ਦੀ ਗੱਲ ਕੀਤੀ ਤਾਂ ਮੈਂ ਇਹ ਸੋਚ ਰਹੀ ਸੀ ਜਿਵੇਂ ਬੱਚਿਆਂ ਦਾ ਫੇਵਰੇਟ ਡਾਇਨਾਸੌਰ ਹੁੰਦਾ ਹਨਾ ਵੈਸੇ ਵੱਡਿਆਂ ਦਾ ਵੀ ਹੁੰਦਾ ਚਲੋ ਬੱਚਿਆਂ ਨੂੰ ਜ਼ਿਆਦਾ ਉਹਨਾਂ ਨੂੰ ਐਕਸਾਈਟਮੈਂਟ ਹੁੰਦੀ ਆ ਤੇ ਇੱਦਾਂ ਹੀ ਜਿਹੜੀ ਅਡਲਟ ਹੁੰਦੇ ਆ ਉਹਨਾਂ ਨੂੰ ਆਈ ਥਿੰਕ ਏਲੀਅਨਸ ਤੋਂ ਸਭ ਤੋਂ ਵੱਧ ਜਿਹੜੀ ਆ ਉਹ ਐਕਸਾਈਟਮੈਂਟ ਹੁੰਦੀ ਆ ਹਨਾ ਕਿ ਅਸੀਂ ਹਾਂਜੀ ਫੈਸੀਨੇਟ ਕਰਦੇ ਆ ਮੂਵੀਜ਼ ਦੇਖਦੇ ਆ ਤੇ ਉਹ ਸਾਰਾ ਕੁਛ ਕਰਦੇ ਆ ਤੇ ਜਿੱਦਾਂ ਤੁਸੀਂ ਕਿਹਾ ਹੀ ਆ ਕਿ ਏਲੀਅਨ ਚਲੋ ਅਸੀਂ ਉਹਨਾਂ ਲਈ ਕਹਿੰਦੇ ਹਾਂ ਬਟ ਉਹੀ ਗੱਲ ਆ ਸਾਡੇ ਲਈ ਉਹ ਏਲੀਅਨ ਹੋ ਗਏ ਤੇ ਅਸੀਂ ਲਈ ਉਹਨਾਂ ਦੇ ਅਸੀਂ ਏਲੀਅਨ ਹੋ ਸਕਦੇ ਹਾਂ ਹਨਾ ਔਰ ਸਾਡੇ ਲਈ ਅਸੀਂ ਇੱਥੇ ਆਏ ਹਾਂ ਆਸਟ੍ਰੇਲੀਆ ਸਾਡੇ ਲਈ ਇਹ ਇੱਕ ਤਰ੍ਹਾਂ ਏਲੀਅਨ ਸੀਗੇ ਜਦੋਂ ਤੱਕ ਕੋਲੰਬਸ ਨੇ ਅਮੈਰੀਕਾ ਨਹੀਂ ਲੱਭਿਆ ਸੀ ਉਦੋਂ ਤੱਕ ਜਦੋਂ ਉਹਨਾਂ ਨੂੰ ਪਤਾ ਲੱਗਿਆ ਹੋਣਾ ਤਾਂ ਉਹਨਾਂ ਨੂੰ ਏਲੀਅਨ ਹੀ ਲੱਗੇ ਹੋਣੇ ਹਨਾ ਕਿ ਏਲੀਅਨ ਦਾ ਮਤਲਬ ਇਹ ਹੁੰਦਾ ਕਿ ਜਿਹੜਾ ਦੂਜਾ ਹੋਵੇ ਬਾਹਰਲਾ ਹੋਵੇ ਫੋਰਨਰ ਹੋਵੇ ਹਨਾ ਤਾਂ ਉਹਨੂੰ ਅਸੀਂ ਜਿਹੜਾ ਏਲੀਅਨ ਕਹਿ ਦਿੰਦੇ ਹਾਂ ਜਿੱਦਾਂ ਤੁਸੀਂ ਕਿਹਾ ਹੀ ਆ ਸੋ ਜਿਹੜੀ ਜਦੋਂ ਆਪਾਂ ਹਮੇਸ਼ਾ ਹੀ ਗੱਲ ਕਰਦੇ ਕਿ ਏਲੀਅਨਸ ਹੈਗੇ ਆ ਕੋਈ ਕਹਿੰਦਾ ਹੈਗੇ ਆ ਕਈ ਲੋਕ ਇਹ ਵੀ ਕਹਿੰਦੇ ਕਿ ਅਸੀਂ ਦੇਖੇ ਆ ਹਨਾ ਬਹੁਤ ਸਾਰੀਆਂ ਚੀਜ਼ਾਂ ਸੀ ਜਿਹੜੀਆਂ ਅੱਗੇ ਕਰਾਂਗੇ ਗੱਲਾਂ ਤਾਂ ਆਈ ਥਿੰਕ ਜਿਹੜਾ ਜਦੋਂ ਅਸੀਂ ਇਹ ਕੁਐਸਚਨ ਕਰਦੇ ਹਾਂ ਕਿ ਏਲੀਅਨਸ ਹੈਗੇ ਆ ਤਾਂ ਉਹਦੀ ਬਜਾਏ ਸਾਨੂੰ ਇਹ ਕੁਐਸਚਨ ਕਰਨਾ ਚਾਹੀਦਾ ਹੈ ਕਿ ਕੋਈ ਇਸ ਦੇਰ ਐਨੀ ਲਾਈਫ ਆਊਟ ਦੇਰ, ਮਤਲਬ ਜਿਹਨੂੰ ਅਸੀਂ ਐਕਸਟਰਾ ਟਰੈਸਟਰੀਅਲ, ਜਿਹੜੀ ਲਾਈਫ ਜਿਹੜੀ ਆ ਅਰਥ ਤੋਂ ਬਾਹਰ ਹੁੰਦੀ ਆ ਉਹਨੂੰ ਅਸੀਂ ਐਕਸਟਰਾ ਟਰੈਸਟਰੀਅਲ ਕਹਿ ਦਿੰਦੇ ਹਾਂ, ਤੇ ਉੱਥੇ ਕੋਈ ਹੋਰ ਉੱਪਰ, ਕਿਉਂਕਿ ਜਦੋਂ ਅਸੀਂ ਗੱਲ ਕਰਦੇ ਹਾਂ ਸਾਨੂੰ ਪਤਾ ਸੀ, ਅਸੀਂ ਆਪਣੇ ਐਪੀਸੋਡਸ ਕੀਤੇ ਸੀ ਜਿਹੜੇ ਯੂਨੀਵਰਸ ਤੇ, ਉਹਨਾਂ ਚ ਗੱਲ ਕੀਤੀ ਸੀ ਕਿ ਸਾਡਾ ਯੂਨੀਵਰਸ ਕਿੰਨਾ ਜ਼ਿਆਦਾ ਵੱਡਾ ਹੈ, ਈਵਨ ਅਸੀਂ ਇਹ ਵੀ ਮੰਨਦੇ, ਔਰ ਉਹਦਾ ਵੀ ਬਹੁਤ ਛੋਟਾ ਹਿੱਸਾ ਅਸੀਂ ਦੇਖ ਸਕਦੇ ਹਾਂ, ਓਬਜ਼ਰਵੇਬਲ ਆ ਜਿਹੜਾ, ਜਿਹਦੇ ਵਿੱਚ ਅਸੀਂ ਸਾਰਾ ਕੁਛ ਕਰ ਰਹੇ ਹਾਂ ਕੰਮ, ਹਨਾ। ਸੋ ਏਡਾ ਵੱਡਾ ਯੂਨੀਵਰਸ ਆ, ਔਰ ਮੇ ਬੀ ਹੋ ਸਕਦਾ ਕਿ ਬਹੁਤ ਸਾਰੇ ਯੂਨੀਵਰਸ ਹੈਗੇ, ਸਿਰਫ ਇੱਕ ਯੂਨੀਵਰਸ ਨਹੀਂ ਹੈਗਾ, ਤੇ ਸਾਡੀ ਕੱਲੀ ਮਿਲਕੀ ਵੇ ਗਲੈਕਸੀ ਜਿਹੜੀ ਆ 1,00,000 ਲਾਈਟ ਈਅਰ ਜੇ ਤੁਸੀਂ ਕਹਿ ਸਕਦੇ ਉਹਦੀ ਵੇਡਥ ਆ। ਜਦੋਂ ਅਸੀਂ ਲਾਈਟ ਈਅਰ ਦੀ ਗੱਲ ਕਰਦੇ ਤਾਂ ਸਾਨੂੰ ਪਤਾ ਕਿ ਐਜ਼ ਅ ਮਤਲਬ ਫਿਜ਼ਿਕਸ ਦਾ ਜਿਹੜਾ ਇੱਕ ਗੱਲ ਕਰਦੇ ਹਾਂ, ਤਾਂ ਸਾਨੂੰ ਪਤਾ ਕਿ ਲਾਈਟ ਤੋਂ ਜ਼ਿਆਦਾ ਸਪੀਡ ਨਾਲ ਇਸ ਦੁਨੀਆਂ ਚ ਕੋਈ ਵੀ ਚੀਜ਼ ਨਹੀਂ ਚੱਲ ਸਕਦੀ ਹੈਗੀ। ਜਿਹੜਾ ਜਦੋਂ ਅਸੀਂ ਨਿਊਜ਼ ਚ ਗੋਡ ਪਾਰਟੀਕਲ ਕਾਫੀ ਸਾਲ 2012 ਚ ਆਈ ਥਿੰਕ ਆਇਆ ਸੀਗਾ, ਗੋਡ ਪਾਰਟੀਕਲ ਲੱਭਿਆ, ਉਹਦੀ ਵੀ ਸਪੀਡ ਜਿਹੜੀ ਆ 99.9996 ਮਤਲਬ 9 ਹੋਇਆ, ਹਨਾ, 99 ਦੇ ਬਾਅਦ 6-9 ਹੋਰ ਲੱਗਦੇ, ਮਤਲਬ ਇੰਨੀ ਸਪੀਡ ਤੱਕ ਪਹੁੰਚਿਆ, ਪਰ ਅਸੀਂ ਪੂਰੀ 100% ਸਪੀਡ ਤੱਕ ਨਹੀਂ ਪਹੁੰਚ ਸਕੇ ਹਜੇ ਤੱਕ, ਔਰ ਇਹੀ ਅਸੀਂ ਮੰਨਦੇ ਹਾਂ। ਔਰ ਜਿਹੜੀ ਸਾਡੀ ਮਤਲਬ ਲਾਈਟ ਦੀ ਇੰਨੀ ਸਪੀਡ ਹੁੰਦੀ ਆ, ਫਿਰ ਵੀ ਲਾਈਟ ਸਨ ਤੋਂ ਸਾਡੇ ਤੱਕ ਲਾਈਟ ਆਉਣ ਨੂੰ 8 ਮਿੰਟ ਲੱਗਦੇ ਆ, ਜਿਹੜੀ ਉੱਥੋਂ 8 ਮਿੰਟ ਪਹਿਲਾਂ ਤੁਰੀ ਆ ਉਹ ਸਾਡੇ ਤੇ ਹੁਣ ਪਹੁੰਚਦੀ ਆ, ਹਨਾ। ਸੋ ਐਡਾ ਵੱਡਾ ਜਦੋਂ ਸਾਡਾ ਯੂਨੀਵਰਸ ਹੈਗਾ, ਇੱਕ ਮਤਲਬ ਇੱਕ ਸਾਲ ਦੇ ਵਿੱਚ ਲਾਈਟ ਕਿੰਨਾ ਜਿਹੜਾ ਆਲਮੋਸਟ ਜਿਹੜੀ 5,88,000 ਕਰੋੜ ਜਿਹੜਾ ਕਿਲੋਮੀਟਰ ਕਵਰ ਕਰਦੀ ਆ। ਸੋ ਸਾਡੀ ਕੱਲੀ ਮਿਲਕੀ ਵੇ ਜਿਹੜੀ 1,00,000 ਲਾਈਟ ਈਅਰ ਆ, ਤੁਸੀਂ ਇਹ ਜਿਹੜਾ 5,00,000 ਆਲਮੋਸਟ 6,00,000 ਕਰੋੜ ਨੂੰ ਜਿਹੜਾ ਤੁਸੀਂ ਅੱਗੇ 1,00,000 ਨਾਲ ਮਲਟੀਪਲਾਈ ਕਰ ਦੋ, ਇੰਨਾ ਚੌੜਾ ਸਾਡਾ ਮਿਲਕੀ ਵੇ ਆ, ਹਨਾ। ਔਰ ਉਹਦੇ ਚ ਫਿਰ ਮਿਲੀਅਨਸ ਬਿਲੀਅਨਸ ਜਿਹੜੇ ਆ ਲੱਖਾਂ ਕਰੋੜਾਂ ਤਾਰੇ ਆ, ਪਲੈਨਟਸ ਆ, ਹਨਾ, ਸਟਾਰ ਹੈਗੇ ਆ, ਸਿਰਫ ਸਾਡਾ ਕੱਲਾ ਸਨ ਨੀ ਆ, ਡਿਫਰੈਂਟ ਸੋਲਰ ਸਿਸਟਮ ਚੋਂ ਕੁਛ ਸੋਲਰ ਸਿਸਟਮ ਸਾਨੂੰ ਲੱਭੇ ਵੀ ਹੈਗੇ ਆ, ਹਨਾ। ਤੋ ਉਹ ਇੰਨਾ ਜਦੋਂ ਵੱਡੀ ਵਾਸਟ ਯੂਨੀਵਰਸ ਹੈਗਾ ਆ, ਤੋ ਅਸੀਂ ਜਿਹੜਾ ਇਹ ਪੋਸੀਬਿਲਿਟੀ ਮੰਨਦੇ ਹਾਂ, ਹਾਲਾਂਕਿ ਸਾਨੂੰ ਅਜੇ ਤੱਕ ਕੋਈ ਨਹੀਂ ਐਵੀਡੈਂਸ ਮਿਲਿਆ ਹੈਗਾ ਏਲੀਅਨਸ ਦਾ ਜਾਂ ਕਿਸੇ ਐਕਸਟਰਾ ਲਾਈਫ ਦਾ, ਐਕਸਟਰਾ ਟਰੈਸਟਰੀਅਲ ਲਾਈਫ ਦਾ, ਬਟ ਪੋਸੀਬਿਲਿਟੀ ਡੈਫੀਨੇਟਲੀ ਹੈਗੀ ਆ। ਬਟ ਜਿੱਦਾਂ ਤੁਸੀਂ ਕਹਿ ਗਿਆ, ਜਦੋਂ ਏਲੀਅਨਸ ਜਦੋਂ ਅਸੀਂ ਕਹਿੰਦੇ ਹਾਂ, ਤਾਂ ਉਹ ਸਿਰਫ ਉਹ ਵਾਲਾ ਏਲੀਅਨ ਨਹੀਂ ਹੁੰਦਾ ਜਿਹੜਾ ਆਪਾਂ ਮੂਵੀਜ਼ ਚ ਦੇਖਦੇ ਹਾਂ, ਹਨਾ, ਜਿਹੜਾ ਰਿਤਿਕ ਰੋਸ਼ਨ ਦੀ ਮੂਵੀ ਚ ਸੀ, ਬਾਲੀਵੁੱਡ ਮੂਵੀਜ਼ ਚ
0: ਹੁੰਦੀਆਂ,
1: ਸਾਡੇ ਨਾਲ ਕਿਉਂਕਿ ਹਮੇਸ਼ਾ ਉਹੀ ਆਉਂਦਾ ਨਾ ਕਿ ਸ਼ਾਇਦ ਉਹੀ ਏਲੀਅਨਸ ਹੈਗੇ ਆ। ਸੋ ਏਲੀਅਨਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਜਾਂ ਲਾਈਫ ਲੱਭਣ ਦੀ ਗੱਲ ਕਰਦੇ ਹਾਂ, ਜਿਹੜੀ ਨਾਸਾ ਜਾਂ ਹੋਰ ਏਜੰਸੀ ਇੰਨਾ ਪੈਸਾ ਖਰਚ ਰਹੀ ਹੈ, ਇੰਨੇ ਕਰੋੜਾਂ ਮਿਲੀਅਨ ਬਿਲੀਅਨ ਡਾਲਰ ਖਰਚ ਰਹੀ ਹੈ ਇਹਨਾਂ ਚੀਜ਼ਾਂ ਦੇ ਉੱਤੇ, ਉਹ ਇੱਕ ਛੋਟੇ ਤੋਂ ਛੋਟਾ ਮਾਈਕਰੋਬ ਵੀ ਹੋ ਸਕਦਾ, ਹਨਾ, ਮਤਲਬ ਮਾਈਕਰੋ ਮੋਸਟਲੀ ਅਸੀਂ ਇਹੀ ਮੰਨਦੇ ਹਾਂ ਕਿ ਮੋਸਟ ਪ੍ਰੋਬੇਬਲੀ ਮਾਈਕਰੋਬਸ ਹੀ ਹੈਗੇ ਸਾਡੇ ਇਮੀਡੀਏਟ ਯੂਨੀਵਰਸ ਦੇ ਵਿੱਚ, ਸਾਡੇ ਅਰਾਊਂਡ ਜਿਹੜੇ ਕੁਛ 100 ਲਾਈਟ ਈਅਰ ਤੱਕ। ਹੋ ਸਕਦਾ ਕਿ ਕਾਫੀ ਜਿਹੜੇ ਦੂਜੇ ਯੂਨੀਵਰਸ ਹੈਗੇ ਉੱਥੇ ਕਿਤੇ ਸਾਡੇ ਵਰਗੀਆਂ ਐਡਵਾਂਸ ਜਿਹੜੀਆਂ ਰਹਿੰਦੀਆਂ ਹੋਣ, ਪਰ ਜਿੱਦਾਂ ਮੈਂ ਕਿਹਾ ਕਿ ਲਾਈਟ ਤੋਂ ਬਿਨਾਂ, ਲਾਈਟ ਤੋਂ ਸਪੀਡ ਨਾਲ ਕੋਈ ਜ਼ਿਆਦਾ ਟਰੈਵਲ ਨਹੀਂ ਕਰ ਸਕਦਾ, ਸੋ ਮੇ ਬੀ ਉਹ ਬਹੁਤ ਦੂਰ ਰਹਿੰਦੇ ਹੋਗੇ ਤੇ ਨਹੀਂ ਸਾਡੇ ਤੱਕ ਨਾ ਪਹੁੰਚ ਸਕਦੇ ਹੋਗੇ, ਤਾਂ ਅਸੀਂ ਕਰਦੇ ਹਾਂ ਅੱਗੇ ਇਹਦੇ ਬਾਰੇ।
0: ਹਾਂਜੀ, ਰਾਈਟ ਉਹ ਗੱਲ। ਸੋ ਉਹ ਵੈਸੇ ਉਹ ਜਿਹੜੀ ਜਾਦੂ ਫਿਲਮ ਹੈਗੀ, ਉਹ ਤਾਂ ਵਾਕਈ ਜਾਦੂ ਘੱਟ ਉਹ ਮਜ਼ਾਕ ਵੱਧ ਬਣ ਗਿਆ ਸੀਗਾ। ਮੈਂ ਹੁਣ ਜਦੋਂ ਬੜੇ ਹੋ ਕੇ ਸਮਝਣ ਲੱਗੇ ਕਨਸੈਪਟ, ਜਿੱਦਾਂ ਇੱਕ ਤੁਸੀਂ ਐਪੀਸੋਡ ਦੇ ਵਿੱਚ ਵੀ ਦੱਸਿਆ ਕਿ ਇਹ ਜਿਹੜਾ ਸੂਰਜ ਹੈਗਾ, ਇਹ ਸੋਲਰ ਪਲੈਨਟ ਦਾ ਇੱਕ, ਸੋਲਰ ਸਿਸਟਮ ਦਾ ਇੱਕ ਹਿੱਸਾ ਹੈਗਾ, ਹੈ ਨਾ। ਇੱਥੇ ਕੁ ਤੱਕ ਤਾਂ ਅਸੀਂ ਮਾਰ ਮਾਰੀ ਉਹ ਹੋਈ ਹੈ, ਪਲੂਟੋ ਨੂੰ ਕੱਢ ਲਿਆ, ਕੱਢਤਾ, ਹੈ ਨਾ, ਜਾਂ ਇਹੋ ਜਿਹੀਆਂ ਚੀਜ਼ਾਂ ਅਸੀਂ ਇੱਥੇ ਆਲੇ ਦੁਆਲੇ ਬ੍ਰਹਿਸਪਤੀ ਦੇ ਉਹਦੇ 'ਤੇ, ਜਿਹੜਾ ਮੂਨ ਦੇ ਉੱਤੇ ਲਾਈਫ ਦੇ ਜਿਹੜੇ ਕਣ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ, ਹੋਰ ਬਹੁਤ ਸਾਰਾ। ਸੋ ਸੋਲਰ ਸਿਸਟਮ ਦੇ ਵਿੱਚ ਤਾਂ ਹਾਲ ਫਿਲਹਾਲ ਕਿਤੇ ਕੋਈ ਇਹੋ ਜਿਹੀ ਮੌਜੂਦਗੀ ਦਿਖਦੀ ਨਹੀਂ, ਪਰ ਰਾਕੇਸ਼ ਰੋਸ਼ਨ ਸਾਹਿਬ ਨੂੰ ਜ਼ਰੂਰ ਦਿਖ ਗਈ ਸੀ, ਉਹਨਾਂ ਨੇ ਤਾਂ ਏਲੀਅਨ ਸੀਗਾ ਉਹ ਸੂਰਜ ਤੋਂ ਹੀ ਰੋਸ਼ਨੀ ਲੈਂਦਾ ਦਿਖਾਤਾ ਸੀ। ਉਹ ਗੱਲ ਅਲੱਗ ਹੈਗੀ ਹੈ ਕਿ ਹੋਰ ਵੀ ਜਿਹੜੇ ਜਿੰਨੇ ਵੀ ਇਸ ਕਿਸਮ ਦੇ ਸਿਸਟਮ ਨੇ, ਅਲੱਗ ਅਲੱਗ ਗਲੈਕਸੀਜ਼ ਨੇ, ਉਹਨਾਂ ਦੇ ਵਿੱਚ ਸੂਰਜ ਵਰਗੇ ਹੋਰ ਪਲੈਨਟ ਹੋ ਸਕਦੇ ਨੇ, ਆ ਸਟਾਰ ਹੋ ਸਕਦੇ ਹੈਗੇ ਨੇ, ਇੰਨੇ ਚਮਕਦਾਰ ਜਾਂ ਇੰਨੀ ਅੱਗ ਬਰਸਾਉਂਦੇ। ਚਲੋ ਖੈਰ, ਅੱਜ ਉਹਨਾਂ ਦੀ ਗੱਲ ਨਹੀਂ ਕਰਨੀ। ਆਪਾਂ ਸਾਇੰਸ ਦੀਆਂ ਬਹੁਤ ਸਾਰੇ ਐਪੀਸੋਡ, ਵੈਸੇ ਡੀਪ ਟਾਕ ਸਾਇੰਸ ਦੇ ਨਾਲ ਭਰਪੂਰ ਹੈ। ਆਪਾਂ ਜਿਵੇਂ ਤੁਸੀਂ ਇੱਕ ਐਪੀਸੋਡ ਦੇ ਵਿੱਚ ਇੱਕ ਬੜੀ ਵਧੀਆ ਗੱਲ ਕਹੀ ਸੀਗੀ ਕਿ ਸਾਇੰਸ ਹਮੇਸ਼ਾ ਤਰਕ ਦੇ ਆਧਾਰ 'ਤੇ ਗੱਲ ਕਰਦਾ, ਅਤੇ ਜਿਸ ਚੀਜ਼ ਦਾ ਤਰਕ ਸਾਇੰਸ ਦੇ ਕੋਲ ਨਹੀਂ ਹੈਗਾ, ਉਹਦੀ ਗੱਲ ਸਾਇੰਸ ਦੇ ਵਿੱਚ ਜਾਂ ਤਾਂ ਖੋਜ ਦਾ ਵਿਸ਼ਾ ਬਣ ਜਾਂਦੀ ਹੈ, ਜਾਂ ਫਿਰ ਅਸੀਂ ਉਹਨੂੰ ਅਲੱਗ ਕਰ ਦਿੰਦੇ ਹੈਗੇ ਹਾਂ, ਹੈ ਨਾ, ਜਿਵੇਂ ਰਿਲੀਜਨ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ। ਏਲੀਅਨਸ ਇੱਕ ਸਾਇੰਸ ਦਾ ਸਬਜੈਕਟ ਹੋ ਕੇ ਵੀ ਸਾਇੰਸ ਤੋਂ ਅਲੱਗ ਹੈਗਾ ਹੈ, ਹੈ ਨਾ। ਇਹਦੇ ਵਿੱਚ ਮੈਂ ਤੁਹਾਨੂੰ ਇੱਕ, ਚਲੋ ਐਗਜ਼ਾਮ, ਅਗਲਾ ਸਵਾਲ ਜਿਹੜਾ ਪੁੱਛਣਾ ਚਾਹੁੰਦਾ, ਮੈਂ ਨਾ ਚੈਟ GPT ਤੋਂ ਪੁੱਛਿਆ ਬਈ ਅੱਜ ਦੇ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ, ਬਈ ਕਿ ਵਾਕਈ ਏਲੀਅਨ ਹੈਗੇ ਨੇ, ਅੰਗਰੇਜ਼ੀ ਦੇ ਵਿੱਚ, ਹੈ ਨਾ, ਕਿ ਆਰ ਏਲੀਅਨਸ ਟਰੂ। ਤੇ ਉਹਨਾਂ ਦਾ ਜਵਾਬ ਜਿਹੜਾ ਆਇਆ, ਵੈਸੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਚੈਟ ਜੀਪੀਟੀ ਇੱਕ ਵਿਆਹੀ ਹੋਈ ਜਨਾਨੀ ਦੀ ਤਰ੍ਹਾਂ ਗੱਲ ਕਰਦਾ ਹੈ, ਸਿੱਧੀ ਲਾਈਨ ਦੇ ਵਿੱਚ ਗੱਲ ਨਹੀਂ ਕਰਦਾ ਹੈਗਾ, ਵਾਹ ਘੁਮਾ ਫਿਰਾ ਕੇ ਜਵਾਬ ਦਿੰਦਾ ਹੈਗਾ ਹੈ। ਤੇ ਉਹ ਕਹਿੰਦੇ ਕਿ ਦੇਖੋ ਜੀ ਏਦਾਂ ਦੀ ਕੋਈ ਪਰੂਫ ਤਾਂ ਹੈ ਨਹੀਂ, ਪਰ ਸਾਇੰਸਦਾਨਾਂ ਨੂੰ ਲੱਗਦਾ ਹੈ ਕਿ ਪੋਸੀਬਿਲਟੀ ਵੀ ਹੋ ਸਕਦੀ ਹੈ, ਮਤਲਬ ਹੈ ਨਹੀਂ ਪਰ ਹੋ ਸਕਦਾ। ਹੁਣ ਸਾਇੰਸ ਕਹਿੰਦੀ ਹੈ ਕਿ ਯੂਨੀਵਰਸ ਐਡਾ ਵੱਡਾ, ਕਿਤੇ ਨਾ ਕਿਤੇ ਤਾਂ ਜਿਵੇਂ ਤੁਸੀਂ ਕਹਿੰਦੇ ਹੋ ਕਿ ਕਿਤੇ ਮਾਈਕਰੋਬਸ ਹੋਣਗੇ, ਕੋਈ ਜ਼ਰੂਰੀ ਨਹੀਂ ਕਿ ਜੀਵ ਇੱਕ ਉਸੇ ਕਿਸਮ ਦੇ ਨਾਲ ਹੋਣਗੇ ਜਿੱਦਾਂ ਏਲੀਅਨ ਫਿਲਮ 'ਚ ਦੇਖੇ ਜਾਂ ਅਸੀਂ ਰਿਤਿਕ ਰੋਸ਼ਨ ਵਾਲੀ ਫਿਲਮਾਂ 'ਚ ਦੇਖੇ। ਜਿਵੇਂ ਅੱਗੇ ਮਹਾਭਾਰਤ ਦੇ ਵਿੱਚ ਜੋ ਸਾਨੂੰ ਬੀ ਆਰ ਚੋਪੜਾ ਨੇ ਦਿਖਾਤਾ, ਸਾਨੂੰ ਉਹੀ ਲੱਗਣ ਲੱਗ ਗਿਆ ਕਿ ਉਹੀ ਸਾਰਾ ਕੁਝ ਸੱਚ ਹੈ। ਸੋ ਫਿਲਮਾਂ ਦੇ ਵਿੱਚ ਜੋ ਦੇਖ ਲੈਂਦੇ ਹਾਂ, ਸਾਡੇ ਜਿਹੜਾ ਮਾਇੰਡ ਦਾ ਇੱਕ ਪ੍ਰਿੰਟ ਵਿਜ਼ਨ ਹੈ ਉਹਦੇ 'ਚ ਉਹੀ ਚੀਜ਼ਾਂ ਛਪ ਜਾਂਦੀਆਂ ਨੇ। ਇੱਦਾਂ ਦਾ ਨਹੀਂ ਹੋ ਸਕਦਾ, ਉਹ ਬਿਲਕੁਲ ਵੱਖਰਾ ਵੀ ਹੋ ਸਕਦਾ, ਉਹਨਾਂ 'ਤੇ ਆਪਾਂ ਗੱਲ ਕਰਾਂਗੇ ਅੱਗੇ ਚੱਲ ਕੇ। ਚੈਟ ਜੀ ਪੀ ਟੀ ਜਾਂ ਸਾਇੰਸ ਇਹ ਕਹਿ ਲਈਏ, ਕਿਉਂਕਿ ਉਹਨਾਂ ਨੇ ਅਲੱਗ ਅਲੱਗ ਬਲੌਗਸ ਕੱਢੇ ਹੋਣੇ ਨੇ, ਸਾਇੰਸ ਕਿਤੇ ਮੰਨਦੀ ਹੈ ਬਈ ਹੈਗਾ, ਪਰ ਇਹ ਵੀ ਕਹਿ ਦਿੰਦੀ ਹੈ ਵੀ ਹੈ ਨਹੀਂ, ਹਾਲੇ ਅਸੀਂ ਲੱਭਿਆ ਨਹੀਂ ਹੈਗਾ। ਸੋ ਸਿੱਧਾ ਸਿੱਧਾ ਜਿਹਾ ਸਵਾਲ ਇਹ ਹੈ, ਆਰ ਦੇਅਰ ਏਲੀਅਨਸ, ਮਤਲਬ ਕਿਤੇ ਵੀ ਹੋਰ ਕਿਤੇ ਲਾਈਫ ਇੱਦਾਂ ਦੀ ਦਿਖੀ ਹੈ, ਕੁਛ ਹੈਗੇ ਨੇ ਉੱਥੇ, ਹੋਣੇ ਚਾਹੀਦੇ ਨੇ ਏਲੀਅਨਸ ਕਿਤੇ ਵੀ ਯੂਨੀਵਰਸ ਦੇ ਵਿੱਚ।
1: ਹਾਂਜੀ ਹਾਂਜੀ, ਜਿੱਦਾਂ ਮੈਂ ਹੁਣੇ ਆਪਾਂ ਗੱਲ ਪਹਿਲਾਂ ਤਾਂ ਕੀਤੀ ਹੈ ਕਿ ਇੰਨਾ ਵੱਡਾ ਸਾਡਾ ਯੂਨੀਵਰਸ ਹੈਗਾ ਨਾ, ਸਾਡਾ ਸਨ ਸਾਡੇ ਤੋਂ 15 ਕਰੋੜ ਕਿਲੋਮੀਟਰ ਦੂਰ ਹੈਗਾ। ਸੋ ਮੋਸਟ ਇਸ ਲਈ ਅਸੀਂ ਮੰਨਦੇ ਹਾਂ ਕਿ ਐਡਾ ਵੱਡਾ ਜਿਹੜਾ ਯੂਨੀਵਰਸ ਆ ਤਾਂ ਇਹ ਬਹੁਤ, ਮਤਲਬ ਬਹੁਤ ਘੱਟ ਪੋਸੀਬਿਲਿਟੀ ਹੈਗੀ ਆ ਕਿ ਸਿਰਫ ਅਸੀਂ ਇਕੱਲੇ ਹਾਂ ਜਾਂ ਸਿਰਫ ਅਰਥ ਹੀ ਇਹੋ ਜਿਹੀ ਇਕੱਲੀ ਆ, ਹਨਾ, ਕਿਉਂਕਿ ਜਿੱਥੇ ਲਾਈਫ ਹੈ, ਹਨਾ, ਹੋ ਸਕਦਾ ਕਿ ਉਹ ਲਾਈਫ ਬਹੁਤ ਦੂਰ ਸਾਡੇ ਤੋਂ ਐਗਜ਼ਿਸਟ ਕਰਦੀ ਹੈਗੀ ਤੇ ਸਾਨੂੰ ਹਜੇ ਤੱਕ ਨਹੀਂ ਮਿਲੀ ਹੈਗੀ। ਜਿੱਦਾਂ ਤੁਸੀਂ ਕਿਹਾ ਕਿ ਸਾਇੰਸ ਦਾ ਸਬਜੈਕਟ ਹੋ ਕੇ ਵੀ ਸਾਇੰਸ ਦਾ ਸਬਜੈਕਟ ਨਹੀਂ ਹੋ, ਇਸ ਲਈ ਕਿਉਂਕਿ ਅਸੀਂ ਹਮੇਸ਼ਾ ਕਿਊਰੀਅਸ ਜਿਹੜੀ ਕਿਉਰਿਓਸਿਟੀ ਵਾਲੀ ਚੀਜ਼ਾਂ ਨੂੰ ਜ਼ਿਆਦਾ, ਹਨਾ, ਕਰਦੇ ਆ, ਹਨਾ, ਜ਼ਿਆਦਾ ਮਤਲਬ ਹੋ ਜਾਂਦੇ ਆ ਕਿ ਹਾਂਜੀ ਐਕਸਾਈਟਮੈਂਟ ਹੋ ਜਾਂਦੀ ਕਿ ਅੱਛਾ ਇੱਦਾਂ, ਤੋਂ ਅਸੀਂ ਥੋੜਾ ਜਿਹਾ ਦੂਜੇ ਪਾਸੇ ਲੈ ਜਾਂਦੇ ਹਾਂ। ਔਰ ਉਹ ਤੋਂ ਜ਼ਿਆਦਾ ਜਦੋਂ ਤੁਸੀਂ ਮੂਵੀਜ਼ ਜਾਂ ਐਂਟਰਟੇਨਮੈਂਟ ਜਦੋਂ ਅਸੀਂ ਦੇਖਦੇ ਹਾਂ, ਉਹ ਸਾਨੂੰ ਹੋਰ ਵੀ ਜਿਹੜਾ ਉਹ ਥੋੜਾ ਜਿਹਾ ਦੂਰ ਲੈ ਜਾਂਦੀ ਆ ਸਾਇੰਸ, ਸਾਇੰਟਿਫਿਕ ਚੀਜ਼ ਤੋਂ। ਸੋ ਜਿਹੜੇ ਸਾਇੰਟਿਸਟ ਇੰਨਾ ਜਿਹੜੇ ਹਮੇਸ਼ਾ ਤੋਂ ਜਿਹੜੇ ਆ ਕਰਦੇ ਆ ਰਹੇ ਆ ਰਿਸਰਚ, ਉਹਨਾਂ ਦੇ ਲਈ ਵੀ ਇਹੀ ਜਿਹੜੇ ਦੋ ਕੁਐਸਚਨ ਆ। ਇੱਕ ਕਾਫੀ ਫੇਮਸ, ਮੈਨੂੰ ਉਹਨਾਂ ਦਾ ਨਾਮ ਨਹੀਂ ਯਾਦ, ਬਟ ਉਹ ਕੋਈ ਔਥਰ ਹੈਗੇ ਆ, ਤੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਦੋ ਪੋਸੀਬਿਲਿਟੀਜ਼ ਆ, ਜਾਂ ਤਾਂ ਇਸ ਯੂਨੀਵਰਸ ਚ ਹੋਰ ਲਾਈਫ ਵੀ ਹੈਗੀ ਆ, ਤੇ ਜਾਂ ਤਾਂ ਇਸ ਯੂਨੀਵਰਸ ਸਿਰਫ ਅਸੀਂ ਇਕੱਲੇ ਹੈਗੇ ਆ। ਜੇ ਕੋਈ ਹੋਰ ਹੈਗੀ ਆ ਤੇ ਇਹ ਵੀ ਸਕੈਰੀ ਆ, ਤੇ ਜੇ ਅਸੀਂ ਇਕੱਲੇ ਆ ਤੇ ਇਹ ਵੀ ਸਕੈਰੀ ਆ ਕਿ ਅਸੀਂ ਇਕੱਲੇ ਹੀ ਫਿਰਦੇ ਆ। ਸੋ ਇਹ ਚੀਜ਼ ਦੀ ਹਮੇਸ਼ਾ ਐਕਸਾਈਟਮੈਂਟ ਰਹੀ ਆ। ਤੇ ਸਾਇੰਸ ਦੀ ਜਿੱਦਾਂ ਤੁਸੀਂ ਗੱਲ ਕੀਤੀ, ਜਦੋਂ ਆਪਾਂ ਕਦੇ ਨਿਊਟਨ ਦੀ ਜਾਂ ਆਈਨਸਟਾਈਨ ਦੇ ਬਾਰੇ ਦੇਖਦੇ ਹਾਂ, ਤਾਂ ਪਹਿਲਾਂ ਅਸੀਂ ਦੇਖਦੇ ਕਿ ਜਦੋਂ ਸਕੂਲ ਚ ਪੜ੍ਹਦੇ ਹੁੰਦੇ ਸੀ, ਪਹਿਲਾਂ ਲਾਜ਼ ਆਉਂਦੇ ਹੁੰਦੇ ਸੀ ਸਾਇੰਸ ਚ, ਨਾ, ਕਿ ਨਿਊਟਨ ਦਾ ਜਿਹੜਾ ਲਾਅ ਆਫ ਥਰਮੋਡਾਇਨਾਮਿਕਸ, ਜਿਹੜਾ ਨਿਊਟਨ ਦਾ ਲਾਅ ਆਫ ਗ੍ਰੈਵਿਟੀ ਜਾਂ ਲਾਅ ਆਫ ਥਰਮੋਡਾਇਨਾਮਿਕਸ ਜਾਂ ਹੋਰ, ਪਰ ਹੁਣ ਸਾਇੰਸ ਚ ਤੁਸੀਂ ਦੇਖੋ ਤਾਂ ਥਿਊਰੀ ਤੁਹਾਨੂੰ ਜ਼ਿਆਦਾ ਸੁਣਨ ਨੂੰ ਮਿਲਦਾ, ਕਿਉਂਕਿ ਲਾਜ਼, ਜਦੋਂ ਤੁਸੀਂ ਲਾਜ਼ ਦੀ ਗੱਲ ਕਰਦੇ ਤਾਂ ਲਾਜ਼ ਨੂੰ ਮਤਲਬ ਬ੍ਰੇਕ ਕਰਨਾ ਪੋਸੀਬਲ ਨਹੀਂ। ਬਟ ਸਾਇੰਸ ਦੀ ਬਿਊਟੀ ਇਹੀ ਹੈ ਕਿ ਜਦੋਂ ਸਾਨੂੰ ਕੋਈ ਨਵੀਂ ਚੀਜ਼ ਮਿਲਦੀ ਆ ਤਾਂ ਅਸੀਂ ਪਿਛਲੀ ਚੀਜ਼ ਨੂੰ ਗਲਤ ਕਹਿੰਦੇ, ਅਸੀਂ ਨਹੀਂ ਕਹਿੰਦੇ ਕਿ ਨਹੀਂ ਅਸੀਂ ਇਹ ਉਸ ਟਾਈਮ, ਮਤਲਬ ਇੱਦਾਂ ਨਹੀਂ ਕਹਿੰਦੇ ਕਿ ਨਹੀਂ ਨਹੀਂ ਸਹੀ ਕਿਹਾ ਸੀ, ਹਨਾ। ਜਦੋਂ ਸਾਨੂੰ ਹੋਰ ਪ੍ਰੂਫ ਮਿਲਦੇ ਆ ਤਾਂ ਅਸੀਂ ਹੋਰ ਕਹਿ ਸਕਦੇ ਹਾਂ ਮੋਹਰੇ ਕਿ ਹਾਂ ਸਹੀ ਹੈਗਾ। ਸੋ ਇਸੇ ਚੀਜ਼ਾਂ ਨੂੰ ਸਾਰਾ ਲੈ ਕੇ ਜਾਣ ਲਈ ਜਿਹੜਾ ਨਾਸਾ ਨੇ ਜਾਂ ਬਾਕੀਆਂ ਨੇ ਵੀ, ਵੈਸੇ ਨਾਸਾ ਨੇ ਜਿਹੜੇ 3-4 ਜਿਹੜੇ, ਜਦੋਂ ਆਪਾਂ ਇੱਕ ਦੋ ਵਾਰ ਗੱਲ ਵੀ ਕੀਤੀ ਆ ਕਿ ਗਾਣੇ ਭੇਜੇ ਹੈਗੇ ਆ ਉਹਦੇ ਚ, ਹਨਾ, ਕੁਛ ਪਲੇਟ ਮਤਲਬ ਏਦਾਂ ਭੇਜੀ ਆ, ਲੈਂਗੁਏਜ ਅਲੱਗ ਅਲੱਗ ਭੇਜੀਆਂ ਹੈਗੀਆਂ ਲਿਖ ਕੇ ਕੋਡਿੰਗ ਕਰਕੇ ਉਹਨਾਂ ਦੀ, ਹਨਾ, ਤੇ ਉਹਨਾਂ ਨੂੰ ਜਿੱਦਾਂ ਵੋਇਜਰ ਕਹਿੰਦੇ ਆ, ਵੋਇਜਰ 2 ਅੱਜ ਤੱਕ ਵੋਇਜਰ ਗਏ ਹੈਗੇ ਆ, ਫਿਰ ਇੱਕ ਨਿਊ ਹਰਾਈਜ਼ਨ ਕਰਕੇ ਇੱਕ ਟੈਲੀਸਕੋਪ ਵਾਂਗੂ ਤੁਸੀਂ ਰੱਖ ਲਓ ਉਹ ਜਿਹੜਾ ਸਪੇਸ ਸ਼ਟਲ ਜਿਹੜਾ ਗਿਆ ਹੈਗਾ। ਸੋ ਜਿਹੜਾ ਵੋਇਜਰ ਇੱਕ ਅੱਜ ਤੋਂ ਜਿਹੜਾ ਪਹਿਲਾ ਮੈਨ ਮੇਡ, ਜਿਹੜਾ ਇਕਲੌਤਾ ਮਤਲਬ ਪਹਿਲਾ ਮੈਨ ਮੇਡ ਆਬਜੈਕਟ ਆ ਜਿਹੜਾ ਆਲਮੋਸਟ ਜਿਹੜਾ ਜਨਵਰੀ 2026 ਦੀ ਅਗਰ ਮੈਂ ਗੱਲ ਕਰਾਂ ਤਾਂ ਧਰਤੀ ਤੋਂ ਜਿਹੜਾ 2500 ਕਰੋੜ ਕਿਲੋਮੀਟਰ ਦੂਰ ਤੱਕ ਉਹ ਪਹੁੰਚ ਗਿਆ ਆ। ਮਤਲਬ ਇੰਨਾ ਦੂਰ ਆ ਕਿ ਉੱਥੇ ਤੱਕ ਜਿਹੜਾ ਇਨਫੋਰਮੇਸ਼ਨ ਪਹੁੰਚਣ ਲਈ ਇੱਕ ਦਿਨ ਲੱਗੂਗਾ। ਜੇ ਅੱਜ ਅਸੀਂ ਇੱਥੋਂ ਸਿਗਨਲ ਭੇਜਾਂਗੇ ਤਾਂ ਉੱਥੇ ਇੱਕ ਦਿਨ ਬਾਅਦ ਪਹੁੰਚੇਗਾ, ਔਰ ਮੁੜ ਕੇ ਸਾਡੇ ਕੋਲ ਇੱਕ ਦਿਨ ਬਾਅਦ ਜਿਹੜਾ ਉਹ ਸਿਗਨਲ ਵਾਪਸ ਆਊਗਾ।

0: ਪਲੈਨਟ ਹੈਗੇ ਆ ਤੇ ਕਿਉਂ ਨਹੀਂ ਦਿਖਦਾ ਹੈਗਾ, ਤਾਂ ਅਸੀਂ ਗੱਲ ਕਰਾਂਗੇ ਕਿ ਕੀ ਕੀ ਪੋਸੀਬਿਲਿਟੀਜ਼ ਹੈਗੀਆਂ ਇਹਦਾ, ਕੀ ਰੀਜ਼ਨ ਜਿਹੜਾ ਹੈਗਾ। ਸੋ ਅਸੀਂ ਇਹ ਮੰਨਦੇ ਹਾਂ ਕਿ ਬਿਲਕੁਲ ਹੋਊਗੀ ਲਾਈਫ, ਬਿਲਕੁਲ ਹੋ ਸਕਦਾ ਕਿ ਸਾਡੇ ਵਰਗੀ ਨਾ ਹੋਵੇ। ਔਰ ਇੱਕ ਹੋਰ ਚੀਜ਼ ਮੈਨੂੰ ਯਾਦ ਆ ਗਈ, ਜਿਵੇਂ ਅਸੀਂ ਜਦੋਂ ਲਾਈਫ ਦੀ ਗੱਲ ਕਰਦੇ ਤਾਂ ਅਸੀਂ ਇਹ ਦੇਖਦੇ ਹਾਂ, ਓਬਵੀਅਸਲੀ ਸਾਡੀ ਅੰਡਰਸਟੈਂਡਿੰਗ ਤਾਂ ਉਨੀ ਆ ਜਿੰਨੀ ਅਰਥ ਤੇ ਅਸੀਂ ਲਾਈਫ ਦੇਖਦੇ ਹਾਂ ਨਾ। ਸਾਨੂੰ ਅਰਥ ਤੇ ਲਾਈਫ ਪਤਾ ਕਿ ਕਾਰਬਨ ਬੇਸਡ ਸਾਡੀ ਲਾਈਫ, ਜਿਹੜੀ ਸਾਡੀ ਬੋਡੀ ਚ ਕਾਰਬਨ ਤੋਂ ਅਸੀਂ ਜਿਹੜਾ ਬਣੇ ਹੁੰਦੇ ਹਾਂ ਮੇਨਲੀ, ਹਨਾ। ਤੋ ਅਸੀਂ ਹਮੇਸ਼ਾ ਪੂਰੇ ਜਿਹੜਾ ਯੂਨੀਵਰਸਿਟੀ ਵੀ ਇਹੀ ਸੋਚਦੇ ਹਾਂ ਕਿ ਜੋ ਅਰਥ ਦੇ ਉੱਤੇ ਲਾਈਫ ਹੈਗੀ ਆ ਉਸੇ ਤਰ੍ਹਾਂ ਦੀ ਲਾਈਫ ਮੋਸਟਲੀ ਮੋਸਟ ਪ੍ਰੋਬੇਬਲੀ ਉੱਥੇ ਹੋਊਗੀ, ਬਟ ਜ਼ਰੂਰੀ ਨਹੀਂ ਹੈਗਾ ਕਿ ਉੱਥੇ ਇੱਦਾਂ ਦੀ ਲਾਈਫ ਹੋ ਸਕਦਾ ਕਿ ਜਿਹੜੇ ਹੋਰ ਕਿਤੇ ਜਿਹੜੇ ਜਿਹੜੇ ਏਲੀਅਨਸ ਜਾਂ ਲਾਈਫ ਹੈਗੀ ਆ ਉਹ ਮੀਥੇਨ ਬੇਸਡ ਹੋਵੇ। ਮਤਲਬ ਉਹ ਜਿੱਦਾਂ ਕੁਛ ਬੈਕਟੀਰੀਆਜ ਵੀ ਸਾਨੂੰ ਪਤਾ ਮੀਥੇਨ ਵਾਲੇ ਪਾਣੀ ਦੇ ਵਿੱਚ ਜਿਹੜਾ ਬਹੁਤ ਜਿਹੜੇ ਆ ਜਿਹੜੇ ਓਸ਼ੀਅਨਸ ਦੇ ਡੀਪ ਜਿਹੜਾ ਥਰਮਲ ਏਰੀਆ ਦੇ ਵਿੱਚ ਕੁਛ ਬੈਕਟੀਰੀਆ ਅਰਥ ਤੇ ਵੀ ਐਗਜ਼ਿਸਟ ਕਰਦੇ ਆ। ਸੋ ਹੋ ਸਕਦਾ ਬਹੁਤ ਹਾਰਸ਼ ਇਨਵਾਇਰਮੈਂਟ ਦੇ ਵਿੱਚ ਉਹ ਰਹਿੰਦੇ ਹੋਣ, ਹਨਾ। ਤੇ ਹੋ ਸਕਦਾ ਅਮੋਨੀਆ, ਮਤਲਬ ਅਮੋਨੀਆ ਵਾਲੀ ਲਾਈਫ, ਜਿੱਦਾਂ ਅਸੀਂ ਕਾਰਬਨ ਆਕਸੀਜਨ ਲੈਂਦੇ ਹਾਂ, ਹੋ ਸਕਦਾ ਅਮੋਨੀਆ ਦੇ ਨਾਲ ਮਤਲਬ ਅਮੋਨੀਆ ਸਾਹ ਲੈਂਦੇ ਹੋਣ, ਹਨਾ। ਸੋ ਡਿਫਰੈਂਟ ਡਿਫਰੈਂਟ ਤਰ੍ਹਾਂ ਦੀ ਹੋ ਸਕਦੀ ਆ। ਅਸੀਂ ਓਬਵੀਅਸਲੀ ਸਾਰੀਆਂ ਚੀਜ਼ਾਂ ਨੂੰ ਕੋਸ਼ਿਸ਼ ਕਰਦੇ ਹਾਂ ਸਟੱਡੀ ਕਰਨ ਦੀ ਕਿ ਬਾਕੀ ਚੀਜ਼ਾਂ ਵੀ, ਜਿਵੇਂ ਇੱਕ ਪਲੈਨਟ ਦੇ ਉੱਤੇ ਸਾਨੂੰ ਇੱਕ ਕੈਮੀਕਲ ਮਿਲਿਆ, ਉਹਦੀ ਮੈਂ ਅੱਗੇ ਗੱਲ ਕਰੂੰਗੀ। ਉਹ ਕੈਮੀਕਲ ਅਰਥ ਦੇ ਉੱਤੇ ਸਿਰਫ ਬੈਕਟੀਰੀਆਜ਼ ਜਿਹੜੇ ਆ ਮਾਈਕਰੋਬੀਅਲ ਲਾਈਫ ਤੋਂ ਪ੍ਰੋਡਿਊਸ ਹੁੰਦੇ ਆ, ਮਤਲਬ ਉਹ ਕੈਮੀਕਲੀ ਉੱਦਾਂ ਪ੍ਰੋਡਿਊਸ ਨਹੀਂ ਹੁੰਦੇ, ਸਿਰਫ ਇੱਕ ਲਾਈਫ ਕੋਈ ਇੰਡੀਵਿਜੁਅਲ ਸੋਰੀ ਮਤਲਬ ਮਾਈਕਰੋਬ ਹੀ ਉਹਨੂੰ ਪ੍ਰੋਡਿਊਸ ਕਰ ਸਕਦਾ। ਤੋ ਸਾਨੂੰ ਜਦੋਂ ਕਿਸੇ ਦੂਜੇ ਪਲੈਨਟ ਤੇ ਮਿਲਿਆ ਤਾਂ ਸਾਡਾ ਪਹਿਲਾਂ ਇਹੀ ਦਿਮਾਗ ਚ ਆਇਆ ਕਿ ਅੱਛਾ, ਅਗਰ ਇਹ ਅਰਥ ਤੇ ਸਿਰਫ ਲਾਈਫ ਦੁਆਰਾ ਹੀ ਪ੍ਰੋਡਿਊਸ ਕੀਤੀ ਜਾਂਦਾ ਇਹ ਕੈਮੀਕਲ, ਤੇ ਇਹਦਾ ਮਤਲਬ ਉੱਥੇ ਵੀ ਲਾਈਫ ਹੋ ਸਕਦੀ ਆ। ਬਟ ਓਬਵੀਅਸਲੀ ਜਦੋਂ ਅਸੀਂ ਹੋਰ ਸਟੱਡੀ ਕਰਦੇ ਹਾਂ, ਕਿਉਂਕਿ ਜਦੋਂ ਅਸੀਂ ਇੱਥੋਂ ਦੇਖਦੇ ਹਾਂ, ਅਸੀਂ ਟੈਲੀਸਕੋਪ ਜਿਹੜਾ ਜੇਮਸ ਵੈਬ ਟੈਲੀਸਕੋਪ ਆ ਜਿਹੜਾ ਅਸੀਂ ਭੇਜਿਆ ਹੈਗਾ, ਹਨਾ, ਨਾਸਾ ਨੇ ਭੇਜਿਆ ਹੈਗਾ, ਜਿਹਦਾ ਡਾਟਾ ਫ੍ਰੀਲੀ ਅਵੇਲੇਬਲ ਹੁੰਦਾ ਪੂਰੀ ਦੁਨੀਆਂ ਚ, ਰਿਸਰਚਰ ਕਿਤੇ ਵੀ ਬੈਠ ਕੇ ਜਿਹੜਾ ਉੱਥੋਂ ਡਾਟਾ ਲੈ ਕੇ ਉਹਦੀ ਜਿਹੜੀ ਅੱਗੇ ਸਰਚ ਕਰ ਸਕਦੇ ਆ। ਸੋ ਉਹ ਅਸੀਂ ਭੇਜਿਆ ਹੈਗਾ ਇੰਨੀ ਦੂਰ, ਬਟ ਜਦੋਂ ਅਸੀਂ ਇਹਨਾਂ ਦੀ ਮਾਈਕਰੋਬਸ ਦੀ ਗੱਲ ਕਰਦੇ ਤਾਂ ਸਾਨੂੰ ਪਤਾ ਉਹਨੂੰ ਅਸੀਂ ਟੈਲੀਸਕੋਪ ਨਾਲ ਨਹੀਂ ਦੇ ਸਕਦੇ, ਕਿਉਂਕਿ ਟੈਲੀਸਕੋਪ ਵੱਡੀਆਂ ਚੀਜ਼ਾਂ ਨੂੰ ਦੇਖਣ ਚ ਯੂਜ਼ ਹੁੰਦਾ ਆ। ਮਾਈਕਰੋਬਸ ਦੇਖਣ ਲਈ ਸਾਨੂੰ ਮਾਈਕਰੋਸਕੋਪ ਚਾਹੀਦੇ ਆ, ਹਨਾ, ਛੋਟੇ ਛੋਟੇ, ਜਿਨ੍ਹਾਂ ਚ ਅਸੀਂ ਜਿੱਦਾਂ ਅਸੀਂ ਸਾਇੰਸ ਕਲਾਸ ਚ ਦੇਖਦੇ ਹੁੰਦੇ ਸੀ। ਤੋ ਉੱਥੋਂ ਸੈਂਪਲ ਇਕੱਠੇ ਕਰਨੇ, ਜਿਵੇਂ ਮਾਰਸ ਤੇ ਰੋਵਰ ਗਿਆ ਹੈਗਾ, ਉੱਥੋਂ ਕੋਸ਼ਿਸ਼ ਹੈਗੀ ਆ ਉੱਥੋਂ ਸੈਂਪਲ ਲੈ ਕੇ ਆਉਣ ਦੀ, ਉਹਨੂੰ ਮਾਰਸ ਸੈਂਪਲ ਰਿਟਰਨ, ਇਹਨਾਂ ਦਾ ਮਿਸ਼ਨ ਆ ਨਾਸਾ ਦਾ, ਔਰ ਚਾਈਨਾ ਵੀ ਪਲਾਨ ਕਰ ਰਿਹਾ। ਬਟ ਹੁਣ ਤੁਹਾਨੂੰ ਪਤਾ ਹੀ ਆ ਕਿ ਟਰੰਪ ਐਡਮਿਨਿਸਟ੍ਰੇਸ਼ਨ ਨੇ ਨਾਸਾ ਦਾ ਬਜਟ ਵੀ ਘਟਾ ਦਿੱਤਾ, ਹਨਾ। ਸੋ ਹੋ ਸਕਦਾ ਕਿ ਉਹ ਪ੍ਰੋਜੈਕਟ ਥੋੜੇ ਡਿਲੇ ਹੋ ਜਾਣ, ਬਟ ਚਾਈਨਾ ਵੀ ਆਪਣਾ ਮਾਰਸ ਦੇ ਉੱਤੇ ਰੋਵਰ ਉਹਨਾਂ ਦਾ ਹੈਗਾ ਹੀ ਆ, ਤੇ ਉਹ ਵੀ ਟਰਾਈ ਕਰ ਰਿਹਾ ਕਿ ਉੱਥੋਂ ਸੈਂਪਲ ਲਿਆ ਕੇ ਫਿਰ ਉਹਨੂੰ ਇੱਥੇ ਸਰਚ ਮਤਲਬ ਇੱਥੇ ਲੈਬਸ ਦੇ ਵਿੱਚ ਉਹਨਾਂ ਦੀ ਸਟੱਡੀ ਕੀਤੀ ਜਾਵੇ, ਕਿਉਂਕਿ ਆਫਕੋਰਸ ਉੱਥੇ ਤੁਸੀਂ ਇੰਨੇ ਇੰਸਟਰੂਮੈਂਟ ਨਹੀਂ ਭੇਜ ਸਕਦੇ, ਹਨਾ, ਉੱਥੋਂ ਤੁਸੀਂ ਸੈਂਪਲ ਮੋਸਟਲੀ ਇਕੱਠੇ ਕਰ ਸਕਦੇ ਹਾਂ ਔਰ ਵਾਪਸ ਭੇਜ ਸਕਦੇ ਹਾਂ।
1: ਅੱਛਾ, ਇਹਦੇ ਚ ਹੁਣ ਤੱਕ ਕੁਛ ਮਿਲੇ ਹੈਗੇ ਨੇ ਕੋਈ ਪੋਸੀਬਲ ਸਾਇੰਸ ਇਸ ਕਿਸਮ ਦੀ ਲਾਈਫ ਦੇ, ਜਾਂ ਕਿਸੇ ਵੀ ਰਿਲੇਟਿਡ, ਜਾਂ ਮਤਲਬ ਦੂਰ ਦੂਰ ਤੱਕ ਰਿਲੇਟਿਡ ਨਾ ਵੀ ਹੋਵੇ, ਹੁਣ ਤੱਕ ਸਾਇੰਸ ਮਿਲੇ ਨੇ?
0: ਹਾਂਜੀ, ਹੁਣ ਅੱਛਾ, ਜਦੋਂ ਅਸੀਂ ਪੋਸੀਬਲ ਮਤਲਬ ਲਾਈਫ ਦੀ ਗੱਲ, ਜਦੋਂ ਅਸੀਂ ਇੱਥੇ ਬਹਿ ਕੇ ਅਸੀਂ ਕਹਿੰਦੇ ਕਿ ਟੈਲੀਸਕੋਪ ਤੇ ਇਹਦੇ ਕੁਛ ਮਤਲਬ ਕੁਛ ਤਰੀਕੇ ਹੁੰਦੇ ਅਸੀਂ ਕਿੱਦਾਂ ਲਾਈਫ ਲੱਭਦੇ, ਹਨਾ। ਇੱਕ ਅਸੀਂ ਬਾਇਓ ਸਿਗਨੇਚਰ ਕਹਿੰਦੇ, ਜਿੱਦਾਂ ਮੈਂ ਦੱਸਿਆ ਕਿ ਕੋਈ ਮੰਨ ਲਓ ਗੈਸ ਆ ਉੱਥੇ ਜਿਹੜੀ ਆ ਐਟਮੋਸਫੇਅਰ, ਮਤਲਬ ਉੱਥੇ ਕਿਸੇ ਵੀ ਪਲੈਨਟ ਦੇ ਵਿੱਚ ਔਰ ਕਿਸੇ ਵੀ ਪਲੈਨਟ ਦੇ ਮੂਨ ਦੇ ਵਿੱਚ ਵੀ ਹੋ ਸਕਦੀ ਹੈ ਇਹ, ਹਨਾ। ਜਿੱਦਾਂ ਅਸੀਂ ਆਪਣੇ ਜਦੋਂ ਮੂਨ ਦੀ ਗੱਲ ਕੀਤੀ ਸੀ, ਅਸੀਂ ਜਦੋਂ ਪੂਰੇ ਪਲੈਨਟਸ ਦੀ ਗੱਲ ਕੀਤੀ ਸੀ ਤਾਂ ਅਸੀਂ ਦੱਸੇ ਸੀ ਜੁਪੀਟਰ ਦਾ ਜਿਹੜਾ ਮੂਨ ਹੈਗਾ ਯੂਰੋਪਾ, ਉੱਥੇ ਵੀ ਸਾਨੂੰ ਲਾਈਫ ਦੇ ਸਾਈਨ ਮਿਲਿਆ, ਕਿਉਂਕਿ ਅਸੀਂ ਮੰਨਦੇ ਹਾਂ ਕਿ ਜਿੱਥੇ ਲਿਕੁਇਡ ਵਾਟਰ ਅਵੇਲੇਬਲ ਹੈਗਾ ਉੱਥੇ ਮੋਸਟ ਪੋਸੀਬਲ ਚਾਂਸਿਸ ਹੈਗੇ ਆ ਕਿ ਲਾਈਫ ਹੋਊਗੀ, ਹਨਾ। ਸੋ ਮੂਨ ਦੇ ਉੱਤੇ ਵੀ ਲਾਈਫ ਹੋ ਸਕਦੀ ਆ, ਜ਼ਰੂਰੀ ਨਹੀਂ ਕਿ ਉਹ ਪਲੈਨਟ ਨਹੀਂ ਹੈਗਾ ਤਾਂ ਨਹੀਂ ਹੋ ਸਕਦੀ। ਸੋ ਅਸੀਂ ਪਹਿਲਾਂ ਤਾਂ ਬਾਇਓ ਸਿਗਨੇਚਰਸ ਦੇਖਦੇ ਹਾਂ ਕਿ ਕੋਈ ਏਦਾਂ ਦੀ ਚੀਜ਼ ਸਾਨੂੰ ਮਿਲੇ ਜਿਹੜੀ ਸਾਨੂੰ ਪਤਾ ਹੋਵੇ ਕਿ ਐਨੀਮਲ ਜਿਹੜੇ ਆ ਉਹਨੂੰ, ਜਾਂ ਪਲਾਂਟਸ ਜਿਹੜੇ ਉਹਨੂੰ ਪ੍ਰੋਡਿਊਸ ਕਰਦੇ ਆ, ਜਾਂ ਐਲਗੀ ਉਹਨੂੰ ਪ੍ਰੋਡਿਊਸ ਕਰਦੀ ਆ, ਹਨਾ। ਤੇ ਦੂਜੀ ਚੀਜ਼ ਅਸੀਂ ਕੈਮੀਕਲ ਸਿਗਨੇਚਰ ਦੇਖਦੇ ਹਾਂ, ਮਤਲਬ ਕਿ ਉੱਥੇ ਦੇ ਐਟਮੋਸਫੇਅਰ ਦੇ ਵਿੱਚ ਕਿਹੜੀ ਕਿਹੜੀ ਤਰ੍ਹਾਂ ਦੀ ਗੈਸਿਸ ਪ੍ਰੈਜੈਂਟ ਹੈਗੀਆਂ, ਅਸੀਂ ਉਹ ਦੇਖਦੇ ਹਾਂ। ਤੇ ਇੱਕ ਹੋਰ ਚੀਜ਼ ਹੈਗੀ ਟੈਕਨੋ ਸਿਗਨੇਚਰ, ਜਿਹਨੂੰ ਅਸੀਂ ਕਹਿੰਦੇ ਹਾਂ, ਜਿਹਦਾ ਮਤਲਬ ਇਹ ਕਿ ਮੰਨ ਲਓ ਉੱਥੇ ਕੋਈ ਮਤਲਬ ਕਿਤੇ ਹੋਰ ਕੋਈ ਐਡਵਾਂਸ ਜਿਹੜੀ ਆ ਸਿਵਿਲਾਈਜੇਸ਼ਨ ਹੋਵੇ, ਜਿਵੇਂ ਅਸੀਂ ਆ ਹਿਊਮਨਸ, ਏਦਾਂ ਹੀ ਐਡਵਾਂਸਡ ਏਲੀਅਨਸ ਲੈਂਦੇ ਹੋਣ ਜਿਹੜੇ ਹੋ ਸਕਦਾ ਸਾਡੇ ਨਾਲ ਵੀ ਜ਼ਿਆਦਾ ਐਡਵਾਂਸ, ਉਹਨਾਂ ਦੇ ਕੋਲ ਟੈਕਨੀਕਸ ਹੋਣ, ਹਨਾ। ਤੋਂ ਅਸੀਂ ਇਹ ਦੇਖਦੇ ਹਾਂ ਕਿ ਜਿਵੇਂ ਜਦੋਂ ਅਸੀਂ ਅਰਥ ਤੇ ਦੇਖਦੇ ਹਾਂ ਸਾਨੂੰ ਪਤਾ ਕਿ ਹੁਣ ਸਾਡੇ ਕੋਲ ਇੰਨੀ ਐਡਵਾਂਸ ਟੈਕਨੀਕਸ ਆ ਤੇ ਅਸੀਂ ਕੀ ਕਰ ਰਹੇ, ਮਤਲਬ ਪੋਲਿਊਸ਼ਨ ਬਹੁਤ ਜ਼ਿਆਦਾ ਹੋ ਰਿਹਾ ਅਰਥ ਦੇ ਉੱਤੇ ਹਨਾ, ਤੇ ਸਾਨੂੰ ਆਰਟੀਫਿਸ਼ਲ ਲਾਈਟ ਅਗਰ ਸਪੇਸ ਸਟੇਸ਼ਨ ਤੋਂ ਤੁਸੀਂ ਦੇਖਦੇ ਹੋ ਤੁਹਾਨੂੰ ਦਿਖਦਾ ਹੈ ਕਿ ਆਰਟੀਫਿਸ਼ਲ ਲਾਈਟਿੰਗ, ਈਵਨ ਅਸੀਂ ਜਦੋਂ ਫਲਾਈਟ ਤੇ ਜਾਂਦੇ ਹਾਂ ਕਿਸੇ ਲੈਂਡ ਕਰਦੇ ਹਾਂ ਜਦੋਂ ਹਨਾ ਰਾਤ ਦੇ ਟਾਈਮ ਦੇ ਉੱਤੇ ਤਾਂ ਸਾਨੂੰ ਦਿਖਦੇ ਆ ਸਿਟੀ ਦੇ ਵਿੱਚ ਕਿੰਨੀਆਂ ਲਾਈਟਸ ਜਗ ਰਹੀਆਂ, ਤੋ ਇੱਦਾਂ ਦੇ

0: ਸਾਇੰਸ ਵੀ ਅਸੀਂ ਦੇਖਦੇ ਹਾਂ ਟੈਲੀਸਕੋਪ ਦੇ ਥਰੂ ਕਿ ਕਿਸੇ ਪਲੈਨਟ ਦੇ ਉੱਤੇ ਹੋ ਸਕਦਾ ਜਾਂ ਕਿਸੇ ਮੂਨ ਦੇ ਉੱਤੇ, ਸਾਨੂੰ ਇਸ ਤਰ੍ਹਾਂ ਦੇ ਸਾਈਨ ਮਿਲ ਜਾਣ ਜਿਹੜੇ ਸਾਨੂੰ ਇਹਨਾਂ ਚੀਜ਼ਾਂ ਬਾਰੇ ਦੱਸਣ। ਤੋ ਇਹਦੇ ਲਈ ਜਿਹੜੀ ਆ ਨਾਸਾ ਨੇ ਜਿਹੜਾ ਹੁਣ ਜੇਮਸ ਵੈਬ ਟੈਲੀਸਕੋਪ ਕੀਤਾ 2021 ਦੇ ਵਿੱਚ ਉਹਨਾਂ ਨੇ ਲਾਂਚ ਕੀਤਾ ਸੀ, ਤੇ ਹੁਣ ਉਹ ਨਵਾਂ ਵੀ ਲਾਂਚ ਕਰਨੇ ਜਾ ਰਿਹਾ। ਤੇ ਚਾਈਨਾ ਦਾ ਵੀ ਜਦੋਂ ਤੁਸੀਂ ਸਪੇਸ ਸਟੇਸ਼ਨ ਦੀ ਗੱਲ ਕੀਤੀ ਸੀ, ਉਹ ਵੀ ਨਵਾਂ ਜਿਹੜਾ ਟੈਲੀਸਕੋਪ ਬਣਾ ਰਿਹਾ ਨਾ। ਹੋਰ ਵੀ ਬਹੁਤ ਸਾਰੇ ਟੈਲੀਸਕੋਪ ਜਿਹੜੇ ਜਿਹੜੇ ਹੈਗੇ ਆ ਸਪੇਸ ਦੇ ਉੱਤੇ ਜਿਹੜੇ ਓਬਜ਼ਰਵ ਕਰਦੇ ਹੈਗੀ ਇਹਨਾਂ ਚੀਜ਼ਾਂ ਨੂੰ। ਤੋ ਕੀ ਕਰਦੇ ਆ ਕਿ ਜਿੱਦਾਂ ਹੁਣ ਸਾਡੇ ਐਟਮੋਸਫੇਅਰ ਦੇ ਵਿੱਚ ਸਾਨੂੰ ਪਤਾ ਕਾਰਬਨ ਡਾਈਆਕਸਾਈਡ ਹੈਗੀ ਆ, ਆਕਸੀਜਨ ਹੈਗੀ ਆ, ਜਾਂ ਮੀਥੇਨ ਹੈਗੀ, ਨਾਈਟ੍ਰੋਜਨ ਹੈਗੀ ਆ, ਹਨਾ। ਉਹਨਾਂ ਸਾਰੀਆਂ ਚੀਜ਼ਾਂ ਦੀ ਅਗਰ ਇਹਨਾਂ ਨੂੰ ਇੰਡੀਕੇਸ਼ਨ ਮਿਲਦੀ ਆ ਸਟੱਡੀ ਕਰਦੇ ਆ ਜਦੋਂ ਇਹ, ਤਾਂ ਇਹ ਅਸੀਂ ਮਤਲਬ ਮੰਨ ਸਕਦੇ ਆ ਕਿ ਹੋ ਸਕਦਾ ਕਿ ਇੱਥੇ ਜਿਹੜੀ ਆ ਲਾਈਫ ਹੁੰਦੀ ਹੋਵੇ, ਕਿਉਂਕਿ ਇਹ ਸਾਰੀਆਂ ਚੀਜ਼ਾਂ ਸਾਨੂੰ ਅਰਥ ਤੇ ਵੀ ਮਿਲਦੀਆਂ ਆ। ਤੇ ਹੋ ਸਕਦਾ ਕਿ ਉਹਨਾਂ ਨੂੰ ਫੋਟੋਸਿੰਥੈਸਿਸ ਦੇ ਕੋਈ ਸਾਈਨ ਮਿਲ ਜਾਣ ਉੱਥੇ, ਜਾਂ ਮਤਲਬ ਕੋਈ ਗੈਸਿਸ ਇਹੋ ਜਿਹੀਆਂ ਮਿਲ ਜਾਣ, ਹਨਾ। ਤੇ ਐਨੀਮਲ ਲਾਈਫ ਜਿਹੜੇ ਸਾਨੂੰ ਸੁਜੈਸਟ ਕਰਨ ਕਿ ਉੱਥੇ ਐਨੀਮਲ ਲਾਈਫ ਹੈਗੀ, ਜਿਹਨੂੰ ਅਸੀਂ ਬਾਇਓਸਿਗਨੇਚਰ ਕਹਿੰਦੇ ਹੈਗੇ ਆ। ਤੇ ਇੰਟੈਲੀਜੈਂਟ ਦੀ ਵੀ ਜਿਵੇਂ ਮੈਂ ਦੱਸਿਆ, ਤੋ ਮਾਰਸ ਦੇ ਉੱਤੇ ਜਿਹੜਾ ਇੱਕ 2025 ਦੇ ਵਿੱਚ ਜਿਹੜਾ ਇੱਕ ਇਹਨਾਂ ਨੇ ਰੋਵਰ ਭੇਜਿਆ, ਉੱਥੇ ਇਹਨਾਂ ਨੂੰ ਇੱਕ ਰੌਕ ਇਹੋ ਜਿਹੀ ਮਿਲੀ ਆ ਜਿੱਥੇ ਕੁਛ ਇਹਨਾਂ ਨੂੰ ਸਪੋਟਸ ਕਹਿੰਦੇ ਆ, ਇਹਨੂੰ ਲੈਪਰਡ ਸਪੋਟਸ ਕਹਿੰਦੇ ਆ, ਉਹ ਮਿਲੇ ਆ। ਜਿਹੜਾ ਰੌਕ ਦਾ ਨਾਮ ਚਿਆਵਾ ਫਾਲਸ ਕਰਕੇ ਰੌਕ ਦਾ ਨਾਮ ਆ। ਤੇ ਉਹਨਾਂ ਰੌਕਸ ਦੀ ਜਦੋਂ ਉਹਨਾਂ ਨੇ ਸਟੱਡੀ ਕੀਤੀ ਸਾਇੰਟਿਸਟ ਨੇ, ਤਾਂ ਉਹ ਇਹ ਮੰਨਦੇ ਆ ਕਿ ਇਹ ਰੌਕਸ ਹੋ ਸਕਦਾ ਕਿ, ਕਿਉਂਕਿ ਅਸੀਂ ਮੰਨਦੇ ਕਿ ਜਿਹੜਾ ਮਾਰਸ ਹੈਗਾ ਉਹ ਇਸ ਟਾਈਮ ਦੇ ਉੱਤੇ ਹੋ ਸਕਦਾ ਮੋਸਟਲੀ ਡੈਡ ਆ, ਬਟ ਚਲੋ ਰਿਸਰਚ ਚੱਲ ਰਹੀ ਹੈ ਕਿ ਸ਼ਾਇਦ ਹਜੇ ਵੀ ਕੋਈ ਮਾਈਕਰੋਬਸ ਕਿਤੇ ਪ੍ਰੈਜੈਂਟ ਹੋਣ। ਬਟ ਅਸੀਂ ਮੰਨਦੇ ਕਿ ਇਸ ਟਾਈਮ ਦੇ ਉੱਤੇ ਜਿਹੜਾ ਮਾਰਸ ਰੈਡ ਆ, ਬਟ ਇਸ ਡੈਡ ਆ, ਬਟ ਅਸੀਂ ਇਹ ਪਤਾ ਹੈ ਕਿ ਪਹਿਲਾਂ ਹੋ ਸਕਦਾ ਕਿ ਲਾਈਫ ਕਾਫੀ ਕਰੋੜਾਂ ਸਾਲਾਂ ਪਹਿਲਾਂ ਇੱਥੇ ਲਾਈਫ ਸੀਗੀ, ਜਿਵੇਂ ਅਰਥ ਦੇ ਉੱਤੇ ਲਾਈਫ ਆ, ਲਾਈਫ ਸ਼ੁਰੂ ਹੋਈ ਆ, ਮਾਈਕਰੋਬੀਅਲ ਲਾਈਫ ਹੋ ਸਕਦਾ ਮਾਰਸ ਦੇ ਉੱਤੇ ਹੋਵੇ। ਸੋ ਜਿਹੜੀ ਉਹਨਾਂ ਨੂੰ ਉੱਥੋਂ ਰੌਕਸ ਮਿਲੀਆਂ ਉਹ ਇੰਡੀਕੇਟ ਕਰਦੀਆਂ ਕਿ ਉੱਥੇ ਮਾਈਕਰੋਬਸ ਦੀ ਪ੍ਰੈਜੈਂਸ ਹੋ ਸਕਦੀ ਆ, ਹਨਾ। ਸੋ ਇਹਨੂੰ ਅੱਗੇ ਹੋਰ ਸਟੱਡੀ ਤਾਂ ਚਲੋ ਚੱਲ ਹੀ ਰਹੀ ਹੈ, ਕਿਉਂਕਿ ਜਿੱਦਾਂ ਮੈਂ ਦੱਸਿਆ ਇੱਕ ਸਾਨੂੰ ਸੈਂਪਲ ਇੱਥੇ ਵੀ ਅਰਥ ਦੇ ਉੱਤੇ ਲੈ ਕੇ ਆਉਣ ਦੀ ਲੋੜ ਹੁੰਦੀ ਆ, ਹਨਾ। ਤੇ ਅਸੀਂ ਸਿਰਫ ਉੱਥੋਂ ਹੀ ਨਹੀਂ ਸਾਰੀ ਫੋਟੋਜ਼ ਲੈ ਕੇ ਨਹੀਂ ਕਹਿ ਸਕਦੇ, ਮਤਲਬ ਐਜ਼ ਪ੍ਰੀਲਿਮਿਨਰੀ ਪ੍ਰਾਇਮਰੀ ਤੌਰ ਤੇ ਉਹਨਾਂ ਨੂੰ ਇਹ ਲੱਗ ਰਿਹਾ ਹੈ ਕਿ ਉੱਥੇ ਇਹ ਮਾਈਕਰੋਬਸ ਦੀ ਵਜ੍ਹਾ ਨਾਲ ਇਹ ਸਪੋਟ ਬਣੇ ਹੋ ਸਕਦੇ ਆ, ਹਨਾ। ਤੇ ਇੱਦਾਂ ਹੀ ਸੇਮ ਇੱਕ ਸਾਨੂੰ ਸੋਲਰ ਸਿਸਟਮ, ਜਿੱਦਾਂ ਸਾਡਾ ਸੋਲਰ ਸਿਸਟਮ ਆ, ਸੇਮ ਇੱਕ ਅਨਦਰ ਸੋਲਰ ਸਿਸਟਮ ਵੀ ਮਿਲਿਆ ਜਿਹਨੂੰ ਟ੍ਰੈਪਿਸਟ 1 ਕਰਕੇ ਨਾਮ ਦਿੱਤਾ ਹੈ ਸਾਇੰਟਿਸਟ ਨੇ। ਤੇ ਇਹ ਇੱਥੋਂ ਜਿਹੜਾ 147 ਲਾਈਟ ਈਅਰ ਦੂਰ ਆ ਅਰਥ ਤੋਂ, ਅਗਰ ਅਸੀਂ ਇੱਥੋਂ ਦੇਖਦੇ ਹਾਂ, ਹਨਾ। ਤੇ ਆਲਮੋਸਟ ਇਹਦੇ ਵਿੱਚ ਇੱਕ ਓਕੇ, ਇਹ ਜਿਹੜਾ ਸੋਲਰ ਸਿਸਟਮ ਹੈ ਸਾਡੇ ਸੋਲਰ ਸਿਸਟਮ ਵਰਗਾ ਹੀ ਹੈਗਾ ਆ, ਇਹਦੇ ਵਿੱਚ ਵੀ 7 ਮਤਲਬ ਇਹਦੇ ਵਿੱਚ 7 ਪਲੈਨਟ ਹੈਗੇ ਆ ਅਰਥ ਵਰਗੇ, ਅਰਥ ਦੇ ਆਲਮੋਸਟ ਬਰਾਬਰ ਬਰਾਬਰ ਸਾਈਜ਼ ਦੇ, ਕੋਈ ਥੋੜੇ ਵੱਡੇ ਜਾਂ ਕੋਈ ਛੋਟੇ ਹੈਗੇ ਆ। ਤੇ ਉਹਨਾਂ ਚ ਇੱਕ ਖਾਸ ਪਲੈਨਟ ਆ ਜਿਹਦਾ ਟ੍ਰੈਪਿਸਟ 1E ਕਰਕੇ ਨਾਮ ਹੈਗਾ ਆ, ਜਿਹਦਾ ਆਲਮੋਸਟ ਜਿਹੜਾ ਅਰਥ ਦਾ 0.9% ਜਿਹੜਾ ਉਹਦਾ ਸਾਈਜ਼ ਜਿਹੜਾ ਉਹਦਾ ਅਰਥ ਤੋਂ ਥੋੜਾ ਜਿਹਾ ਛੋਟਾ ਆ, ਔਰ ਮਾਸ ਜਿਹੜਾ ਅੱਧੇ ਤੋਂ ਥੋੜਾ ਜਿਹਾ ਜ਼ਿਆਦਾ ਹੈ ਅਰਥ ਦੇ, ਹਨਾ। ਜਿਹਨੂੰ ਅਸੀਂ ਜਿਹੜਾ ਇੱਕ ਅਨਦਰ ਰੈੱਡ ਸਟਾਰ ਜਿਵੇਂ ਸਾਡਾ ਸਟਾਰ ਹੈ, ਇੱਦਾਂ ਉਹਨਾਂ ਦਾ ਵੀ ਇੱਕ ਆਪਣਾ, ਕਿਉਂਕਿ ਸੇਮ ਹੀ ਨਾਮ ਆਲਮੋਸਟ ਇਹਨਾਂ ਨੇ ਦਿੱਤੇ, ਟ੍ਰੈਪਿਸਟ 1 ਕਰਕੇ ਜਿਹੜਾ ਸਟਾਰ ਦਾ ਨਾਮ ਆ, ਟ੍ਰੈਪਿਸਟ 1E ਕਰਕੇ ਇਸ ਗ੍ਰਹਿ ਦਾ ਨਾਮ ਆ, ਜਿੱਥੇ ਸਾਨੂੰ ਜਿਹਨੂੰ ਇਹ ਜਿਹੜਾ 2017 ਦੇ ਵਿੱਚ ਡਿਸਕਵਰ ਹੋਇਆ ਸੀ। ਤੇ ਇਹਦੇ ਉੱਤੇ ਵੀ ਹੋਰ ਰਿਸਰਚ ਚੱਲ ਰਹੀ ਹੈਗੀ ਆ, ਤੇ ਇਹਨਾਂ ਨੂੰ ਸਾਇੰਟਿਸਟ ਜਿਹੜੇ ਅਲੱਗ ਅਲੱਗ ਯੂਨੀਵਰਸਿਟੀਜ਼ ਦੇ ਸਾਇੰਟਿਸਟ ਜਿਹੜੇ ਆ ਰਿਸਰਚ ਕਰਦੇ ਕਰ ਰਹੇ ਹੈਗੇ ਆ, ਕਿਉਂਕਿ ਇਹਦਾ ਸਾਈਜ਼ ਅਰਥ ਦੇ ਵਰਗਾ ਔਰ ਇੱਕ ਰੌਕੀ ਪਲੈਨਟਸ ਹੈਗੇ ਆ। ਸੋ ਇਸ ਲਈ ਮੋਸਟ ਪ੍ਰੋਬੇਬਿਲਿਟੀ ਹੈਗੀ ਆ ਕਿ ਉੱਥੇ ਹੋ ਸਕਦਾ ਕਿ ਲਾਈਫ ਜਿਹੜੀ ਆ ਹੋਵੇ। ਔਰ ਸਾਨੂੰ ਇਹ ਵੀ ਲੱਗਦਾ ਕਿ ਉੱਥੇ ਨਾਈਟ੍ਰੋਜਨ ਐਟਮੋਸਫੇਅਰ, ਜਿੱਦਾਂ ਸਾਡੇ ਐਟਮੋਸਫੇਅਰ ਚ ਨਾਈਟ੍ਰੋਜਨ ਸਾਨੂੰ ਪਤਾ ਸਭ ਤੋਂ ਵੱਧ 71%, ਸੋ ਇੱਥੇ ਵੀ ਜਿਹੜਾ ਹੋ ਸਕਦਾ ਕਿ ਨਾਈਟ੍ਰੋਜਨ ਰਿਚ ਐਟਮੋਸਫੇਅਰ ਹੋਵੇ, ਤੇ ਨਾਲ ਲਿਕੁਇਡ ਵਾਟਰ ਵੀ ਪ੍ਰੈਜੈਂਟ ਹੋਵੇ, ਜਿਹੜਾ ਸਾਨੂੰ ਜਿਹਦੇ ਲਈ ਜਿਹੜਾ ਇਹਨੂੰ ਇੱਕ ਟੌਪ ਜਿਹੜਾ ਇੱਕ ਲਿਸਟ ਦੇ ਵਿੱਚ ਰੱਖ ਦਿੰਦਾ ਕਿ ਉੱਥੇ ਲਾਈਫ ਐਗਜ਼ਿਸਟ ਕਰ ਸਕਦੀ ਆ। ਹੁਣ ਇਹ ਜਦੋਂ ਮੈਂ ਗੱਲ ਕਰ ਰਹੀ ਹਾਂ ਕਿ ਐਟਮੋਸਫੇਅਰ ਦੀ ਚ ਆਹ ਗੈਸਿਸ ਹੋ ਸਕਦੀਆਂ, ਉਹ ਗੈਸਿਸ ਹੋ ਸਕਦੀਆਂ, ਹਨਾ, ਇਹ ਸਾਨੂੰ ਕਿਵੇਂ ਲੱਗਦਾ ਹੈ ਕਿ ਇਹ ਜਿਹੜੇ ਟੈਲੀਸਕੋਪ ਹੁੰਦੇ ਇੱਕ ਟੈਕਨੋਲੋਜੀ ਯੂਜ਼ ਕਰਦੇ ਜਿਹਨੂੰ ਅਸੀਂ ਟ੍ਰਾਂਸਮਿਸ਼ਨ ਸਪੈਕਟ੍ਰੋਸਕੋਪੀ ਕਹਿੰਦੇ ਹਾਂ। ਸੋ ਇਹਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਇੱਕ ਪਲੈਨਟ ਜਿਹੜਾ ਉਹਦਾ ਸਟਾਰ ਆ, ਜਿਵੇਂ ਸਾਡਾ ਸਨ ਹੈ ਮੰਨ ਲਓ, ਅਰਥ ਜਦੋਂ ਉਹਦੇ ਮੋਹਰਿਓਂ ਲੰਘ ਰਹੀ ਆ, ਹਨਾ, ਤੋ ਇਹ ਜਦੋਂ ਇਹ ਵੈਬ ਜਿਹੜਾ ਟੈਲੀਸਕੋਪ ਲੱਗਾ, ਜੇਮਸ ਵੈਬ ਟੈਲੀਸਕੋਪ, ਜਦੋਂ ਜਿਹੜੀ ਅਰਥ ਜਿਹੜੀ ਆ, ਇਹ ਮੈਂ ਸਿਰਫ ਐਜ਼ ਐਗਜ਼ਾਮਪਲ ਦੱਸ ਰਹੀ ਹਾਂ ਕਿ ਅਰਥ ਜਦੋਂ ਸਾਡੇ ਸਨ ਦੇ ਔਰ ਜੇਮਸ ਵੈਬ ਟੈਲੀਸਕੋਪ ਦੇ ਵਿਚਕਾਰ ਆਜੂਗੀ, ਤਾਂ ਅਸੀਂ ਜਿਹੜਾ ਟੈਲੀਸਕੋਪ ਹੈ ਇਹ ਨੋਟਿਸ ਕਰਦਾ ਹੈ ਕਿ ਜਿਹੜੀ ਲਾਈਟ, ਜਿਹੜੀ ਸਨ ਦੀ ਲਾਈਟ ਹੈਗੀ, ਉਹ ਜਦੋਂ ਅਰਥ ਦੇ ਐਟਮੋਸਫੇਅਰ ਚ ਪਾਸ ਹੁੰਦੀ ਆ, ਤਾਂ ਕਿੰਨੀ ਲਾਈਟ ਅਬਜ਼ੋਰਬ ਹੋ ਰਹੀ ਆ ਉਹਦੇ ਬੇਸਿਸ ਤੇ। ਇਹਨੂੰ ਮੈਂ ਈਜ਼ੀਲੀ ਸਮਝਾਉਂਗੀ, ਜਿਵੇਂ ਸਾਨੂੰ ਪਤਾ ਕਿ ਬਲੈਕ ਕਲਰ ਬਹੁਤ ਜ਼ਿਆਦਾ ਮਤਲਬ ਅਬਜ਼ੋਰਬ ਕਰਦਾ ਹਨਾ ਹੀਟ ਨੂੰ, ਔਰ ਵਾਈਟ ਸਾਨੂੰ ਪਤਾ ਰਿਫਲੈਕਟ ਕਰਦਾ ਆ, ਸੋ ਇਹਦੀ ਅਬਜ਼ੋਰਬੈਂਸ ਪਾਵਰ ਜਿਹੜੀ ਆ ਜਾਂ ਵੇਵ ਲੈਂਥ ਜਿਹੜੀ ਆ ਉਹ ਜਿਹੜੀ ਵਾਈਟ ਬਲੈਕ ਕਲਰ ਦੀ ਅਬਜ਼ੋਰਬ ਕਰਨ ਦੀ ਜਿਹੜੀ ਆ ਕੈਪੈਸਿਟੀ ਜ਼ਿਆਦਾ ਹੁੰਦੀ ਆ. ਸੋ ਸਿਮਿਲਰਲੀ ਹਰ ਗੈਸ ਹਰ ਕੈਮੀਕਲ ਡਿਫਰੈਂਟ ਅਮਾਊਂਟ ਜਿਹੜਾ ਆ ਲਾਈਟ ਦਾ ਅਬਜ਼ੋਰਬ ਕਰੂਗਾ, ਸੋ ਜਿੰਨੀ ਉਹ ਲਾਈਟ ਨੂੰ ਸੋਖ ਲੈਂਦਾ ਆ ਉਸ ਦੇ ਬੇਸਿਸ ਤੇ ਜਿਹੜਾ ਆ ਡਿਸਾਈਡ ਕਰਦੇ ਆ ਕਿ ਓਕੇ ਇਹ ਵਾਲਾ ਜਿਹੜਾ ਕੈਮੀਕਲ ਉੱਥੇ ਪ੍ਰੈਜੈਂਟ ਹੈਗਾ ਜਿਹੜਾ ਹੋ ਸਕਦਾ ਉਸ ਐਟਮੋਸਫੇਅਰ ਦੇ ਵਿੱਚ ਹਨਾ. ਤੇ ਸਿਮਿਲ ਮਤਲਬ ਇੱਦਾਂ ਦਾ ਹੀ ਇੱਕ ਜਿਹੜਾ ਕੈਮੀਕਲ ਜਿਹਨੂੰ ਡਾਈਮਿਥਾਇਲ ਸਲਫਾਈਡ ਕਰਕੇ DMS ਸ਼ਾਰਟ ਚ ਕਹਿ ਦਿੰਦੇ ਆ, DMS ਔਰ ਡਾਈਮਿਥਾਇਲ ਡਾਈ ਸਲਫਾਈਡ, ਉਹ ਇੱਕ ਹੋਰ ਪਲੈਨਟ ਦੇ ਉੱਤੇ ਮਿਲਿਆ ਜਿਹਨੂੰ K2-12-18b ਇਹਨਾਂ ਨੇ ਨਾਮ ਦਿੱਤਾ ਹੈ, ਜਿਹੜਾ ਅਰਥ ਤੋਂ ਲਗਭਗ 8 ਗੁਣਾ ਜਿਹੜਾ ਵੱਡਾ ਸਾਈਜ਼ ਹੈਗਾ ਮਾਸ ਹੈਗਾ ਤੇ ਸਾਈਜ਼ ਉਹਦਾ ਆਲਮੋਸਟ ਡਬਲ ਆ ਅਰਥ ਤੋਂ, ਤੇ ਇਹ ਜਿਹੜਾ ਅਰਥ ਤੋਂ 124 ਲਾਈਟ ਈਅਰ ਦੂਰ ਹੈਗਾ. ਤੇ ਇਹ ਵੀ ਅਸੀਂ ਇਹਦੇ ਤੇ ਵੀ ਸਾਨੂੰ ਇਹ ਕਿਉਂਕਿ ਇਹ ਜਿਹੜੇ ਦੋ ਕੈਮੀਕਲ ਮਿਲੇ ਹੈਗੇ DMS ਔਰ DMDS ਇਹ ਅਰਥ ਦੇ ਉੱਤੇ ਸਿਰਫ ਮਾਈਕਰੋਬਸ ਪ੍ਰੋਡਿਊਸ ਕਰਦੇ ਆ, ਸੋ ਇਸ ਲਈ ਸਾਨੂੰ ਇਹ ਲੱਗਦਾ ਹੈ ਕਿ ਮੇ ਬੀ ਹੋ ਸਕਦਾ ਕਿ ਉੱਥੇ ਵੀ ਮਾਈਕਰੋਬਸ ਹੋਣ ਜਿਹੜੇ ਇਸ ਕੈਮੀਕਲ ਨੂੰ ਪ੍ਰੋਡਿਊਸ ਕਰ ਰਹੇ ਆ. ਬਟ ਜਿੱਦਾਂ ਮੈਂ ਪਹਿਲਾਂ ਹੀ ਕਿਹਾ ਕਿ ਜ਼ਰੂਰੀ ਨਹੀਂ ਆ ਜਿਹੜੀ ਚੀਜ਼ ਅਰਥ ਤੇ ਜੇ ਕੋਈ ਕੈਮੀਕਲ ਅਰਥ ਦੇ ਉੱਤੇ ਪ੍ਰੋਡਿਊਸ ਹੋ ਰਿਹਾ ਹੈਗਾ ਆ ਮਾਈਕਰੋਬਸ ਦੇ ਨਾਲ, ਤਾਂ ਜ਼ਰੂਰੀ ਨਹੀਂ ਹੈਗਾ ਕਿ ਉਹ ਕਿਤੇ ਹੋਰ ਵੀ ਮਾਈਕਰੋਬਸ ਦੇ ਨਾਲ ਹੀ ਪ੍ਰੋਡਿਊਸ ਹੋ ਰਿਹਾ ਹੋਊਗਾ, ਕਿਉਂਕਿ ਇਹ ਵਾਲਾ ਕੈਮੀਕਲ ਸਾਨੂੰ ਯੂਨੀਵਰਸ ਦੇ ਵਿੱਚ ਹੋਰ ਸਪੇਸਿਸ ਦੇ ਵਿੱਚ ਵੀ ਕੁਛ ਮਿਲਿਆ ਹੈਗਾ. ਸੋ ਅਸੀਂ ਮੰਨਦੇ ਕਿ ਨੈਚੁਰਲੀ ਵੀ ਇਹ ਪ੍ਰੋਡਿਊਸ ਹੋ ਸਕਦਾ, ਜ਼ਰੂਰੀ ਨਹੀਂ ਕਿ ਕੋਈ ਐਨੀਮਲ ਆਪਣੀ ਜਾਂ ਮਾਈਕਰੋਬ ਆਪਣੀ ਐਕਟੀਵਿਟੀ ਦੇ ਦੌਰਾਨ ਹੀ ਇਹਨੂੰ ਪ੍ਰੋਡਿਊਸ ਕਰ ਰਿਹਾ ਹੈਗਾ.
1: ਰਾਈਟ ਰਾਈਟ ਰਾਈਟ. ਅੱਛਾ, ਮੇਰੇ ਕੋਲ ਕੁਛ ਹੋਰ ਵੀ ਸਵਾਲ ਹੈਗੇ ਨੇ, ਬਟ ਮੈਨੂੰ ਇਹ ਲੱਗਦਾ ਕਿ ਉਹ ਫਿਰ ਇੱਕ ਦੋ ਸਵਾਲ ਨੇ, ਉਹ ਥੋੜ੍ਹਾ ਜਿਹਾ ਲੰਬਾ ਚਲਾ ਜਾਣਾ. ਆਪਾਂ ਇੱਦਾਂ ਕਰਦੇ ਹਾਂ, ਇੱਕ ਬ੍ਰੇਕ ਲੈ ਲੈਂਦੇ, ਬ੍ਰੇਕ ਤੋਂ ਬਾਅਦ ਆ ਕੇ ਇਸੇ ਵਿਸ਼ੇ ਨੂੰ ਅੱਗੇ ਕੰਟੀਨਿਊ ਰੱਖਦੇ ਹਾਂ. ਏਲੀਅਨਸ ਦੇ ਉੱਤੇ ਜਿਹੜੀ ਗੱਲਬਾਤ ਸਾਡੀ ਹੋ ਰਹੀ ਹੈ, ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਕਰਦੇ ਹਾਂ ਗੱਲਾਂ ਬਾਤਾਂ ਦੀ ਡੀਪ ਟਾਕ ਸ਼ੋਅ ਦੇ ਵਿੱਚ.
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ. ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ.
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ.
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au.
4: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ.
5: ਉਹ ਜੋ ਹੁਕਮ ਮੇਰੀ ਸਰਕਾਰ.
4: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਉਹ ਅਕਸ਼ਰਾ ਜੂਲਰ ਦੀ ਦੂਜੀ ਲੋਕੇਸ਼ਨ ਹੈ, ਰਿਵਰ ਸਟੋਨ ਚ.
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ.
5: ਆਹੋ ਜੀ ਆਹੋ,
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰ ਸਟੋਨ ਵਿੱਚ ਵੀ ਤੁਹਾਡੀ ਸੇਵਾ ਵਿੱਚ.
1: ਪ੍ਰੋਗਰਾਮ ਡੀਪ ਟਾਕ ਸ਼ੋਅ ਚੱਲ ਰਿਹਾ ਜੀ ਇਸ ਵਕਤ, ਔਰ ਗੱਲ ਏਲੀਅਨਸ ਦੀ ਹੋ ਰਹੀ ਹੈ, ਜਿੱਦਾਂ ਪਿਛਲਾ ਸੈਗਮੈਂਟ ਹੈ ਜਿਹਦੇ 'ਚ ਥੋੜ੍ਹਾ ਸਾਇੰਟੀਫਿਕਲੀ ਸੰਦੀਪ ਜੀ ਨੇ ਦੱਸਿਆ ਕਿ ਕੀ ਵਾਕਈ ਏਲੀਅਨਸ ਹੈਗੇ ਨੇ, ਅਤੇ ਜੇ ਹੈਗੇ ਨੇ ਤਾਂ ਉਹਨਾਂ ਨੂੰ ਕਿੱਦਾਂ, ਉਹਨਾਂ ਦੀ ਸਟੱਡੀ ਜਿਹੜੀ ਹੈ ਕਿੱਦਾਂ ਕੀਤੀ ਜਾਂਦੀ ਹੈ, ਇਹ ਸਾਰਾ ਕੁਛ ਸਮਝ ਲੈਂਦੇ ਆਪਾਂ ਸੰਦੀਪ ਜੀ. ਇਹ ਸਾਰੀਆਂ ਗੱਲਾਂ ਹੁਣ ਤੱਕ ਮੋਟੇ ਮੋਟੇ ਤੌਰ 'ਤੇ ਸਮਝ ਲੱਗ ਰਹੀਆਂ ਨੇ, ਪੱਲੇ ਪੈ ਰਹੀਆਂ ਨੇ. ਸਾਇੰਸਦਾਨਾਂ ਨੇ ਜਿਹੜੇ ਨੇ ਕੁਛ ਪਲੈਨਟਸ ਰੂਲ ਆਊਟ ਕਰਤੇ ਪਹਿਲਾਂ ਰੱਖ ਕੇ, ਬੜੇ ਸਾਰੇ ਨਵੇਂ ਸਟਾਰਸ ਜਿਹੜੇ ਨੇ, ਇਨਫੈਕਟ ਤੁਸੀਂ ਦੱਸ ਰਹੇ ਸੀਗੇ ਕਿ ਇੱਕ ਹੋਰ ਗਲੈਕਸੀ ਜਿਹੜੀ ਹੈ ਸਾਡੇ ਵਾਲੀ ਮਿਲਕੀ ਵੇ ਗਲੈਕਸੀ ਤੋਂ ਵੀ ਪਰੇ ਦੀ ਗਲੈਕਸੀ ਤੱਕ ਦੇ ਸਬੂਤ ਇਕੱਠੇ ਕਰਨ ਲੱਗ ਪਏ ਨੇ. ਇਨਸਾਨ ਦੀ ਜ਼ਿੰਦਗੀ ਦੂਸਰਿਆਂ ਗ੍ਰਹਿਆਂ ਦੇ ਉੱਤੇ ਕਿਵੇਂ ਹੋ ਸਕਦੀ ਹੈ ਇਹਦੇ ਬਾਰੇ ਪਤਾ ਕੀਤਾ ਜਾ ਰਿਹਾ. ਚੰਨ ਤੱਕ ਚਲੇ ਗਏ ਹਾਂ, ਸੂਰਜ 'ਤੇ ਜਾਣ ਦੀਆਂ ਤਿਆਰੀਆਂ ਨੇ, ਏਲੀਅਨ ਕਾਹਤੇ ਨਹੀਂ ਹਾਲੇ ਤੱਕ ਲੱਭ ਸਕੇ ਹੈਗੇ. ਕੀ ਸਾਇੰਸ ਦੇ ਕੋਲ ਜਿਹੜੀ ਵੀ ਤਕਨੀਕ ਹੈਗੀ ਹੈ ਜਾਂ ਜੋ ਵੀ ਰਿਸੋਰਸਿਸ ਹੈਗੇ ਨੇ ਉਹ ਨਾ ਕਾਫੀ ਨੇ?
0: ਹਾਂਜੀ, ਇਹਦਾ ਥੋੜਾ ਜਿਹਾ ਮਿਕਸ ਜਿਹਾ ਆਂਸਰ ਹੈ. ਪਹਿਲਾਂ ਤਾਂ ਜਿਹੜੀ ਇਹ ਚੀਜ਼ ਇਹ, ਕਿਉਂਕਿ ਹਰ ਕਿਸੇ ਨੂੰ ਇਹ ਚੀਜ਼ ਹੁੰਦੀ ਹੈ ਨਾ, ਜਿੱਦਾਂ ਅਸੀਂ ਕਿਹਾ ਕਿ ਅਸੀਂ ਇੰਨੇ ਮਹਿੰਗੇ ਮਹਿੰਗੇ ਟੈਲੀਸਕੋਪ ਲਾ, ਇੰਨੀ ਦੂਰ ਤੱਕ ਚਲ ਗਿਆ, ਇੰਨੀ ਦੂਰ ਤੱਕ ਸਾਡਾ ਜਿਹੜਾ ਬਣਾਇਆ ਹੋਇਆ ਟੈਲੀਸਕੋਪ ਚਲੇ ਗਿਆ ਹਨਾ, ਤੇ ਫਿਰ ਵੀ ਇਹ ਕਿਉਂ ਨੀ ਲੱਭ ਰਿਹਾ। ਤੇ ਇਸ ਚੀਜ਼ ਨੂੰ ਕਈ ਵਾਰ ਅਸੀਂ ਜਿਹੜਾ ਗ੍ਰੇਟ ਸਾਇਲੈਂਸ ਦਾ ਨਾਮ ਵੀ ਦੇ ਦਿੰਦੇ ਹਾਂ ਕਿ ਇੰਨਾ ਟਾਈਮ ਹੋ ਗਿਆ ਸਾਨੂੰ ਨਾ, ਅਜੇ ਤੱਕ ਸਾਨੂੰ ਕੋਈ ਇੰਟੈਲੀਜੈਂਸ ਲਾਈਫ ਨੀ ਮਿਲੀ। ਹੁਣ ਇਹ ਸਵਾਲ ਅਸੀਂ ਸਾਰੇ ਹੀ ਪੁੱਛਦੇ ਹਾਂ, ਸਾਇੰਟਿਸਟ ਵੀ ਪੁੱਛਦੇ ਆ, ਆਮ ਲੋਕ ਵੀ ਪੁੱਛਦੇ ਆ, ਬਟ ਇਹ ਹੁੰਦਾ ਕਿ ਜਦੋਂ ਕੋਈ ਫੇਮਸ ਬੰਦਾ ਪੁੱਛਦਾ ਤਾਂ ਉਹ ਥੋੜਾ ਜ਼ਿਆਦਾ ਜਿਹੜੀ ਵੱਡੀ ਚੀਜ਼ ਹੋ ਜਾਂਦੀ ਹੈ ਨਾ। ਤੇ ਉਹ ਜੇ ਇੱਕ ਸਾਇੰਟਿਸਟ ਸੀਗਾ, ਇਟਾਲੀਅਨ ਅਮੈਰੀਕਨ ਸਾਇੰਟਿਸਟ ਸੀ, ਉਹਨਾਂ ਦਾ ਨਾਮ ਸੀ ਐਨਰਿਕੋ ਫਰਮੀ। ਉਹਨਾਂ ਦੇ ਨਾਮ ਤੇ ਫਰਮੀ ਪੈਰਾਡੋਕਸ ਕਰਕੇ ਇੱਕ ਏਲੀਅਨ ਦੇ ਨਾਲ ਹੀ ਚੀਜ਼ ਆ, ਜਦੋਂ ਉਹਦਾ ਮਤਲਬ ਉਹਨਾਂ ਨੇ ਜਦੋਂ ਇਹ ਗੱਲ ਪੁੱਛੀ, ਉਹ ਕਾਫੀ ਫੇਮਸ ਸੀ ਕਿਉਂਕਿ ਉਹਨਾਂ ਨੇ ਜਿਹੜਾ ਪੂਰੇ ਵਰਲਡ ਦਾ ਅੱਜ ਤੱਕ ਜਿਹੜਾ ਨਿਊਕਲੀਅਰ ਰਿਐਕਟਰ ਪਹਿਲਾ ਬਣਿਆ ਸੀਗਾ, ਮਤਲਬ ਜਿਹੜੇ ਬੋਮ ਤੁਸੀਂ ਦੇਖਦੇ ਹੋ ਉਹਦਾ ਨਿਊਕਲੀਅਰ ਰਿਐਕਟਰ, ਮਤਲਬ ਬੇਸਿਕ ਜਿਹੜੀ ਰਿਐਕਸ਼ਨ ਸੀ ਉਹ ਸਭ ਤੋਂ ਪਹਿਲਾਂ ਇਹਨੇ ਬਣਾਈ ਸੀਗੀ ਇਸ ਬੰਦੇ ਨੇ। ਤਾਂ ਕਦੇ ਬੈਠਾ ਐਵੇਂ ਆਪਣੇ ਦੋਸਤਾਂ ਨਾਲ ਕਾਫੀ ਕੁਫੀ ਪੀ ਰਿਹਾ ਹੋਣਾ, ਤੇ ਉਹਨੇ ਇਹ ਬੋਲਿਆ ਹੋਇਆ ਸੀ ਕਿ ਵੇਅਰ ਇਜ਼ ਐਵਰੀਬਡੀ, ਕਿ ਸਾਰੇ ਕਿੱਥੇ ਆ ਨਾ, ਕਿ ਅਸੀਂ ਇੰਨਾ ਕੁਛ ਸਰਚ ਕਰ ਰਹੇ ਹਾਂ ਸਾਨੂੰ ਨਹੀਂ ਮਿਲ ਰਹੇ ਹੈਗੇ। ਸੋ ਇੱਕ ਜਨਰਲ ਆਬਜ਼ਰਵੇਸ਼ਨ ਉਹਦੀ ਵੀ ਸੀਗੀ ਜਿਹੜੀ ਕਿ ਹਰ ਇੱਕ ਇਨਸਾਨ ਦੀ ਹੁੰਦੀ ਆ, ਕਿਉਂਕਿ ਅਸੀਂ ਕਹਿੰਦੇ ਹਾਂ ਕਿ ਇੰਨਾ ਕੁਛ ਹੈਗਾ, ਜਿੱਦਾਂ ਅਸੀਂ ਗੱਲ ਕੀਤੀ ਹੈ ਕਿ ਇੰਨੇ ਸਾਰੇ ਸਟਾਰਸ, ਇੰਨੇ ਸਾਰੇ ਪਲੈਨਟਸ ਹਨਾ, ਫਿਰ ਕੁਛ ਸਟਾਰ ਦੇ ਹੈਬੀਟੇਬਲ ਜ਼ੋਨ ਹੈਗੇ ਆ। ਜਿੱਦਾਂ ਹੈਬੀਟੇਬਲ ਜ਼ੋਨ ਦਾ ਮਤਲਬ ਹੁੰਦਾ ਕਿ ਅਰਥ ਮਤਲਬ ਕਿਸੇ ਵੀ ਸਟਾਰ ਤੋਂ, ਜਿਵੇਂ ਸਾਡਾ ਸਨ ਆ, ਉਹ ਤੋਂ ਕਿਸੇ ਪਲੈਨਟ ਦੀ ਇੰਨੀ ਕੁ ਦੂਰੀ ਹੋਵੇ ਕਿ ਨਾ ਤਾਂ ਉੱਥੇ ਬਹੁਤ ਜ਼ਿਆਦਾ ਠੰਡ ਹੋਵੇ ਕਿ ਉਹਦਾ ਪਾਣੀ ਬਰਫ਼ ਬਣ ਜਾਵੇ, ਔਰ ਨਾ ਹੀ ਇੰਨੀ ਜ਼ਿਆਦਾ ਗਰਮੀ ਹੋਵੇ ਕਿ ਪਾਣੀ ਜਿਹੜੀ ਬਹੁਤ ਜ਼ਿਆਦਾ ਮਤਲਬ ਪਾਣੀ ਉੱਥੇ ਭਾਫ਼ ਬਣ ਜਾਵੇ ਹਨਾ। ਇੱਕ ਐਗਜੈਕਟ ਮਤਲਬ ਇੱਕ ਪਰਫੈਕਟ ਲੋਕੇਸ਼ਨ ਜਿਹੜੀ ਆ ਹੋਵੇ ਪਲੈਨਟ ਦੀ, ਜਿਹਨੂੰ ਅਸੀਂ ਹੈਬੀਟੇਬਲ ਜ਼ੋਨ ਜਾਂ ਗੋਲਡੀ ਲੋਕ ਜ਼ੋਨ ਵੀ ਕਹਿ ਦਿੰਦੇ ਹਾਂ। ਸੋ ਏਦਾਂ ਦੀ, ਸੋ ਬਹੁਤ ਸਾਰੇ ਪਲੈਨਟਸ ਏਦਾਂ ਆ ਕਿ ਜਿਹੜੇ ਅਰਥ ਵਾਂਗੂ ਆਪਣੇ ਸਟਾਰ ਦੇ ਨਾਲ ਇੱਕ ਪਰਫੈਕਟ ਜਿਹੜੀ ਆ ਡਿਸਟੈਂਸ ਦੇ ਉੱਤੇ ਪ੍ਰੈਜੈਂਟ ਹੈਗੇ ਆ, ਬਟ ਫਿਰ ਵੀ ਉਹਨਾਂ ਚ ਸਾਨੂੰ ਲਾਈਫ ਜਿਹੜੀ ਆ ਨਹੀਂ ਮਿਲ ਰਹੀ ਹਨਾ। ਔਰ ਇਹ ਵੀ ਹੈਗਾ ਕਿ ਜਦੋਂ ਇੰਨੇ ਸਾਰੇ ਪਲੈਨਟ ਆ, ਉਹਨਾਂ ਚ ਇੰਟੈਲੀਜੈਂਟ ਲਾਈਫ ਵੀ ਮਤਲਬ ਜਿਹਨਾਂ ਕੋਲ ਟੈਕਨੋਲੋਜੀ ਬਹੁਤ ਜ਼ਿਆਦਾ ਹੋਵੇ ਉਹ ਵੀ ਡਿਵੈਲਪ ਹੋਣੇ ਚਾਹੀਦੇ ਸੀਗੇ ਹਨਾ। ਬਟ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜਦੋਂ ਨਹੀਂ ਮਿਲੀਆਂ ਤਾਂ ਕੁਛ ਲੋਕ ਇਹਦੇ ਲਈ ਦੋ ਚਾਰ ਚੀਜ਼ਾਂ ਜਿਹੜੀਆਂ ਕਹਿੰਦੇ ਆ ਕਿ ਇੱਕ ਤਾਂ ਇਹ ਹੋ ਸਕਦਾ ਹੈ ਕਿ ਜਿੱਦਾਂ ਅਸੀਂ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਦੀ ਯੂਜ਼ ਕਰਦੇ ਹਾਂ ਹਨਾ, ਕਿਉਂਕਿ ਸਾਡੇ ਕੋਲ ਅੱਜ ਤੱਕ ਇਹ ਰੇਡੀਏਸ਼ਨ ਹੈਗੀਆਂ, ਬਟ ਹੋ ਸਕਦਾ ਕਿ ਕਿਸੇ ਹੋਰ ਜਿਹੜੇ ਏਲੀਅਨਸ ਹੈਗੇ ਉਹ ਕਿਸੇ ਹੋਰ ਤਰ੍ਹਾਂ ਦੀਆਂ ਰੇਡੀਏਸ਼ਨ ਜਾਂ ਹੋਰ ਤਰ੍ਹਾਂ ਦੇ ਸਿਗਨਲ ਯੂਜ਼ ਕਰਦੇ ਹੋਣ ਇੱਕ ਦੂਜੇ ਨਾਲ ਕੰਟੈਕਟ ਕਰਨ ਲਈ ਹਨਾ, ਔਰ ਉਹ ਇੱਦਾਂ ਦੇ ਸਿਗਨਲ ਹੋਣ ਜਿਹਨਾਂ ਨੂੰ ਅੱਜ ਤੱਕ ਅਸੀਂ ਹਜੇ ਤੱਕ ਨਹੀਂ ਸਮਝ ਪਾਏ ਹੈਗੇ। ਉਹ ਬਹੁਤ ਛੋਟੇ ਲੈਵਲ ਤੇ ਮਤਲਬ ਐਟਮ ਦੇ ਲੈਵਲ ਤੇ ਵੀ ਜਾ ਕੇ ਚੀਜ਼ਾਂ ਹੁੰਦੀਆਂ, ਉਹ ਕਾਫੀ ਜਿਹੜਾ ਡੀਪ ਹੋ ਜਾਂਦਾ, ਬਟ ਕਹਿੰਦਾ ਮਤਲਬ ਕਿ ਕੁਛ ਮਤਲਬ ਸਾਡੇ ਤੋਂ ਵੀ ਐਡਵਾਂਸ ਟੈਕਨੋਲੋਜੀ ਜਿਹੜੀ ਆ ਉਹ ਯੂਜ਼ ਕਰਦੇ ਹੋਣ, ਇੱਕ ਤਾਂ ਇਹ ਰੀਜ਼ਨ ਹੋ ਸਕਦਾ ਹੈ। ਦੂਜਾ ਰੀਜ਼ਨ ਹੋ ਸਕਦਾ ਹੈ ਕਿ ਜਿੱਦਾਂ ਮੈਂ ਕਿਹਾ ਹੈ ਕਿ ਉਹ ਕਾਫੀ ਦੂਰ ਹੋ ਸਕਦੇ ਆ, ਮਤਲਬ ਲੱਖਾਂ ਕਰੋੜਾਂ ਲਾਈਟ ਈਅਰ ਦੂਰ ਹੋ ਸਕਦੇ ਆ ਸਾਡੇ ਤੋਂ, ਤਾਂ ਚਾਹੇ ਉਹ ਬਹੁਤ ਜ਼ਿਆਦਾ ਸੇਮ ਹੀ ਸਿਗਨਲ ਯੂਜ਼ ਕਰ ਰਹੇ ਹੋਣ ਸਾਡੇ ਵਾਲੇ ਜੋ ਅਸੀਂ ਕਰ ਰਹੇ ਹਾਂ, ਕਿਉਂਕਿ ਫਿਜ਼ਿਕਸ ਦੇ ਜਾਂ ਕੈਮਿਸਟਰੀ ਦੇ ਲਾਜ਼ ਜਿਹੜੇ ਆ ਉਹ ਯੂਨੀਵਰਸ ਚ ਸੇਮ ਹੀ ਰਹਿੰਦੇ ਆ। ਜੇ ਤੁਸੀਂ ਇੱਥੇ ਕਹਿੰਦੇ ਆ ਕਿ ਜਿਹੜੀ ਆ ਲਾਈਟ ਤੋਂ ਬਿਨਾਂ ਤੇਜ਼ ਹੋਰ ਕੋਈ ਚੀਜ਼ ਨਹੀਂ ਜਾ ਸਕਦੀ, ਤਾਂ ਪੂਰੇ ਯੂਨੀਵਰਸ ਚ ਇਹੀ ਲਾਅ ਜਿਹੜਾ ਚੱਲਦਾ ਹਨਾ, ਯੂਨੀਵਰਸ ਚ ਲਾਈਟ ਤੋਂ ਬਿਨਾਂ ਤੇਜ਼ ਕੋਈ ਨਹੀਂ ਚੀਜ਼ ਜਾ ਸਕਦੀ। ਤਾਂ ਉਹ ਸਕਦਾ ਕਾਫੀ ਦੂਰ ਹੋਣ ਤਾਂ ਉਹਨਾਂ ਦੇ ਸਿਗਨਲ ਸਾਡੇ ਤੱਕ ਆਉਂਦਿਆਂ ਦੇ ਪੇਟ ਜਿਹੜੇ ਆ ਫੇਡ ਹੋ ਜਾਂਦੇ ਹੋਣ, ਤੇ ਮੇ ਬੀ ਇਸ ਲਈ ਸਾਨੂੰ ਨਹੀਂ ਹੋ ਸਕਦੇ ਹਨਾ। ਅਸੀਂ ਹੋ ਸਕਦਾ ਰੋਂਗ ਫ੍ਰੀਕੁਐਂਸੀ ਤੇ, ਜਿੱਦਾਂ ਮੈਂ ਪਹਿਲਾਂ ਕਿਹਾ ਸਿਗਨਲ, ਜਿਵੇਂ ਮੰਨ ਲਓ ਅਸੀਂ ਸੁਣਨਾ ਰੇਡੀਓ, ਹਾਂਜੀ ਹੋਵੇ ਪਰ ABC ਰੇਡੀਓ ਫ੍ਰੀਕੁਐਂਸੀ ਲਗਾ ਦਈਏ ਹਨਾ, ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਜਾਂਦੀਆਂ। ਉਸ ਤੋਂ ਇਲਾਵਾ ਜਿਹੜਾ ਜ਼ੂ ਹਾਈਪੋਥੈਸਿਸ ਜਿਹੜਾ ਹੁੰਦਾ ਹੈ, ਉਹ ਇੱਕ ਜ਼ੂ ਹਾਈਪੋਥੈਸਿਸ ਕਰਕੇ ਜਿਹੜੀ ਅਸੀਂ ਚੀਜ਼ ਮੰਨਦੇ ਹਾਂ ਕਿ ਮੇ ਬੀ ਹੋ ਸਕਦਾ ਹੈ ਕਿ ਸਾਡੇ ਤੋਂ ਜਿਹੜੀਆਂ ਵੱਧ ਕੇ ਐਡਵਾਂਸ ਜਿਹੜੀਆਂ ਮਤਲਬ ਜ਼ਿਆਦਾ ਹਾਈਟੈਕ ਏਲੀਅਨਸ ਹੋਊਗੇ, ਮੇ ਬੀ ਉਹ ਸਾਡੇ ਨਾਲ ਬਹੁਤਾ ਜ਼ਿਆਦਾ ਕੰਟੈਕਟ ਕਰਨਾ ਹੀ ਨਹੀਂ ਚਾਹੁੰਦੇ, ਮੇ ਬੀ ਉਹਨਾਂ ਨੂੰ ਉਹਨਾਂ ਤੱਕ ਸਾਡੇ ਸਿਗਨਲ ਪਹੁੰਚ ਰਹੇ ਆ, ਬਟ ਜਿਵੇਂ ਮੂਵੀਜ਼ ਚ ਹੁੰਦਾ ਨਾ ਕਿ ਉਹ ਸਾਨੂੰ ਦੇਖ ਰਿਹਾ ਬਟ ਅਸੀਂ ਉਹਨਾਂ ਨੂੰ ਦੇਖ ਨਹੀਂ ਪਾ ਰਹੇ, ਤੇ ਨਾ ਹੀ ਉਹ ਸਾਡੇ ਨਾਲ ਕੰਟੈਕਟ ਕਰਨਾ ਚਾਹ ਰਹੇ ਆ ਹਨਾ। ਤੇ ਇੱਕ ਅਸੀਂ ਕਹਿੰਦੇ ਹਾਂ ਕਿ ਇਹ ਵੀ ਹੋ ਸਕਦਾ ਕਿ ਜਿੱਦਾਂ ਫੋਰੈਸਟ ਦੇ ਵਿੱਚ ਹੁੰਦਾ, ਇਹਨੂੰ ਡਾਰਕ ਫੋਰੈਸਟ ਥਿਊਰੀ ਕਰਕੇ ਨਾਮ ਦਿੱਤਾ ਹੈ, ਕਿ ਜਿਵੇਂ ਫੋਰੈਸਟ ਹੁੰਦਾ ਕਿ ਛੋਟੇ ਜਾਨਵਰ ਜਿਹੜੇ ਆ ਜਾਂ ਜਿਹੜੇ ਬਚ ਕੇ ਰਹਿੰਦੇ ਆ, ਸ਼ਾਂਤ ਰਹਿੰਦੇ ਆ ਜਦੋਂ, ਤਾਂ ਕਿ ਉਹ ਆਪਣੇ ਆਪ ਨੂੰ ਬਚਾ ਸਕਣ ਹਨਾ ਹੰਟਰਸ ਤੋਂ ਜਾਂ ਦੂਜੇ ਜਾਨਵਰਾਂ ਤੋਂ, ਤਾਂ ਮੇ ਬੀ ਹੋ ਸਕਦਾ ਕਿ ਇਸ ਲਈ ਉਹ ਜਿਹੜਾ ਸਾਡੇ ਨਾਲ ਕੰਟੈਕਟ ਨਹੀਂ ਕਰ ਰਹੇ। ਸੋ ਜਿੰਨੀਆਂ ਪੋਸੀਬਿਲਿਟੀਜ਼ ਲਾਈਫ ਮਿਲਣ ਦੀਆਂ ਆ, ਉਨੀਆਂ ਹੀ ਪੋਸੀਬਿਲਿਟੀਜ਼ ਜਿਹੜੀਆਂ ਇਸ ਚੀਜ਼ ਦੀਆਂ ਹੈ ਕਿ ਮੇ ਬੀ ਉਹ ਸਾਡੇ ਨਾਲ ਜਾਣ ਬੁੱਝ ਕੇ ਕੰਟੈਕਟ ਨਹੀਂ ਕਰ ਰਹੇ, ਜਾਂ ਮੇ ਬੀ ਉਹ ਬਹੁਤ ਦੂਰ ਪ੍ਰੈਜੈਂਟ ਹੈਗੇ ਆ ਕਿ ਅਸੀਂ ਅੱਜ ਤੱਕ ਉਹਨਾਂ ਨੂੰ ਲੱਭ ਨਹੀਂ ਪਾ ਰਹੇ ਹੈਗੇ। ਹਾਂਜੀ, ਔਰ ਦੂਜੀ ਗੱਲ, ਕਿਉਂਕਿ ਅਸੀਂ ਹਰ ਇੱਕ ਪਲੈਨਟ ਤੇ ਜਾ ਵੀ ਨਹੀਂ ਸਕਦੇ ਹੈਗੇ, ਇੰਨੇ ਸਾਰੇ ਪਲੈਨਟ ਤੇ ਜਾਣਾ ਤਾਂ ਬਹੁਤ ਹੈ ਨਾ, ਬਹੁਤ ਔਖਾ ਹੈ, ਔਰ ਪੈਸਾ ਵੀ ਇੰਨਾ ਬਹੁਤ ਜ਼ਿਆਦਾ ਚਾਹੀਦਾ ਔਰ ਟੈਕਨੋਲੋਜੀ ਬਹੁਤ ਚਾਹੀਦੀ ਆ ਤੇ ਉਹ ਸਾਰੀਆਂ ਚੀਜ਼ਾਂ ਲਈ ਤੇ ਇਹ ਸਾਰੀ ਚੀਜ਼ਾਂ ਹੋ ਸਕਦੀਆਂ ਕਿ ਹੋ ਸਕਦਾ ਏਲੀਅਨਸ ਪ੍ਰੈਜੈਂਟ ਹੈਗੇ ਆ ਬਟ ਸਾਡਾ ਹਜੇ ਤੱਕ ਉਹਨਾਂ ਨਾਲ ਕੰਟੈਕਟ ਨਹੀਂ ਜਿਹੜਾ ਹੋ ਪਾ ਰਿਹਾ ਹੈਗਾ
1: ਰਾਈਟ ਰਾਈਟ ਅੱਛਾ ਮੈਂ ਇਹਦਾ ਤਾਂ ਚਲੋ ਆਨਸਰ ਮਿਲ ਹੀ ਗਿਆ ਹੈਗਾ ਵੀ ਕਿੱਥੇ ਹੋ ਸਕਦੇ ਹੈਗੇ ਨੇ ਇੱਕ ਬਚਪਨ ਦੇ ਵਿੱਚ ਗੱਲ ਸੁਣਦੇ ਹੁੰਦੇ ਸੀਗੇ ਕਿ ਉਹ ਫਲਾਣੀ ਜਗ੍ਹਾ ਯੂ ਐਫ ਓ ਡਿੱਗ ਪਿਆ ਉਹ ਫਲਾਣਿਆਂ ਨੇ ਯੂ ਐਫ ਓ ਭਾਲ ਲਿਆ ਜਾਂ ਹੈ ਨਾ ਉਹਨਾਂ ਨੇ ਰੋਕ ਲਿਆ ਅਸਲ 'ਚ ਯੂ ਐਫ ਓ 'ਤੇ ਵੀ ਬੜੀਆਂ ਸਾਰੀਆਂ ਫਿਲਮਾਂ ਡਾਕੂਮੈਂਟਰੀਜ਼ ਦੇਖ ਚੁੱਕੇ ਹੈਗੇ ਯੂ ਐਫ ਓ ਕੀ ਚੀਜ਼ ਹੈਗਾ ਅਤੇ ਵਾਕਈ ਕੀ ਇਹ ਰੀਅਲ ਹੈਗੇ ਨੇ ਕਿ ਏਲੀਅਨਸ ਯੂ ਐਫ ਓ 'ਚ ਟਰੈਵਲ ਕਰਦੇ ਨੇ
0: ਹਾਂਜੀ ਯੂਐਫਓ ਦਾ ਵੈਸੇ ਬੇਸਿਕਲੀ ਮਤਲਬ ਹੁੰਦਾ ਹੈ ਅਨਆਡੈਂਟੀਫਾਈਡ ਆਬਜੈਕਟ ਸਾਨੂੰ ਪਤਾ ਹੈ ਨਾ ਉਹਦਾ ਮਤਲਬ ਹੈ ਕਿ ਕੋਈ ਵੀ ਚੀਜ਼ ਜਿਹੜੀ ਸਾਨੂੰ ਆਡੈਂਟੀਫਾਈ ਨਹੀਂ ਹੋ ਰਹੀ ਜਿਹਨੂੰ ਅਸੀਂ ਪਛਾਣ ਨਹੀਂ ਪਾ ਰਹੇ ਕਿ ਉਹ ਕੀ ਆ ਹਨਾ ਤੋ ਅਸੀਂ ਉਹਨੂੰ ਨਾਮ ਦੇ ਦਿੰਦੇ ਹਾਂ ਕਿ ਇੱਥੇ ਏਲੀਅਨ ਹੈਗੇ ਆ ਤੋ ਜਦੋਂ ਤੁਸੀਂ ਅਮੈਰੀਕਾ ਦੇ ਵਿੱਚ ਇੱਕ ਏਰੀਆ 51 ਕਰਕੇ ਜਗ੍ਹਾ ਜਿਹੜੀ ਅਮੈਰੀਕਨ ਇਹ ਆਪਣੇ ਸੀਕਰੇਟ ਉਹਦੇ ਲਈ ਮਤਲਬ ਆਰਮੀ ਦਾ ਜਾਂ ਕੁਛ ਉਹਨਾਂ ਦਾ ਬੇਸ ਹੈਗਾ ਉੱਥੇ ਬਟ ਉਹ 60-70s ਦੇ ਵਿੱਚ ਕਾਫੀ ਗੱਲ ਉੜੀ ਸੀਗੀ ਕਿ ਉੱਥੇ ਏਲੀਅਨਸ ਰੱਖੇ ਹੋਏ ਆ ਨਾਸਾ ਯੂ ਐਸ ਨੇ ਔਰ ਉਹਨਾਂ ਤੋਂ ਹਾਈ ਟੈਕਨੋਲੋਜੀ ਲੈ ਰਹੇ ਆ ਉਹ ਸਾਰੀਆਂ ਚੀਜ਼ਾਂ ਤੋ ਕਾਫੀ ਸਾਰੇ ਉਹਨਾਂ ਦੇ ਆਪਣੇ ਪਾਇਲਟਸ ਨੇ ਵੀ ਇਹ ਰਿਪੋਰਟ ਕੀਤਾ ਸੀ ਕਿ ਸਾਨੂੰ ਇੱਦਾਂ ਦੀਆਂ ਚੀਜ਼ਾਂ ਦਿਖੀਆਂ ਹੈਗੀਆਂ ਕਿ ਜਿਹਨਾਂ ਨੂੰ ਉਹਨਾਂ ਨੂੰ ਪਤਾ ਨਹੀਂ ਹੈਗਾ ਕਿ ਉਹ ਕੀ ਹੈਗੇ ਆ ਸੋ ਇੱਦਾਂ ਦੀਆਂ ਜਿਹੜੀਆਂ ਰਿਪੋਰਟਸ ਕਾਫੀ ਮਿਲੀਆਂ ਹੈਗੀਆਂ ਬਟ ਇਹਦਾ ਕੋਈ ਕਨਵਿੰਸਿੰਗ ਜਿਹੜਾ ਐਵੀਡੈਂਸ ਨਹੀਂ ਹੈਗਾ ਕਿ ਉਹ ਐਕਚੁਅਲ ਚ ਕੋਈ ਏਲੀਅਨ ਆਏ ਹੈਗੇ ਆ ਕਿਸੇ ਹੋਰ ਜਗ੍ਹਾ ਤੋਂ ਹੁਣ ਇਹਦਾ ਵੀ ਇੱਕ ਰੀਜ਼ਨ ਇਹ ਹੈਗਾ ਕਿ ਕਿਉਂਕਿ ਚਾਹੇ ਸਾਨੂੰ ਕਿਤੇ ਵੀ ਲਾਈਫ ਮਿਲ ਸਕਦੀ ਆ ਨਾ ਸਾਨੂੰ ਮਾਰਸ ਦੇ ਉੱਤੇ ਜਿਹੜੀ ਆ ਮਾਈਕਰੋਬਸ ਮਿਲ ਸਕਦੇ ਆ ਜਾਂ ਹੋ ਸਕਦਾ ਵੀਨਸ ਦੇ ਉੱਤੇ ਸਾਨੂੰ ਜਿਹੜਾ ਪਲੈਨਟ ਆ ਉਹਦੇ ਉੱਤੇ ਮਾਈਕਰੋਬਸ ਮਿਲ ਜਾਣ ਜਾਂ ਫਿਰ ਕੋਈ ਹੋਰ ਸਿਗਨਲ ਮਿਲ ਜਾਵੇ ਇੰਟੈਲੀਜੈਂਟ ਬੀਂਗਸ ਤੋਂ ਪਰ ਜਦੋਂ ਅਸੀਂ ਯੂਐਫਓਜ਼ ਦੀ ਗੱਲ ਕਰੀਏ ਤਾਂ ਯੂਐਫਓ ਜਿਵੇਂ ਅਗਰ ਕੋਈ ਯੂਐਫਓ ਹੋਵੇ ਤਾਂ ਇਹਦਾ ਮਤਲਬ ਕਿ ਉਹ ਬਹੁਤ ਜਦੋਂ ਅਸੀਂ ਮੂਵੀਜ਼ 'ਚ ਵੀ ਦੇਖਦੇ ਕਿ ਇਹਦਾ ਮਤਲਬ ਬਹੁਤ ਸਪੀਡ ਨਾਲ ਆ ਰਿਹਾ ਹਨਾ ਉਹ ਬਹੁਤ ਜ਼ਿਆਦਾ ਜਿਹੜੀ ਆ ਉਹਦੀ ਲਾਈਟ ਹੈਗੀ ਉਹ ਸਾਰੀਆਂ ਚੀਜ਼ਾਂ ਸੋ ਸਪੀਡ ਨਾਲ ਜਿੱਦਾਂ ਮੈਂ ਕਿਹਾ ਕਿ ਇੱਕਦਮ ਕੋਈ ਚੀਜ਼ ਹਜੇ ਤੱਕ ਇਹ ਨਹੀਂ ਪੋਸੀਬਲ ਨਾ ਹੀ ਸਾਨੂੰ ਲੱਗਦਾ ਕਿ ਇੱਦਾਂ ਹੈਗਾ ਹੈ ਕਿ ਇੱਕਦਮ ਹੀ ਕੋਈ ਚੀਜ਼ ਤੁਹਾਡੇ ਸਾਹਮਣੇ ਪ੍ਰਗਟ ਹੋ ਜਾਵੇ ਉਹ ਸਾਰਾ ਮੂਵੀਜ਼ 'ਚ ਹੀ ਹੋ ਸਕਦਾ ਸੋ ਯੂਐਫਓ ਦੀ ਹਜੇ ਤੱਕ ਕੋਈ ਐਕਚੁਅਲ ਮਤਲਬ ਐਵੀਡੈਂਸ ਇਹੋ ਜਿਹਾ ਨਹੀਂ ਮਿਲਿਆ ਜਿਹਨੇ ਸਾਨੂੰ ਇਹ ਕਿਹਾ ਹੋਵੇ ਕਿ ਹਾਂ ਇਹ ਕਿਤੇ ਬਾਹਰੋਂ ਆਇਆ ਹੈਗਾ ਤੇ ਉਹ ਜਿਹੜਾ ਜਿੱਦਾਂ ਮੈਂ ਏਰੀਆ 51 ਦੀ ਗੱਲ ਕੀਤੀ ਜਾਂ ਹੋਰ ਵੀ ਆ ਉਹ ਬਾਅਦ ਵਿੱਚ ਯੂਐਸ ਗਵਰਨਮੈਂਟ ਨੇ ਵੀ ਇਹ ਕਲੀਅਰ ਕੀਤਾ ਕਿ ਉਹ ਉਹਨਾਂ ਦੇ ਆਪਣੇ ਵਰਲਡ ਵਾਰ ਦੇ ਟਾਈਮ ਦੇ ਉੱਤੇ ਕੋਈ ਐਵੇਂ ਦੇ ਮਤਲਬ ਕੋਈ ਨਵੇਂ ਉਹ ਪਲੇਨਸ ਵਗੈਰਾ ਜਾਂ ਫਾਈਟਰ ਜੈਟ ਤਿਆਰ ਕਰ ਰਹੇ ਸੀਗੇ ਜਿਹੜੇ ਜਿਹਨਾਂ ਦੇ ਬਾਰੇ ਪੂਰੇ ਵਰਲਡ ਨੂੰ ਉਹਨਾਂ ਨਹੀਂ ਪਤਾ ਸੀ ਔਰ ਨਹੀਂ ਦੱਸਣਾ ਚਾਹੁੰਦੇ ਸੀ ਹਨਾ ਇੱਕ ਤਰ੍ਹਾਂ ਮਤਲਬ ਕਾਫੀ ਪਾਵਰਫੁਲ ਜਿਹੜੇ ਜੈਟ ਸੀਗੇ ਸੋ ਇਸ ਲਈ ਕਿਸੇ ਨੂੰ ਉਹਦੇ ਬਾਰੇ ਜ਼ਿਆਦਾ ਪਤਾ ਨਹੀਂ ਸੀਗਾ ਤਾਂ ਨੋਰਮਲ ਜਿੱਦਾਂ ਆਪਾਂ ਪਹਿਲਾਂ ਸ਼ੁਰੂ ਚ ਗੱਲ ਕੀਤੀ ਸੀ ਕਿ ਆਪਣਾ ਧਿਆਨ ਉਦਨ ਚਲੇ ਜਾਂਦਾ ਕਿ ਨਹੀਂ ਮੇ ਬੀ ਇਹ ਕਿਤੇ ਬਾਹਰੋਂ ਆਈ ਆ ਚੀਜ਼ ਹਨਾ ਸੋ ਹਾਂਜੀ ਅਜੇ ਤੱਕ ਨਹੀਂ ਇਹ ਲੱਗਦਾ ਸਾਨੂੰ ਕਿ ਯੂਐਫਓ ਮਤਲਬ ਯੂਐਫਓ ਜਿਹੜਾ ਸੀ ਇਹ ਏਲੀਅਨਸ ਦੇ ਇੱਕ ਜਹਾਜ਼ ਦੇ ਤੌਰ ਤੇ ਕਹਿੰਦੇ ਆ ਕਿ ਉਹ ਐਗਜ਼ਿਸਟ ਕਰਦਾ ਐਕਚੁਅਲ ਚ ਕੋਈ ਇਹਦਾ ਨਾ ਸਾਨੂੰ ਨਹੀਂ ਮਿਲਿਆ ਹੈਗਾ
1: ਰਾਈਟ ਰਾਈਟ ਟਰੈਵਲ ਕਰਦੇ ਹੋਣਗੇ ਨਹੀਂ ਕਰਦੇ ਹੋਣਗੇ ਕੁਝ ਨਹੀਂ ਪਤਾ ਹੈਗਾ ਠੀਕ ਹੈ ਆਪਣੇ ਕੋਲ ਕੁਝ ਸਮਾਂ ਬਾਕੀ ਬਚਿਆ ਹੈਗਾ ਤੇ ਮੈਂ ਚਾਹਨਾ ਸੰਦੀਪ ਜੀ ਇਹਦੇ ਤੇ ਜਿਹੜੀ ਇੱਕ ਬਹਿਸ ਹੁੰਦੀ ਹੈਗੀ ਹੈ ਬੜੇ ਸ਼ੁਰੂ ਤੋਂ ਹੁੰਦੀ ਰਹੀ ਹੈਗੀ ਇਹਦੇ ਤੇ ਬਹਿਸ ਕਿ ਜਿਹੜੇ ਐਕਸਟਰਾ ਟੈਰੇਸਟਰੀਅਲ ਲਾਈਫ ਦੀ ਜਿਹੜੀ ਆਪਾਂ ਗੱਲ ਕਰਦੇ ਹਾਂ ਉਹਦੇ ਬਾਰੇ ਉਹਦੇ 'ਚ ਕੀ ਉਸ ਬਹਿਸ ਦਾ ਨਤੀਜਾ ਕੀ ਨਿਕਲਿਆ ਮਤਲਬ ਅੱਜ ਦੇ ਟੌਪਿਕ ਦੇ ਵਿੱਚ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਇਹ ਤੁਸੀਂ ਕਹਿਤਾ ਹੈ ਕਿ ਠੀਕ ਹੈ ਸਾਇੰਸ ਇਸ ਗੱਲ ਨੂੰ ਮੰਨਦੀ ਹੈਗੀ ਹੈ ਕਿ ਏਲੀਅਨਸ ਹੋ ਸਕਦੇ ਨੇ ਪਰ ਹਾਲੇ ਤੱਕ ਉਹਨਾਂ ਦੇ ਸਬੂਤ ਨਹੀਂ ਮਿਲੇ ਹੈਗੇ ਟੈਲੀਸਕੋਪ ਲੱਗੀ ਹੋਈ ਆ ਅਲੱਗ ਅਲੱਗ ਗ੍ਰਹਿਆਂ ਦੇ ਉੱਤੇ ਜਿੰਨੀ ਕੁ ਅਪਰੋਚ ਹੋ ਸਕਦੀ ਹੈ ਉਹ ਕਰ ਪਾਉਂਦੇ ਹੈਗੇ ਹਾਂ ਜਿਵੇਂ ਕੁਛ ਕੁ ਚੀਜ਼ਾਂ ਜਿਹੜੀਆਂ ਨੇ ਨਾ ਸਾਇੰਸ ਦੇ ਵਿੱਚ ਜਿਹੜੀਆਂ ਉਹ ਕਹਿੰਦੇ ਨੇ ਕਿ ਹੌਲੀ ਹੌਲੀ ਸਿੱਧ ਹੋਣ ਲੱਗ ਪਈਆਂ ਆਪਾਂ ਯੇਤੀ ਦੀ ਗੱਲ ਕੀਤੀ ਸੀਗੀ ਅਤੇ ਆਪਾਂ ਹੁਣ ਅੱਜ ਏਲੀਅਨ ਦੀ ਗੱਲ ਕਰ ਰਹੇ ਹੈਗੇ ਹਾਂ ਭਵਿੱਖ 'ਚ ਹੋ ਸਕਦਾ ਅਸੀਂ ਜ਼ੌਂਬੀ ਦੀ ਵੀ ਗੱਲ ਕਰੀਏ ਇਹ ਸਾਰੀਆਂ ਚੀਜ਼ਾਂ ਕਹਿੰਦੇ ਜੇ ਇਨਸਾਨੀ ਇੱਕ ਇਮੈਜੀਨੇਸ਼ਨ ਦੇ ਵਿੱਚੋਂ ਨਿਕਲੀਆਂ ਨੇ ਤਾਂ ਉਹ ਕਿਤੇ ਨਾ ਕਿਤੇ ਤਾਂ ਕੋਈ ਨਾ ਕੋਈ ਤਾਂ ਉਹਦੀ ਚੀਜ਼ ਹੋਏਗੀ ਤਾਂ ਹੀ ਇਮੈਜੀਨੇਸ਼ਨ ਦੇ ਵਿੱਚ ਆਈਆਂ ਹੈਗੀਆਂ ਨੇ ਕਿਤੇ ਨਾ ਕਿਤੇ ਕੁਛ ਨਾ ਕੁਛ ਤਾਂ ਦਿਖਾਈ ਦਿੱਤਾ ਹੋਏਗਾ ਮਹਿਸੂਸ ਹੋਇਆ ਹੋਏਗਾ ਇੱਥੇ ਆਪਣੇ ਨਿਊ ਸਾਊਥ ਵੇਲਸ ਦੇ ਵਿੱਚ ਵੀ ਪਾਰਕਸ ਓਬਜ਼ਰਵੇਟਰੀ ਹੈ ਅਤੇ ਉੱਥੋਂ ਕਹਿੰਦੇ ਜਿਹੜਾ ਆਪਣਾ ਸਿਸਰੋ ਹੈ ਸ਼ਾਇਦ ਆਸਟ੍ਰੇਲੀਆ ਵਾਲਾ ਹੈ ਨਾ ਨਾਸਾ ਦੇ ਨਾਲ ਰਲ ਕੇ ਕੰਮ ਕਰਦੇ ਨੇ ਉਹ ਪਾਰਕਸ ਜਿਹੜਾ ਸਬਰਬ ਹੈਗਾ ਰੀਜਨਲ ਏਰੀਆ ਪੇਂਡੂ ਇਲਾਕਾ ਅਤੇ ਉੱਥੇ ਵੀ ਕਹਿੰਦੇ ਉੱਥੋਂ ਵੀ ਸਿਗਨਲ ਭੇਜੇ ਹੈਗੇ ਨੇ ਕਿ ਏਲੀਅਨਸ ਨੂੰ ਅਲੱਗ ਅਲੱਗ ਭਾਸ਼ਾਵਾਂ 'ਚ ਵੀ ਕਰੋ ਗੱਲ ਸਾਡੇ ਨਾਲ
0: ਹਾਂਜੀ, ਜਿਵੇਂ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਵੋਏਜਰ ਦੀ, ਜਿਹਦੇ ਚ ਅਸੀਂ ਜਿਹੜਾ ਉਹ ਜਦੋਂ ਪਹਿਲਾਂ ਆਈ ਥਿੰਕ 77 ਦੇ ਵਿੱਚ ਭੇਜਿਆ ਸੀਗਾ, ਤਾਂ ਉਸ ਟਾਈਮ ਦੇ ਉੱਤੇ ਅਸੀਂ ਉੱਥੇ ਇੱਕ ਪਲੇਟ, ਮਤਲਬ ਇੱਕ ਪਲੇਟ ਜਿਹੀ ਵਰਗੀ ਚੀਜ਼ ਭੇਜੀ, ਜਿਹਦੇ ਉੱਤੇ ਅਸੀਂ ਪੂਰਾ ਆਪਣਾ ਸੋਲਰ ਸਿਸਟਮ ਬਣਾ ਕੇ ਭੇਜਿਆ ਕਿ ਸਾਡਾ ਇਹ ਸੰਨ ਆ, ਇਹਦੇ ਦੁਆਲੇ 8 ਪਲੈਨਟ ਹੈਗੇ ਆ, 9, ਉਹਦੇ ਚ ਪਲੂਟੋ ਵੀ ਸੀਗਾ ਉਸ ਟਾਈਮ ਦੇ ਉੱਤੇ, ਪਲੈਨਟ ਹੈਗੇ ਆ, ਤੇ ਉਹਦੇ ਵਿੱਚ ਅਸੀਂ ਅਰਥ ਦੇ ਅਰਾਊਂਡ ਇੱਕ ਸਰਕਲ ਜਿਹਾ ਉਹਨਾਂ ਨੇ ਬਣਾ ਕੇ ਭੇਜਿਆ ਕਿ ਇਹ ਵਾਲਾ ਆ ਜਿੱਥੋਂ ਸਿਗਨਲ ਆਇਆ ਇਹ, ਹਨਾ। ਫਿਰ ਉਹਦੇ ਉੱਤੇ ਇੱਕ ਮੇਲ ਔਰ ਫੀਮੇਲ ਦੀ ਫੋਟੋ ਲੱਗੀ ਹੈਗੀ ਆ, ਕੁਛ ਜਿਹੜੇ ਆ ਮੈਥਮੈਟੀਕਲ ਫਾਰਮੂਲਾਜ਼ ਹੈਗੇ ਆ, ਡਾਇਰੈਕਸ਼ਨਸ ਹੈਗੀਆਂ, ਹਨਾ, ਔਰ ਆਫਕੋਰਸ ਫੋਟੋਜ਼ ਵੀ ਹੈਗੀਆਂ, ਪਤਾ ਨਹੀਂ 150 ਕਿ ਕਿੰਨੀਆਂ ਫੋਟੋਜ਼, ਔਰ ਉਹ ਫੋਟੋਜ਼ ਜਿਹੜੀਆਂ ਉਹਨਾਂ ਨੇ ਜਿਹੜੀਆਂ ਕਿਸੇ ਕੋਡਿੰਗ ਦੀ ਲੈਂਗੁਏਜ ਪਾ ਕੇ ਭੇਜੀਆਂ, ਹਨਾ। ਉਸ ਤੋਂ ਇਲਾਵਾ ਗਾਣੇ ਪੂਰੇ ਵਰਲਡ ਦੇ ਕਾਫੀ ਗਾਣੇ ਭੇਜੇ, ਜਿਹਦੇ ਵਿੱਚ ਇੰਡੀਅਨ ਗਾਣਾ ਵੀ ਇੱਕ ਹੈਗਾ, ਹਨਾ, ਅਲੱਗ ਲੈਂਗੁਏਜ, ਬੱਚੇ ਦੀ ਆਵਾਜ਼, ਬੱਚੇ ਦੀ ਰੋਣ ਦੀ ਆਵਾਜ਼, ਨੇਚਰ ਦੀ, ਬਰਡਸ ਦੀ ਆਵਾਜ਼, ਤੋਂ ਕਾਫੀ ਸਾਰੀ ਡਿਫਰੈਂਟ ਡਿਫਰੈਂਟ ਚੀਜ਼ਾਂ। ਹਾਲਾਂਕਿ ਇਸ ਚੀਜ਼ ਨੂੰ ਅੱਜ ਕੱਲ੍ਹ ਲੋਕ ਇਹ ਵੀ ਮੰਨ, ਮਤਲਬ ਕਾਫੀ ਸਾਇੰਟਿਸਟ ਇਹ ਵੀ ਮੰਨਦੇ ਆ ਕਿ ਅਸੀਂ ਹੀ ਬੇਵਕੂਫਾਂ ਜਿਹੜੇ ਪੂਰੇ ਮਤਲਬ ਯੂਨੀਵਰਸ ਚ ਸਿਗਨਲ ਭੇਜ ਰਹੇ ਹਾਂ ਕਿ ਦੂਜੀਆਂ ਸਿਵਿਲਾਈਜੇਸ਼ਨ ਨੂੰ ਕਿ ਆਓ ਅਸੀਂ ਇੱਥੋਂ ਆਏ ਹਾਂ, ਹਨਾ, ਜਿਵੇਂ ਮੂਵੀਜ਼ ਚ ਹੁੰਦਾ ਨਾ ਕਿਸੇ ਹੋਰ ਪਲੈਨਟ ਤੋਂ ਆ ਕੇ ਤੇ ਤੁਹਾਡੇ ਤੇ ਅਟੈਕ ਕਰ ਰਹੇ ਆ, ਤਾਂ ਏਦਾਂ ਹੀ ਮਤਲਬ ਗੱਲਾਂ ਕਰਦੇ ਹੈਗੇ ਆ। ਸੋ ਜਿਹੜੀ ਉਹ ਚੀਜ਼ ਜਿਹੜੀ ਤੁਸੀਂ ਕਹੀ ਆ ਕਿ ਆਪਾਂ ਇੱਥੋਂ ਭੇਜੀ ਆ, ਤਾਂ ਇਸੇ ਲਈ ਭੇਜੀ ਆ ਕਿ ਅਗਰ ਕੋਈ ਹੋਰ ਕੋਈ ਸਾਡੇ ਤੋਂ ਵੀ ਐਡਵਾਂਸ ਜਾਂ ਸਾਡੇ ਜਿੰਨੀ ਹੀ ਐਡਵਾਂਸ ਜਿਹੜੀ ਆ ਕੋਈ ਸਿਵਿਲਾਈਜੇਸ਼ਨ ਹੋਵੇ, ਜਿਹੜੇ ਉਧਰੋਂ ਵੀ ਕੋਸ਼ਿਸ਼ ਕਰ ਰਹੇ ਹੋਣ ਯੂਨੀਵਰਸ ਦੇ ਵਿੱਚ ਲਾਈਫ ਲੱਭਣ ਦੀ, ਹਨਾ, ਉਹਨਾਂ ਨੂੰ ਵੀ ਇਹੀ ਲੱਗਦਾ ਹੋਵੇ ਕਿ ਅਸੀਂ ਇਕੱਲੇ ਹੀ ਆ ਇੱਥੇ, ਤੇ ਹੋ ਸਕਦਾ ਕਿ ਉਹ ਸਾਡੇ ਸਿਗਨਲ ਉਹਨਾਂ ਤੱਕ ਪਹੁੰਚ ਸਕਣ, ਤੇ ਉਹਨਾਂ ਨੂੰ ਕਿਸੇ ਤਰ੍ਹਾਂ ਉਹ ਡੀਕੋਡ ਕਰਕੇ ਉਹ ਸਾਨੂੰ ਸਾਡੇ ਤੱਕ ਸਿਗਨਲ ਭੇਜ ਸਕਣ, ਤਾਂ ਕਿ ਸਾਨੂੰ ਇਹ ਪਤਾ ਚੱਲੇ ਕਿ ਹਾਂ ਅਸੀਂ ਇਕੱਲੇ ਨਹੀਂ ਹੈਗੇ ਇੱਥੇ, ਹੋਰ ਵੀ ਲਾਈਫ ਜਿਹੜੀ ਆ ਐਗਜ਼ਿਸਟ ਕਰਦੀ ਆ। ਤੇ ਜਿੱਦਾਂ ਜਿਹੜੀ ਆਪਾਂ ਗੱਲ ਕੀਤੀ ਸੀ ਕਿ ਲਾਈਫ ਸਾਨੂੰ ਕਿੱਥੇ ਮਿਲਦੀ, ਜਿੱਦਾਂ ਇੱਕ ਤਾਂ ਮੈਂ ਹੈਬੀਟੇਬਲ ਜ਼ੋਨ ਦੱਸਿਆ ਕਿ ਹੈਬੀਟੇਬਲ ਜ਼ੋਨ ਚ ਮਿਲਦੀ ਆ, ਹਨਾ, ਦੂਜਾ ਜਿਹੜਾ ਸਟਾਰ ਟਾਈਪ ਵੀ ਹੁੰਦਾ ਡਿਫਰੈਂਟ ਤਰ੍ਹਾਂ, ਜਿਹੜਾ ਸਾਡਾ ਸਟਾਰ ਜੀ ਟਾਈਪ ਦਾ ਜਿਹੜਾ ਸਟਾਰ ਆ, ਜਿਹਨੂੰ ਯੈਲੋ ਡਵਾਰਫ, ਜਿਹੜਾ ਘੱਟੋ ਘੱਟ ਜਿਹੜਾ ਆਲਮੋਸਟ 10 ਬਿਲੀਅਨ ਸਾਲ ਦੀ ਜਿਹਦੀ ਲਾਈਫ ਹੁੰਦੀ ਆ। ਤੋ ਅਗਰ ਤੁਸੀਂ ਸਟਾਰਸ ਦੀ ਗੱਲ ਕਰਦੇ ਹੋ, ਤਾਂ ਜਿਹੜਾ ਸਟਾਰ ਬਹੁਤ ਜ਼ਿਆਦਾ ਯੰਗ ਹੋਊਗਾ, ਉਹਦੇ ਨੇੜੇ ਤੁਹਾਨੂੰ ਲਾਈਫ ਦੀ ਜਿਹੜੀ ਆ ਪੋਸੀਬਿਲਿਟੀ ਬਹੁਤ ਘੱਟ ਹੋਊਗੀ, ਕਿਉਂਕਿ ਜਿੰਨਾ ਜ਼ਿਆਦਾ ਯੰਗ ਸਟਾਰ ਹੋਊਗਾ ਉਨੀ ਹੀ ਜ਼ਿਆਦਾ ਉਹਦੇ ਵਿੱਚੋਂ ਰੇਡੀਏਸ਼ਨਸ ਜਾਂ ਜਿਹੜੇ ਸਟੋਰਮਸ ਅਸੀਂ ਕਹਿ ਦਿੰਦੇ ਹਾਂ ਸੋਲਰ ਸਟੋਰਮਸ, ਉਹ ਨਿਕਲ ਰਹੇ ਹੋਗੇ, ਜਿਹਦੇ ਨਾਲ ਕੀ ਹੁੰਦਾ ਕਿ ਕਿਸੇ ਪਲੈਨਟ ਦਾ ਐਟਮੋਸਫੇਅਰ ਜਿਹੜਾ ਖਰਾਬ ਹੋ ਸਕਦਾ ਸਾਰਾ। ਸੋ ਅਰਥ ਦੀ ਵੀ ਅਗਰ ਅਸੀਂ ਗੱਲ ਕਰੀਏ, ਤਾਂ ਅਰਥ ਜਿਹੜੀ ਆ ਹਮੇਸ਼ਾ ਤੋਂ ਜਦੋਂ ਤੋਂ ਲਾਈਫ ਸ਼ੁਰੂ ਹੋਈ ਹੈਬੀਟੇਬਲ ਜ਼ੋਨ ਦੇ ਵਿੱਚ ਹੈਗੀ ਆ ਸਟਾਰ ਦੇ, ਮਤਲਬ ਏਦਾਂ ਦੇ ਸਾਡੇ ਸਨ ਦੇ ਏਦਾਂ ਦੇ ਏਰੀਏ ਦੇ ਵਿੱਚ ਜਿੱਥੇ ਨਾ ਤਾਂ ਬਹੁਤ ਜ਼ਿਆਦਾ ਗਰਮੀ ਆ ਕਿ ਸਾਡਾ ਪਾਣੀ ਭਾਫ ਬਣ ਜਾਵੇ, ਨਾ ਹੀ ਇੰਨੀ ਜ਼ਿਆਦਾ ਠੰਡ ਆ ਕਿ ਸਾਰਾ ਪਾਣੀ ਬਰਫ਼ ਬਣਿਆ ਰਹੇ, ਹਨਾ, ਕਿਉਂਕਿ ਉਹਦੇ ਬਿਨਾਂ ਲਾਈਫ ਅਰਥ ਦੇ ਉੱਤੇ ਘੱਟੋ ਘੱਟ ਐਗਜ਼ਿਸਟ ਨਹੀਂ ਕਰ ਸਕਦੀ ਹੈਗੀ। ਤੇ ਇਹ ਸਾਰੀਆਂ ਚੀਜ਼ਾਂ ਅਗਰ ਤੁਸੀਂ ਜ਼ਿਆਦਾ ਯੰਗ ਸਟਾਰ ਦੇ ਨੇੜੇ ਕੋਈ ਮੰਨ ਲਓ ਪਲੈਨਟ ਹੈਗਾ ਜਿੱਥੇ ਹੋ ਸਕਦਾ ਪੂਰੀਆਂ ਕੰਡੀਸ਼ਨਸ ਵੀ ਹੋਣ, ਬਟ ਕਿਉਂਕਿ ਉਹ ਬਹੁਤ ਯੰਗ ਸਟਾਰ ਦੇ ਨੇੜੇ ਆ, ਤਾਂ ਮੋਸਟ ਪ੍ਰੋਬੇਬਲੀ ਉੱਥੇ ਜਿਹੜਾ ਉਹ ਸਰਵਾਈਵ ਨਹੀਂ ਕਰ ਸਕੂਗਾ ਪਲੈਨਟ, ਤੇ ਉੱਥੇ ਅੱਗੇ ਲਾਈਫ ਵੀ ਜਿਹੜੀ ਨਹੀਂ ਹੋ ਸਕੂਗੀ। ਸੋ ਮੋਰਲ ਆਫ ਦ ਸਟੋਰੀ, ਜੇ ਅਸੀਂ ਏਲੀਅਨਸ ਦੀ ਗੱਲ ਕਰੀਏ, ਏਲੀਅਨਸ ਹੈਗੇ ਆ ਜਾਂ ਨਹੀਂ ਹੈਗੇ, ਤਾਂ ਜਿੱਦਾਂ ਮੈਂ ਕਿਹਾ ਕਿ ਡੈਫੀਨੇਟਲੀ ਪੋਸੀਬਿਲਿਟੀ ਹੈਗੀ ਆ, ਕਿਉਂਕਿ ਇੰਨੇ ਬਿਲੀਅਨ ਜਦੋਂ ਤੁਸੀਂ ਗਲੈਕਸੀਜ਼ ਦੀ ਗੱਲ ਕਰਦੇ ਆ, ਪਲੈਨਟਸ ਦੀ ਗੱਲ ਕਰਦੇ ਆ, ਉਹਦੇ ਵਿੱਚੋਂ ਅਗਰ ਤੁਸੀਂ 1-2% ਵੀ ਸੋਚੋ ਕਿ 1-2% ਦੀ ਵੀ ਚਾਂਸ ਹੈਗੇ ਆ ਲਾਈਫ ਹੋਣ ਦੇ, ਤਾਂ ਫਿਰ ਵੀ ਲੱਖਾਂ ਪਲੈਨਟ ਤੁਹਾਨੂੰ ਏਦਾਂ ਦੇ ਨੰਬਰ ਮਿਲ ਸਕਦਾ, ਹਨਾ, ਕਿ ਜਿਹਦੇ ਵਿੱਚ ਹੋ ਸਕਦਾ ਹੈਗੇ ਆ। ਸੋ ਅੱਜ ਤੱਕ ਸਾਨੂੰ 30 ਏਦਾਂ ਦੇ ਪਲੈਨਟ ਮਿਲੇ ਆ ਜਿਹੜੇ ਅਸੀਂ ਸੋਚਦੇ ਹਾਂਗੇ ਉੱਥੇ ਅਰਥ ਵਰਗੀਆਂ ਕੰਡੀਸ਼ਨ ਹੈਗੀਆਂ। ਜਦੋਂ ਵੀ ਕੋਈ ਪਲੈਨਟ ਜਿਹੜਾ ਆਲਮੋਸਟ ਅਰਥ ਦੇ ਜਿੰਨਾ ਹੀ ਸਾਈਜ਼ ਹੋਵੇ ਜਾਂ ਰੋਕੀ ਪਲੈਨਟ ਹੋਵੇ, ਜਦੋਂ ਅਸੀਂ ਪਲੈਨਟ ਵਾਲਾ ਐਪੀਸੋਡ ਕੀਤਾ ਸੀ ਉਸ ਗੱਲ ਕੀਤੀ ਸੀ ਕਿ 4 ਪਲੈਨਟ ਸਾਡੇ ਰੋਕੀ ਆ, ਮਤਲਬ ਉੱਥੇ ਜਿਹੜੀ ਆ ਜਿੱਦਾਂ ਸਾਨੂੰ ਪਤਾ ਹੀ ਹੈ ਕਿ ਰੋਕਸ ਆ ਗਰਾਊਂਡ ਹੈ ਇੱਕ ਪ੍ਰੋਪਰ, ਹਨਾ, 4 ਪਲੈਨਟ ਇਹੋ ਜਿਹੇ ਜਿਹੜੇ ਭਾਫ ਆ ਬਿਲਕੁਲ, ਹਨਾ, ਜਿਹੜੀ ਆ ਸੋਰੀ ਜਿਹੜੀ ਆ ਗੈਸਿਸ ਆ ਜਿਹੜੀ ਬਿਲਕੁਲ। ਸੋ ਇੱਦਾਂ ਦੇ ਪਲੈਨਟਸ ਦੇ ਉੱਤੇ ਲਾਈਫ ਸਰਵਾਈਵ ਕਰਨੀ ਔਖੀ ਆ, ਜਦੋਂ ਕਿ ਜਿਹੜੇ ਪਲੈਨਟਸ ਅਰਥ ਵਰਗੇ ਹੋ ਗਏ, ਤਾਂ ਡੈਫੀਨੇਟਲੀ ਇੰਨੇ ਪਲੈਨਟਸ ਦੇ ਵਿੱਚੋਂ ਕੋਈ ਨਾ ਕੋਈ ਪਲੈਨਟ ਤਾਂ ਜ਼ਰੂਰ ਹੋਏਗਾ ਕਿ ਜਿੱਥੇ ਲਾਈਫ ਐਗਜ਼ਿਸਟ ਕਰੇਗੀ। ਅਗਰ ਸਾਡੇ ਤੋਂ ਜ਼ਿਆਦਾ ਜਿਹੜੇ ਆ ਐਡਵਾਂਸ ਨਹੀਂ, ਤਾਂ ਘੱਟੋ ਘੱਟ ਕੇ ਮਾਈਕਰੋਬਸ ਜਾਂ ਐਲਗੀ ਜਾਂ ਐਵੇਂ ਦੀਆਂ ਜਿਹੜੀ ਆ ਛੋਟੇ ਛੋਟੇ ਔਰਗੈਨਿਜ਼ਮਸ ਜ਼ਰੂਰ ਹੋ ਸਕਦਾ ਕਿ ਐਗਜ਼ਿਸਟ ਕਰਦੇ ਹੋਣ, ਤੇ ਇਹਦੇ ਲਈ ਹੀ ਇਹ ਸਾਰਾ ਜਿਹੜਾ ਇੰਨਾ ਤਾਮ ਜਾਮ ਸਾਰੇ ਕਰ ਰਹੇ ਆ ਸਪੇਸ ਏਜੰਸੀ, ਇੰਨੇ ਹਰ ਕੋਈ ਭੇਜ ਰਿਹਾ ਆਪਣਾ ਇਹ ਸਾਰਾ ਕੁਝ, ਇਸ ਲਈ ਔਰ ਇਹ ਚੀਜ਼ਾਂ ਇਸ ਲਈ ਜ਼ਰੂਰੀ ਆ ਕਿ ਅਗਰ ਸਾਨੂੰ ਇਹ ਵੀ ਲੱਗੇ ਕਿ ਅਗਰ ਕੋਈ ਹੈ ਵੀ ਆ ਉੱਥੇ, ਤਾਂ ਉਹਦੇ ਨਾਲ ਵੀ ਕੀ ਫਰਕ ਪੈਂਦਾ। ਤੋ ਜਦੋਂ ਅਸੀਂ ਮੰਨ ਲਓ ਕੋਈ ਪਲੈਨਟ ਦੇਖਦੇ ਹਾਂ ਜਿਹੜਾ ਜਦੋਂ ਅਸੀਂ ਅਰਥ ਦੀ ਗੱਲ ਕਰਦੇ ਸਾਨੂੰ ਪਤਾ ਆਲਮੋਸਟ 3.5 ਬਿਲੀਅਨ ਸਾਲ ਪਹਿਲਾਂ ਜਿਹੜੀ ਲਾਈਫ ਸ਼ੁਰੂ ਹੋਈ ਸੀ। ਤੇ ਅਗਰ ਮੰਨ ਲਓ ਕੋਈ ਪਲੈਨਟ ਜਿਹੜਾ ਅੱਜ ਪ੍ਰੈਜੈਂਟ ਉਹ ਅਰਥ ਦੇ ਜਿਹੜੀ 3.5 ਬਿਲੀਅਨ ਸਾਲ ਉਸ ਸਟੇਜ ਦੇ ਉੱਤੇ ਆ ਨਾ, ਮੰਨ ਲਓ ਉੱਥੇ ਲਾਈਫ ਸ਼ੁਰੂ ਹੋ ਰਹੀ ਆ, ਤੇ ਜੇ ਸਾਨੂੰ ਇਹੋ ਜਿਹਾ ਪਲੈਨਟ ਮਿਲ ਜਾਵੇ ਔਰ ਸਾਨੂੰ ਉੱਥੇ ਜਿਹੜਾ ਪਤਾ ਚੱਲੇ ਕਿ ਲਾਈਫ ਬਣ ਰਹੀ ਆ ਹਨਾ ਅੱਗੇ ਅੱਗੇ, ਤਾਂ ਅਸੀਂ ਉਹਨੂੰ ਅਬਜ਼ਰਵ ਕਰ ਸਕਦੇ ਹਾਂ। ਉਹਦੇ ਨਾਲ ਸਾਨੂੰ ਇੱਕ ਤਾਂ ਆਪਣੀ ਹਿਸਟਰੀ ਦਾ ਪਤਾ ਲੱਗਦਾ ਕਿ ਸਾਡੀ ਅਸੀਂ ਕਿਵੇਂ ਓਰੀਜੀਨੇਟ ਹੋਏ ਹਾਂ, ਕਿਉਂਕਿ ਹੁਣ ਤੱਕ ਜੋ ਅਸੀਂ ਦੇਖਦੇ ਸਾਨੂੰ ਫੋਸਿਲਸ ਮਿਲੇ ਆ ਉਹਨਾਂ ਤੇ ਦੇਖਦੇ ਹਾਂ, ਪਰ ਅਗਰ ਸਾਨੂੰ ਉਹ ਲਾਈਵ ਦੇਖਣ ਨੂੰ ਮਿਲੇ ਤਾਂ ਉਹ ਹੋਰ ਵੀ ਜ਼ਿਆਦਾ ਸਾਨੂੰ ਪੱਕਾ ਹੋ ਸਕਦਾ ਉਹਦਾ ਚੀਜ਼ਾਂ ਕਿ ਜੋ ਅਸੀਂ ਸੋਚਿਆ ਉਹ ਸਹੀ ਆ ਹਨਾ। ਇਸ ਲਈ ਜਿਹੜੇ ਬਾਇਓਲੋਜਿਸਟ ਇੱਥੇ ਰਿਸਰਚ ਕਰਦੇ ਵੀ ਹੈਗੇ ਆ, ਤੋ ਇਸ ਚੀਜ਼ ਤੋਂ ਉਹਦਾ ਅੱਗੇ ਵੀ ਸਾਨੂੰ ਬਹੁਤ ਫਾਇਦਾ ਹੁੰਦਾ ਕਿ ਜਿਵੇਂ ਉਹ ਮੈਡੀਸਿਨ ਦੇ ਵਿੱਚ ਬਹੁਤ ਹੈਲਪ ਕਰਦਾ ਕਿ ਕਿਵੇਂ ਸਾਡੀ ਬਾਡੀ ਅਡੈਪਟ ਹੋਈ ਆ, ਉਹ ਸਾਰੀਆਂ ਚੀਜ਼ਾਂ ਕਿਵੇਂ ਅਸੀਂ ਜਿਹੜਾ ਪਾਣੀ ਵਾਲੇ ਜੀਵਾਂ ਤੋਂ ਅਰਥ ਤੇ ਰਹਿਣ ਗਰਾਊਂਡ ਤੇ ਰਹਿਣ ਆ ਗਿਆ ਤੋ ਕਿੱਦਾਂ ਡਿਵੈਲਪਮੈਂਟ ਹੋਈ ਆ, ਉਹ ਸਾਰੀਆਂ ਚੀਜ਼ਾਂ ਅਲਟੀਮੇਟਲੀ ਸਾਡੀ ਜਿਹੜੀ ਆ ਲਾਈਫ ਨੂੰ ਔਰ ਜਿਹੜੀ ਸਾਡੀ ਅਰਥ ਨੂੰ ਪ੍ਰੋਟੈਕਟ ਕਰਦੀ ਆ।
1: ਰਾਈਟ ਰਾਈਟ, ਬਿਲਕੁਲ ਠੀਕ ਹੈ। ਬੜਾ ਵਧੀਆ ਇੱਕ ਇੰਟਰਸਟਿੰਗ ਟੌਪਿਕ ਹੈ ਜਿਹਦੇ 'ਤੇ ਅੱਜ ਦੇ ਦਿਨ ਆਪਾਂ ਗੱਲ ਕੀਤੀ। ਥੈਂਕ ਯੂ ਸੋ ਮੱਚ ਸੰਦੀਪ ਜੀ ਸਾਰੀ ਜਾਣਕਾਰੀ ਦੇ ਲਈ।
0: ਥੈਂਕ ਯੂ ਜੀ।
1: ਸੋ ਇਹ ਸੀ ਡਾਕਟਰ ਸੰਦੀਪ ਕੌਰ, ਸਾਡੇ ਨਾਲ ਗੱਲ ਏਲੀਅਨਸ ਦੇ ਉੱਤੇ ਤੁਰ ਰਹੀ ਸੀਗੀ ਔਰ ਹੋਪਫੁਲੀ ਕਿ ਤੁਹਾਨੂੰ ਇਹ ਜਾਣਕਾਰੀਆਂ ਪਸੰਦ ਆਈਆਂ ਹੋਣ, ਅਤੇ ਆਪਣੀ ਫੀਡਬੈਕ ਜਿਵੇਂ ਤੁਸੀਂ ਹਰ ਵਾਰ ਭੇਜ ਰਹੇ ਹੈਗੇ ਹੋ ਅੱਜ ਵੀ ਜਾਰੀ ਰੱਖਿਓ, ਇਸ ਐਪੀਸੋਡ ਤੋਂ ਬਾਅਦ ਵੀ ਜਾਰੀ ਰੱਖਿਓ। ਫਿਲਹਾਲ ਸਾਨੂੰ ਦਿਓ ਅੱਜ ਦੇ ਇਸ ਐਪੀਸੋਡ ਦੇ ਵਿੱਚ ਇਜਾਜ਼ਤ। ਧੰਨਵਾਦ, ਸ਼ੁਕਰੀਆ।

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਟਿੰਨੂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
3: ਰੇਡੀਓ ਹਾਂਜੀ 1674 AM.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੋਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।